0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰਪ੍ਰਸਾਦ ਹਰਿ ਕੇ ਗੁਣ ਗਾਵੋ ਗੁਣ ਗਾਵਤ ਮਨ ਹੋਏ ਬੇਗਾਸਾ ਸਤਿਗੁਰ ਪੂਰ ਜਨਹ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਭਗਤ ਧਿਆਇਓ ਤਿਸ ਭੇਟੇ ਦਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੋ ਜਨ ਜਨ ਕੇਰੇ ਅਮਰ ਨਾਮ ਜਾਂ ਕੋ ਪੁਰਿਆ ਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਪਰੇ ਛੁਟਤ ਪ੍ਰਵਾਹ ਅਮਿ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮਜਨ ਉਬ ਜਿਨਹੋ ਸੇਵਾ ਕਰੀਆ ਤਿੰਨ ਭਉ ਨਿਵਾਰ ਅਨਪਹਿ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਹਰ ਪਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਅਭੈ ਨਿਰੰਜਨ ਕਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦਰੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਹਰ ਪਰੇ ਅਨਪਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਪਰੇ ਮਿਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਹਰ ਪਰੇ ਅਪਹਰ ਭਰੇ ਪਾਇਓ ਅਪਾਰ ਰਿਧ ਅੰਤਰ ਤਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕਹਿ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮਿ ਰਸ ਰਸਨ ਪ੍ਰਕਾਸੈ ਮਿਲਤ ਸ਼ਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸੰਨਾਹ ਮਫੁਟੈ ਸਤਿਗੁਰ ਪ੍ਰਮਾਣ ਬਿਧ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦਰੜਾਇਓ ਨਾਵ ਨਿਧ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ
ਆਦਿ

ਔਰ ਨਾਮ ਅੰਦਰ ਅੜਾਇਓ। ਗੁਰ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ। ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲਈ ਨਾ ਹੁਟੈ। ਸਤਿਗੁਰ ਸ਼ਬਦ ਅਥਾਹ ਅਮੇ ਧਾਰਾ ਰਸ ਗੁਟੈ। ਮਤ ਮਾਤਾ ਸੰਤੋਖ ਪਿਤਾ ਸਾਰ ਸਹਿਜ ਸਮਾਇਓ। ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ। ਅਵਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ। ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ। ਜਗਤ ਉਧਾਰਨ ਨਵ ਨਿਧਾਨ ਭਗਤਾਂ ਪਵਤਾਰਨ। ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ। ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ। ਗੁਰ ਪ੍ਰਸਾਦ ਪਾਈ ਹੈ ਧਨ ਤੇ ਜਨ ਵੱਡ ਭਾਗੇ। ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ। ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ। ਸੇਜ ਸਦਾ ਸਹਿਜ ਸਾਵਾਨ ਸੰਤੋਖ ਸਰਾਇ ਚਉ ਸਦਾ ਸੀਲ ਸੰਨਾਹਾ ਸੋਹੈ। ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ। ਆਜੋਨੀਓ ਭਲ ਅਮਲ ਸਤਿਗੁਰ ਸੰਗ ਨਿਵਾਸ। ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ। ਗੁਰ ਜਿਨ ਕਉ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ। ਜਿਨ ਕਉ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ। ਗੁਰ ਜਿਨ ਕਉ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ। ਜਿਨ ਕਉ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ। ਪਰਚੋ ਪ੍ਰਮਾਣ ਗੁਰ ਪਾਇਓ ਤਿੰਨ ਸਕਥੋ ਜਨਮ ਜਗ। ਸ੍ਰੀ ਗੁਰੂ ਸ਼ਰਨ ਭਜ ਕਲ ਕਬ ਭੁਗਤ ਮੁਗਤ ਸਭ ਗੁਰੂ ਲਗ। ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ। ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੋ ਰਸ ਜਾਣੇ। ਜਨਕ ਸੋਏ ਜਨ ਜਾਣਿਆ ਉਨ ਮਨ ਰਥ ਤਰਿਆ। ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ। ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ। ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ। ਤਾਰਣ ਤਰਨ ਖਿੰਨ ਮਾਤਰ ਜਾਂ ਕਉ ਦ੍ਰਿਸ਼ਟ ਤਾਰੈ। ਸ਼ਬਦ ਰਿਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ। ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ। ਅਹਿਨ ਸਧਿਆਨ ਧਾਵੈ ਪਲਕ ਨਾ ਸੋਵੈ ਜੀਉ। ਜਾ ਕਉ ਦੇਖਤਾ ਦਰ ਦਰ ਜਾਵੈ ਨਾਮ ਸੋ ਨਿਧਾਨ ਪਾਵੈ। ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ। ਧਰਮ ਕਰਮ ਪੂਰੈ ਸਤਿਗੁਰ ਪਾਈ ਹੈ। ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚ ਹੈ। ਸ਼ਬਦ ਸਾਰ ਏਕ ਲਿਵ ਲਾਈ ਹੈ। ਹੁਣ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨਹਾਰ। ਤੁਝੇ ਬੁਝਾਈ ਹੈ ਭਰਮ ਭੂਲੇ ਸੰਸਾਰ। ਛੁਟਹੋ ਜੁਨੀ ਸੰਗਾਰ
जम को ना डंड काल गुरमत त्याई है। मन प्राणी मुगद विचार अहनिस जप धर्म कर्म पूरे सतगुर पाई है। हाओ बल बल जाओ सतगुर साचे नाम पर कवन उपमा देओ कवन सेवा सरेओ एक मुख रसना रस हो जुग जोर कर। हुन मान बच क्रम जान अनत दूजा न मान नाम सो अपार सार दीनों गौर हृदय धार।

ਅਰਸ ਭਟਕ ਬ੍ਰਹਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਆਲਸ ਮੂਹ ਜਿਉ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਥਪਿਓ ਥਿਰ ਸਚ ਤਾਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੋਨ ਕੀਰਤਵੰਤ ਸਦਾ ਸੁਖ ਸੰਪਤ ਰਿਧ ਅਰ ਸਿੱਧ ਨਾ ਛੋਡੈ ਸਥ ਦਾਨ ਬਡਵਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤਥ ਤਾਹੀ ਕਹਾਂ ਪ੍ਰਵਾਹ ਕਾਹੂ ਕੀਹੀ ਜਾਂ ਕੈ ਬਸੀਸ ਧਰਿਓ ਗੁਰ ਹੱਥ ਤੀਨ ਪਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਉਪਾਇਓ ਸੁਰ ਨਾਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਾਰ ਗਾਣ ਗੰਧਰਵ ਖੋਜ ਅੰਤ ਫਿਰੇ ਅਵਨਾਸੀ ਅਬ ਚਲ ਅਜੋਨੀ ਸੰਭਵ ਪਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰ ਰਾਮਦਾਸ ਜੈਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁਭ ਭਗਤ ਹਰ ਕੇ ਜੋ ਗਣ ਅਮਰੀਕ ਜੈ ਦੇਵ ਤਰਲੋਚਨ ਨਾਮਾ ਅਬਰ ਕਬੀਰ ਪਣੰ ਤਿਨ ਕਉ ਅਵਤਾਰ ਭਇਓ ਕਲ ਪਿੰਤਰ ਜਾਸ ਜਗਤਰ ਪਰਛਾਇਓ ਸ੍ਰੀ ਗੁਰ ਰਾਮਦਾਸ ਜੈਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਮਨ ਸਾਕਰ ਸਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣੰ ਬਾਚਾ ਕਰ ਸਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰਸ ਸਾਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਜੇ ਸਤਿਗੁਰ ਸਮਰੰਤ ਨੈਣ ਕੇ ਤਿਮਰ ਮਿਟਹਿ ਖੈਨ ਜੇ ਸਤਿਗੁਰ ਸਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਮਰੰਥ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਮਰੰਥ ਰਿੱਧ ਸਿੱਧ ਨਾਵ ਨਿਧ ਪਾਵੇ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਹੋ ਮਿਲ ਸੰਗਤ ਧਨ ਧਨ ਕਰੋ ਜਿਹੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਨ ਸ਼ਬਦ ਕਮਾਈ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂ ਤੇ ਗਉ ਹਰ ਗਿਆਨ ਪ੍ਰਗਟ ਉਜੀਆਰੋ ਦੁਖ ਦਰਿਦਰ ਅੰਧਿਆਰ ਕੋ ਨਾਸ ਕਾਵ ਕੀਰਤ ਜੋ ਸੰਤ ਚਰਨ ਮੁੜ ਲੱਗਹੇ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਈ ਭਉ ਮਾਨਹੀ ਤੁਮ ਮਲਿਆਗਰ ਪ੍ਰਗਟ ਪ੍ਰਸਤੁਭਾਸ ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹਿ ਪਿਖਤ ਅਤ ਹੋਏ ਰਹਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤੈਨੂੰ ਸ਼ਬਦ ਸੁਰਤ ਕਿੰਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ
जे एक जिही कछ कही न जाई सोडी श्रेष्ठ सकल तारण कहो अब गुर रामदास कहो मिली बड़ाई हम अवगुण परे एक गुण नाही अमृत शाड बिख बिख खाई माया मोह परम पै फूले सुतदारा स्यों प्रीत लगाई एक उत्तम पंथ सुन्यो गुर संगत तेहे मिलंत जम त्रास मिटाई एक अरदास पाठ कीरत की गुर रामदास राखो शरणाई मोह मल व्यवस्त कियो काम गह केस पछाड़ियो क्रोध खंड प्रचंड लोभ अपमान स्यों चाड़ियो जन्म काल कर जोड़ हुक्म जो होए सो मन्ने भव सागर बंदेओ सिख तारे सो प्रसन्न सिर अतपत साचो तख्त जोग भोग संजोत बल गुर रामदास सच साल पण तू अटल राज पभग दल तू सतगुर चौ जुगी आप आपे परमेश्वर सोर नार साधिक सिद्ध सिख सेवंत तर तर आदि जुगाद अनाद कला धारी त्रिहलो अगम निगम उदरण जरा जमहे आरो गुर अमरदास सिर थप्यो परगामी तारण तारण अग अंतक बदै न सल कब गुर रामदास तेरी शरण सवैये महले पंजवें के एक ओंकार सतगुर प्रसाद सिमरन सोई पुरख अचल अविनाशी जिस सिमरत दुरमत मल नासी सतगुर चरण कबल रिद तारन गुर अर्जन गुण सहज विचारन गुर रामदास कर कियो प्रगासा सगल मनोरथ पूरी आसा तै जनमत गुरमत ब्रह्म पछाण्यो कल जोड़ कर सो जास वखाण्यो भगत जोग कौ जै तवार हर जन को पायो शब्द गुरु प्रकाश्यो हार रसन बसायो गुरु नानक अंगद अमर लाग उत्तम पद पायो गुर अर्जुन घर गुर रामदास भगत उत्तर आयो बडभागी उन मान्यो रिद शब्द बसायो मन माणक संतोखयो गुर नाम दृढ़ायो अगम अगोचर पार ब्रह्म सतगुर दरसायो गुर अर्जुन घर गुर रामदास अनपौ ठहरायो जनक राज बरताया सत युग अलीना गुर शब्दे मन मानिया अपतीज पतीना गुर नानक सच नीव साज सतगुर संग लीना गुर अर्जुन घर गुर रामदास अपरंपर बीना खेल गूढ़ो कियो हर राय संतोख समाचरियो बेमल बुद्ध सतगुर समाणो आजोनी संभव्यो सो जास कल कवियाण बखाण्यो गुर नानक अंगद वर्यो गुर अंगद अमर निधान गुर रामदास अर्जुन वर्यो पारस परस प्रमाण साध जीवन अर्जुन अमोल अजोनी संभव पै पंजन पर दुख निवार अपार अनंपौ अगह गहन ब्रह्म प्रांत दहन शीतल सुखदात असंभव उदवयो पुरख पूर्ण विधात नानक आद अंगद अमर सतगुर शब्द समायो धन धन गुरु रामदास गुर जिन पारस परस मिलायो जय जयकार जास जग अंदर मंदर भाग जुगत सब रहता गुर पूरा पायो बड़ पागी लिब लागी मेदन पर सहता पै पंजन पर पीर निवारण
ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਧੁਜਾ ਅਰਜੁਨ ਹਰ ਭਗਤਾ ਤ੍ਰਮ ਤੀਰ ਗੁਰਮਤਿ ਗੰਭੀਰ ਪਾਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਦਾਰ ਅਹੰਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਿਵੰਤ ਹਰ ਨਾਮ ਮੰਤਰ ਨਵ ਨਿਧ ਨਾਨਕੁਟੈ ਗੁਰ ਰਾਮਦਾਸ ਤਨ ਸਰਬਮੈ ਸਹਿਜ ਚੰਦੋਆ ਤਾਣਿਓ ਗੁਰ ਅਰਜੁਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ ਭੈ ਨਿਰਭਉ ਮਾਣਿਓ ਲਾਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਟ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਅਪਾਰ ਸਾਰ ਸੁਪਾਰ ਪਰਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇ ਚਉ ਗੁਰ ਅਰਜੁਨ ਕਲ ਉਚਰੈ ਤੈ ਹਉ ਮੈਂ ਨਿਵਾਰਿਓ ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉ ਮੈਂ ਨਿਵਾਰਿਓ ਪੰਚਾਹਰ ਨਿਧ ਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਹਿਰਦੈ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨਕ ਕਲਸ ਦੀ ਪਾਇਓ ਸੋਰਠੇ ਗੁਰ ਅਰਜੁਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਾਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਇ ਥਾ ਤੋ ਸਤਿਗੁਰ ਸਹਨ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਣ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਹਿਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਭਿਖੋ ਨਾਇਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਤੇਜ ਭੂਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹਾਂ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰਉ ਤੇਹ ਜਨ ਜਾ ਚਉ ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸ ਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ ਅਪਰ ਅਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈ ਅਰਜੁਨ ਗੁਰ ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਧਰੀ ਜਗ ਔਰ ਨ ਆਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨ ਕੇ ਦੁੱਖ ਕੋਟਕ ਦੂਰ ਗਏ ਮਥੁਰਾ
जिन अमृत नाम पियो। इह पद तते मत चूकह रे मान, भेद बभेद न जान बियो। प्रताश हृदय गुर अर्जुन कै, हर पूर्ण ब्रह्म निवास लियो। जब लौ नहीं पागल लार उदय, तब लौ भ्रमते फिरते बहुत आयो। कल कोर समुद्र में बूड तथे, कब हूँ मिट है नहीं रे पछतायो। तात विचार यह मथुरा, जग तारन कौ अवतार बनायो। जप्यो जिन अर्जुन देव गुरु, फिर संकट जो न गर्भ न आयो। काल समुद्र पहे रूप प्रगट, हर नाम उदाहरण बसै संत जिस हृदय, दुख दर्द निवारण। निर्मल पेख अपार तास, बिन अबर न कोई मान बाच जिन जानयो। भयो तेहे समसर सोई, तरण गगन नव खंड महे। ज्योत स्वरूपी रहो पार, पन मथुरा कछ भेद नहीं, गुर अर्जुन प्रतख हर। अजय गंग जल अटल, सिख संगत सब नावे। नित प्राण बांची है वेद, ब्रह्मा मुख गावे। अजय चबर सिर टुले, नाम अमृत मुख लियो। गुर अर्जुन सिर छतर आप परमेश्वर दियो। गुर अर्जुन सिर छतर आप परमेश्वर दियो। मिल नानक अंगद अमर गुर, गुर रामदास पह हर पह गयो। हर वंश जागत जास संचरयो, सो कवन कहे श्री गुर मोयो। देवपुरी मह गयो, आप परमेश्वर पायो। हार सिंहासन दियो, श्री गुर तह बैठायो। रहस्य कियो सुर देव तोहे, जस जय जय जंपै। असुर गए ते भाग, पाप तिन पीतर कंपै। काटे सो पाप तिन नरहंके, गुर रामदास जिन पायो। सतर सिंहासन पृथ्वी, गुर अर्जुन कौ दे आयो। काटे सो पाप तिन नरह के, गुर रामदास जिन पायो। छतर सिंहासन पृथ्वी, गुर अर्जुन कौ दे आयो। वाहिगुरु जी का खालसा, वाहिगुरु जी की फतेह।

ਲੱਗ ਗਈ ਤੇ ਫਿਰ ਅਸੀਂ ਚੌਥੀ ਬਾਣੀ ਪੜ੍ਹਦੇ ਹਾਂ, ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਉਹਦੇ ਵਿੱਚ ਅਸੀਂ ਕੀ ਕਹਿੰਦੇ ਹਾਂ, ਇਹ ਵਾਅਦੇ ਕਰਦੇ ਹਾਂ, ਤੁਮੇ ਛਾਟ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਫਿਰ ਅਸੀਂ ਕਹਿੰਦੇ ਹਾਂ, ਮੇਰੇ ਦਾਤਾ ਜੀ ਜਿਨ ਨਰ ਨਾਮ ਤਿਹਾਰੋ ਕਹਾ, ਵੇਖੋ ਕਿੱਡੀ ਕਲਾ ਹੈ ਜਪ ਵਿੱਚ, ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸਤ ਦੋਖ ਤੇ ਰਹਾ, ਆਨੰਦ ਕਿਉਂ ਨਹੀਂ ਆਏਗਾ? ਜਿਨ੍ਹਾਂ ਨੇ ਸਿਮਰਿਆ ਉੱਥੇ ਆਨੰਦ ਵਰਤਿਆ, ਦਰਦ ਦੁਸਤ ਦੋਖ ਤੇ ਰਹਾ, ਉੱਥੇ ਅਸੀਂ ਬਚਨ ਕਰਦੇ ਹਾਂ, ਬੇਨਤੀ ਕਰਦੇ ਹਾਂ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਤੇਰੀ ਸ਼ਰਨ ਵਿੱਚ ਆ। ਇਸ ਬੇਨਤੀ ਤੋਂ ਬਾਅਦ ਪਹਿਲਾਂ ਜਪ, ਫਿਰ ਜਾਪ, ਫਿਰ ਵੈਰਾਗ, ਤੇ ਫਿਰ ਗੁਰਮੁਖੋਂ ਅੰਦਰੋਂ ਬੇਨਤੀ ਨੇ ਜਨਮ ਲਿਆ, ਜਿਹੜੀ ਅਸੀਂ ਸੰਗਤੀ ਅਰਦਾਸ ਕਰਦੇ ਹਾਂ, ਪੰਥ ਦੀ ਵਿਰਾਸਤ ਹੈ। ਜੇ ਕਿਤੇ ਅਰਦਾਸ ਨੂੰ ਚਿੱਤ ਕਰਕੇ ਸੁਣ ਲਈਏ ਤੇ ਸਾਰੀ ਸਿੱਖੀ ਦਾ ਪ੍ਰਚਾਰ ਅਰਦਾਸ ਰਾਹੀਂ ਹੋ ਜਾਂਦਾ, ਏਡੀ ਸਾਡੇ ਦਾਨਿਆਂ ਪੁਰਖਾਂ ਨੇ ਰਹਿਤ ਮਰਿਆਦਾ ਵਿੱਚ ਅਰਦਾਸ। ਗੁਰਮੁਖੋਂ ਪੰਥ ਦੀ ਜਿਹੜੀ ਰਹਿਤ ਮਰਿਆਦਾ ਹੈ ਨਾ, ਉਹਦਾ ਇੱਕ ਇੱਕ ਬੋਲ ਦਹਾਕਿਆਂ ਬੱਧੀ ਮੰਥਨ ਕਰ ਕਰਕੇ ਰਿੜਕ ਰਿੜਕ ਕੇ ਇੱਕ ਇੱਕ ਬੋਲ ਵਿੱਚ ਗੁੱਝੇ ਭੇਦ ਛੁਪੇ ਹੋਏ ਨੇ, ਤੇ ਅਸੀਂ ਐਵੇਂ ਅੱਖੋਂ ਪਰੋਖੇ ਕਰੀ ਜਾਂਦੇ ਹਾਂ ਆਪਣੀ ਆਪਣੀ ਮਰਿਆਦਾ ਪਿੱਛੇ ਲੱਗ ਕੇ। ਉਸ ਅਰਦਾਸ ਦੇ ਅੰਦਰ ਸਾਰੇ ਪੰਥ ਨੂੰ ਬੰਨ ਦਿੱਤਾ, ਪਰ ਜਦੋਂ ਅੰਦਰ ਵੈਰਾਗ ਪੈਦਾ ਹੁੰਦਾ, ਨਿੱਜ ਦੀ ਅੰਦਰੋਂ ਅਰਦਾਸ ਨਿਕਲਦੀ ਹੈ ਗੁਰਮੁਖੋਂ, ਫਿਰ ਉਹ ਅਰਦਾਸ ਅੱਖਰਾਂ ਦੀ ਮੁਥਾਜ ਨਹੀਂ ਹੁੰਦੀ। ਫਿਰ ਉੱਥੇ ਮੇਰੇ ਦਾਤਾ ਜੀ ਕਹਿੰਦੇ, ਬਿਨ ਬੋਲਿਆਂ ਸਭ ਕਿਸ ਜਾਣਦਾ, ਜਪ ਤੋਂ ਜਾਪ, ਜਾਪ ਤੋਂ ਵੈਰਾਗ, ਵੈਰਾਗ ਤੋਂ ਬੇਨਤੀ, ਤੇ ਬੇਨਤੀ ਤੋਂ ਬਾਅਦ ਫਿਰ ਪੰਜਵੀਂ ਅਵਸਥਾ ਹੈ ਜਿੱਥੇ ਜਾ ਕੇ ਅਸੀਂ ਕਹਿੰਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਹੋਵੇ ਆਨੰਦ ਘਣਾ। ਇਹ ਭੇਦ ਸਤਿਗੁਰੂ ਜੀ ਅੱਜ ਦੱਸ ਰਹੇ ਨੇ, ਆਨੰਦ ਕਿਵੇਂ ਪਾਇਆ ਜਾ ਸਕਦਾ, ਤੇ ਗੁਰੂ ਆਨੰਦ ਭਰ ਕੇ ਲੈ ਕੇ ਚੱਲੀਏ। ਸਤਿਗੁਰੂ ਜੀ ਸੰਪੂਰਨ ਸ਼ਬਦ ਵਿੱਚ ਇਹ ਬਖਸ਼ਿਸ਼ ਕਰ ਰਹੇ, ਸੁਰਤ ਜੋੜਿਓ ਆ ਸਾਰੇ ਪਿਆਰ ਵਿੱਚ, ਇੱਕ ਵਾਰ ਰਸ ਮਾਣ ਕੇ ਸਾਰੇ ਸਿਮਰਿਓ ਸਤਿ।

0: ਅਲੱਖ ਕਿਵੇਂ ਲਖਾਂ, ਮੇਰਾ ਸਾਈਂ ਕਿਸ ਤਰ੍ਹਾਂ ਦਾ, ਮੈਂ ਕਿਵੇਂ ਦੱਸਾਂ। ਮੇਰੇ ਦਾਤਾ ਜੀ ਕਹਿੰਦੇ ਨਾਨਕ ਕਥਨਾ ਕਰੜਾ ਸਾ, ਕਿਵੇਂ ਦੱਸਾਂ ਮੈਂ। ਅਲੱਖ ਕਿੰਨਾ ਕੁ ਮਹਾਨ ਹੈ, ਆਪਾਰ, ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ, ਅਪਾਰ ਹੈ, ਅੰਤ ਕੋਈ ਨਹੀਂ। ਗੁਰਮੁਖੋ, ਸੰਸਾਰ ਦੇ ਸਾਗਰ ਨੂੰ ਮਾਪਿਆ ਜਾ ਸਕਦਾ, ਆਕਾਸ਼ ਦੇ ਤਾਰਿਆਂ ਨੂੰ ਵਿਗਿਆਨ ਗਿਣ ਸਕਦੀ ਹੈ, ਪਰ ਮੇਰੇ ਕਰਤਾ ਪੁਰਖ ਵਾਹਿਗੁਰੂ ਤੇਰਾ ਅੰਤ ਨਾ ਜਾਈ ਲਖਿਆ। ਰੋਜ਼ ਪੜ੍ਹਦੇ ਹਨ, ਅਲੱਖ ਹੈ ਉਹ ਸਾਈਂ, ਵੱਡਾ ਹੈ, ਬੇਅੰਤ ਹੈ, ਅਪਾਰ ਹੈ।
1: ਪੂਰੇ ਮਨ ਵਸੈ,
0: ਵੇਖੋ ਤਰਲਾ ਵੇਖੋ, ਇਹ ਬੇਨਤੀ ਕਿੱਥੋਂ ਪੈਦਾ ਹੋਈ ਹੈ? ਵੈਰਾਗ ਵਿੱਚੋਂ। ਭੋਰੀ ਮਨ ਵਸੈ, ਮੇਰੇ ਹਿਰਦੇ ਚ ਭੂਰਾ ਕਿ ਜਿੰਨਾ ਹੀ ਤੂੰ ਵਸ ਜਾ ਮੇਰੇ ਸਵਾਮੀ, ਮੇਰੇ ਸਾਈਂ, ਤੇਰੇ ਤੋਂ ਬਿਨਾਂ ਮੈਂ ਮੁਰਦਾ ਹਾਂ, ਤੇ ਜੇ ਭੂਰਾ ਕਿ ਜਿੰਨਾ ਵੀ ਤੂੰ ਮੇਰੇ ਅੰਦਰ ਵਸ ਗਿਆ, ਇਸ ਮੁਰਦੇ ਨੂੰ ਜੀਵਨ ਮਿਲ ਜਾਏਗਾ। ਇਹ ਸ਼ਬਦ ਬੜਾ ਕੀਮਤੀ, ਭੋਰੀ, ਇਹਨੂੰ ਸਮਝਣਾ ਨਾ ਕਿਤੇ ਗੁਰਮੁਖੋ, ਭੋਰੀ ਸ਼ਬਦ ਦਾ ਅਰਥ ਕੀ ਹੈ। ਕਦੀ ਪਿਆਸ ਵਿੱਚ ਬਿਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਉਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ, ਕੀਤੇ ਤੇਰੇ ਰਾਗ ਪਰਿਸੰ ਕਹੀਐ, ਕੀਤੇ ਤੇਰੇ ਗਾਵਣਹਾਰੇ, ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ, ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਧਰਨਾਲੇ, ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ, ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ, ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵੇਦਾ ਨਾਲੇ, ਗਾਵਣ ਤੁਦਨੋ ਮੋਹਣ ਯਾਮਨ ਮੋਹਣ, ਸੁਰਗ ਮਛ ਪਾਇਆਲੇ, ਗਾਵਣ ਤੁਦਨੋ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ,

ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ।

ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ

ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਆਈਆ। ਆਖਣ

ਤੈਨੂੰ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਾ

ਪਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾਂ ਕਾਰੀ ਜਿਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਚਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਾਨ ਜੁਗਮ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ

ਘਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜਿਆ ਵਰਨਾ ਕੋਈ।

ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ

ਸਰ ਸਭ ਹੋਂ ਜੇਤੇ ਬਦਨ ਸ੍ਰੇਸ਼ਟ ਸਰ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਠਾਕੁਰ ਤੁਮ ਕਹਿ ਅਰਦਾਸ ਜੀਉ ਪਿੰਡ ਸਭ ਧੀਰ ਗਿਰਾਸ ਤੁਮ ਮਾਤ ਪਿਤਾ ਸਮ ਬਾਰਿਕ ਤੇ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ, ਪੂਰੇ ਹੋਏ ਸਰਬ ਕਲਿਆਣ। ਰਹਾਉ ਜਿਉ ਪਾਏ ਪਿੰਡ ਜਿਣ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਿਣ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਓ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾਤੀ ਹੈ ਕਰਤੇ ਕਾ ਹੋਈ ਵਿਚਾਰ। ਚਿਤ ਕਰ ਗਾਵੋ ਸੁਹਿਲਾ, ਸਿਵਰ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਿਤ ਸੁਹਿਲਾ ਹੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ ਨਾ ਦੇਖੇ ਗਾ ਦੇਵਣਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੀ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ। ਦੇਹ ਸਜਣਾ ਸਿਛੜੀਆਂ, ਜਾ ਹੋਵੈ ਸਹਿਬ ਸੁਮੇਲ। ਘਰ ਘਰ ਇਹੋ ਪਹੁੰਚਾ, ਸਦਰੇ ਨਿਤ ਪਵਨ। ਸਦਨਹਾਰਾ ਸਿਮਰੀਆ, ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਇ ਰਹਾਉ। ਵਿਸਵੇ ਦੱਸਿਆ ਘੜੀਆਂ ਪਹਿਰਾਂ, ਕੀਤੀ ਵਾਰੀ ਮਹਾਂਵਾ। ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇ ਵਿਚਾਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਪਾਉ, ਹੋਏ ਜਾਤੇ ਤੇ ਰਹਿਣਾ ਹੀ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਓ ਤ ਪੁੰਨ ਵੱਡਾ ਹੇ। ਰਾਉ ਸਾਖਤ ਹਰ ਰਸਾਦ ਨਾ ਜਾਣਿਆ, ਤਨੇ ਅੰਤਰ ਹੋਂ ਮੈਂ ਕੰਡਾ ਹੇ। ਜਿਉਂ ਜਿਉਂ ਚਲਹੇ ਚੁਬੈ ਦੁਖ ਪਾਵਹਿ, ਜਮਕਾਲ ਸਹਿਹੇ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੇ। ਅਵਨਾਸ਼ੀ ਪੁਰਖ ਭਾ ਪਰਮੇਸ਼ਰ, ਬਹੁ ਸੋਭ ਖੰਡ ਬਹਿ ਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰਲਾ। ਆਗੈ ਬਸਰ ਸੁਹੇਲਾ, ਔਧ ਕਟੈ ਜਨ ਸਰਹਿਣਾਰੀ, ਮਨ ਗੁਰਮਿਲ ਕਾਲ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ, ਕਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆ ਵੈ ਰਾਸ, ਅਕਥ ਕਥਾ ਆਚਰ ਜਾਨੀ। ਜਾ ਕੋ ਆਏ ਸੋਈ ਵਿਹਾਜ, ਹਰ ਗੁਰ ਤੇ ਮਨ ਵਸੇਰਾ। ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਅੰਤਰਜਾਮੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਦਿਆ ਗਏ ਅਰਦਾਸ ਮਾਰੀ।

ਸਾਹਿਬ ਜੀ ਦੇ ਨਾਮ ਦੇ ਵਿੱਚ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਇਹ ਜਿ

ਨਾਨਕ ਨਾਮ ਚੜ੍ਹਦੀ ਕਲਾ ਸਿਰੇ ਭਾਰੇ ਸਰਬੱਤ ਦਾ ਭਲਾ।

0: केरबोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे। साडे स्टूडियो दे टेलीफोन नंबर तो आप जी नु पता ही है, जे नहीं तो वह भी लिख लो जी। एरिया कोड 250-392-3074 अते फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Sahaj akhar gurbani ch bahut vadi hunda hai. Sahaj de arth vi kai han. Sahaje sahaje vi hai. Sahaj da arth gyan vi hai. Sahaj da arth swabhav vi hai. Sahaj da matlab adolta vi hai. ਹਰ ਬੰਦਾ ਚਾਹੁੰਦਾ ਕਿ ਮੈਨੂੰ ਅਡੋਲਤਾ ਮਿਲੇ, ਮੇਰਾ ਮਨ ਭਟਕਣਾ ਤੋਂ ਰਹਿਤ ਹੋ ਜਾਏ। ਲਗਭਗ ਜਿਤਨੇ ਵੀ ਅਧਿਆਤਮਿਕ ਜਗਿਆਸੂ ਨੇ ਜਿਨ੍ਹਾਂ ਨਾਲ ਮੇਰਾ ਮੇਲ ਹੁੰਦਾ, ਚਾਹੇ ਉਹ ਗ੍ਰਸਤੀ ਨੇ ਚਾਹੇ ਉਹ ਸਾਧੂ ਨੇ, ਸਾਰਿਆਂ ਦੀ ਇਹ ਮੰਗ ਹੈ ਕਿ ਪਾਤਸ਼ਾਹ ਅੱਗੇ ਅਰਦਾਸ ਕਰੋ ਸਾਡਾ ਮਨ ਭਟਕਣਾ ਤੋਂ ਰਹਿਤ ਹੋ ਜਾਏ। ਅਤੇ ਜੇ ਸੱਚਮੁੱਚ ਭਟਕਣਾ ਤੋਂ ਰਹਿਤ ਹੋਣਾ ਫਿਰ ਸਾਡੇ ਕੋਲ ਸ਼ਬਦ ਗੁਰੂ ਹੈ, ਕਿਉਂਕਿ ਬਾਣੀ ਵਿੱਚ ਲਿਖਿਆ ਹੈ ਕਿ ਜਿਉਂ ਬੰਦਰ ਕੋ ਆ ਬੱਚੇ ਨੂੰ ਬਾਹਰ ਲੈ ਜਾਓ। ਦੇਖੋ ਬੱਚਾ ਇੱਕ ਬੋਲਦਾ ਤਾਂ ਸਾਰਿਆਂ ਦਾ ਧਿਆਨ ਉਖੜਦਾ। ਇਹ ਉਹ ਸੁਚੱਜੀ ਧੀ ਦਾ ਕੰਮ ਹੈ, ਮਾਂ ਦਾ ਕੰਮ ਹੈ ਕਿ ਉਹ ਸੰਗਤ ਨੂੰ ਟਿਕਾਓ ਦੇ ਵਿੱਚ ਵਿਘਨ ਨਾ ਪਾਏ। ਇਹ ਕਹਿਣਾ ਨਹੀਂ ਸੀ ਚਾਹੀਦਾ, ਪਰ ਇਹ ਆਪਣਾ ਫਰਜ਼ ਨਾ ਸਮਝਿਆ, ਕਿਉਂਕਿ ਜੇ ਮੁੱਢ ਠੀਕ ਨਹੀਂ ਬਚੇਗਾ ਤਾਂ ਫਿਰ ਅਖੀਰ ਠੀਕ ਨਹੀਂ ਹੋਵੇਗਾ। ਕਰੋ ਕਿਰਪਾ, ਮੈਂ ਬੇਨਤੀ ਕਰ ਰਿਹਾ ਸੀ ਕਿ ਸਹਿਜ ਹਰ ਇੱਕ ਦੀ ਡਿਮਾਂਡ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਸਹਿਜ ਦੇਣ। ਸਹਿਜ ਸਿਰਫ ਮੰਗਣ ਨਾਲ ਨਹੀਂ ਮਿਲਦਾ, ਸਹਿਜ ਲਈ ਕੁਝ ਯਤਨ ਕਰਨਾ ਪੈਂਦਾ। ਉਹ ਯਤਨ ਕੀ ਹੈ ਕਿ ਗੁਰੂ ਦੀ ਕਿਰਪਾ ਮਿਲੇ। ਭਾਈ ਸਾਹਿਬ ਨੇ ਠੀਕ ਪ੍ਰਮਾਣ ਦਿੱਤਾ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ। ਗੱਲ ਤੁਹਾਡੇ ਉੱਤੇ ਆ ਗਈ, ਤੁਸੀਂ ਜਿੰਨੇ ਆਏ ਹੋ ਗੁਰਮਤ ਪ੍ਰਚਾਰ ਸਭਾ ਦੇ ਇਸ ਉੱਦਮ ਕਰਕੇ, ਬਾਬਾ ਅਵਤਾਰ ਸਿੰਘ ਜੀ ਦੇ ਸਹਿਯੋਗ ਕਰਕੇ, ਸੰਗਤਾਂ ਦੇ ਸਹਿਯੋਗ ਕਰਕੇ। ਮੈਂ ਜਦੋਂ ਆ ਕੇ ਬੈਠਾ ਤੇ ਮੇਰਾ ਮਨ ਗਦਗਦ ਸੀ। ਮੈਂ ਕਿਹਾ ਦੇਖੋ ਕਦੇ ਇਹ ਬੀਜ ਗੁਰਮਤ ਪ੍ਰਚਾਰ ਸਭਾ ਨਾਲਾਗੜ੍ਹ ਨੇ ਬੀਜਿਆ, ਅੱਜ ਇਹ ਨਾਲਾਗੜ੍ਹ ਤੋਂ ਗੁਰਮਤ ਪ੍ਰਚਾਰ ਸਭਾ ਹਿਮਾਚਲ ਪ੍ਰਦੇਸ਼ ਬਣ ਗਈ। ਨਿਰੀ ਹਿਮਾਚਲ ਪ੍ਰਦੇਸ਼ ਨਹੀਂ, ਪੰਜਾਬ ਨੂੰ ਵੀ ਨਾਲ ਲੈ ਕੇ ਤੁਰ ਗਈ, ਕਿਉਂਕਿ ਪ੍ਰਚਾਰ ਦੀ ਲੋੜ ਤੇ ਸਾਰੀ ਥਾਈ ਹੈ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਟੋਆ, ਤੋ ਅੱਜ ਉਹ ਬੀਜ ਪ੍ਰਫੁੱਲਤ ਹੋ ਰਿਹਾ। ਅੱਜ ਉਸ ਬੀਜ ਨੇ ਆਪਣੇ ਅੰਕੁਰ, ਆਪਣੀਆਂ ਸ਼ਾਖਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ। ਮੁੱਢ ਤੇ ਭਾਵੇਂ ਹਿਮਾਚਲ ਪ੍ਰਦੇਸ਼ ਵਿੱਚ ਹੀ ਹੈ, ਪਰ ਉਹਦੀਆਂ ਸ਼ਾਖਾਂ, ਉਹਦੀਆਂ ਸੁਗੰਧੀਆਂ, ਉਹਦੀਆਂ ਖੁਸ਼ਬੂਆਂ ਦੂਰ ਦੂਰ ਤੱਕ ਫੈਲਣ ਲੱਗ ਪਈਆਂ। ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਧੰਨਵਾਦ ਗੁਰੂ ਦਾ। ਆਓ ਜੁੜਨ ਦਾ ਯਤਨ ਕਰੀ। तो भाई साहब ने गुरबाणी विचों एक प्रमाण दिता कि सहज किवें मिल सकता। सेवक सिख पूजन सब आवे, तुसी जिन्ने आए हो छोटे वड्डे स्त्री पुरुष, जे तुहानू को पुछे तुसी क्यों आए हो, तुसी आखोगे असी अपने गुरु नू पूजन लई आए, असी अपने गुरु नू मत्था टेकन लई आए हां, इहदे विच कोई शक नहीं, तुहाडे आउण ते कोई शंका नहीं। फिर इस तो अगे सब गावें हर हर ऊतम बानी, भाई साहब ने यतन किया है भी कोई रसना खाली ना रहे, सारे रसक रसक हो जाओ, उहदे लई तुहानू ही बाणी नाल जोड़िया। सेवक सिख पूजन सब आवें, ये पूजन की किरिया है, मत्था टेकना, भेटा रखनी, गुरु नूं परिक्रमा करनी, इस सब पूजन की किरिया। फिर उस तो बाद सब गावें हर हर ऊतम बन, कीर्तनीय कीर्तन कर रहे ने, तुसी श्रवण कर रहे हो, नाल बोल रहे। हुण महाराज नूं पुछिए महाराज साडा आउणा प्रवान हो गया, अगली पंक्ति सुन लो। महाराज कहिंदे गावया सुनिया तिन का हर थाए पावे, उन्हां दा गाउणा, उन्हां दा सुनना, उन्हां दा सुनाउणा, उन्हां दा गुरु घर विच आउणा थाए पावे, प्रवान हो जा। किन्हां दा? जिन सतगुर की आग्या सत सत करवा, जिन्हां ने गुरु की आग्या नूं सिर मत्थे ते मन लिया। हुण गल इत्थों शुरू होवेगी कि मन का टिकाओ, मन का सहज किवें बनता है, सारी गुरबाणी इहो ही समझा रही। कबीर जी वर्गी महान आत्मा ने भी कहा, मम्मा मन क्यों काज है, ये जिहड़ा सहज का संबंध है ये मन दे नाल है। मम्मा मन क्यों काज है, ये सहज कोई बाजार नहीं विकदा, एनू बच्चे नू टिकाओ जी। ये किसी कीमत नाल नहीं मिलता। मम्मा मन क्यों काज है, मन साधे सिद्ध होए। ये जिहड़ा सहज वाला कार्ज है, जिहड़ा मन दे टिकण वाला कार्ज है, ये मन नू साधन दे नाल सवारन दे नाल सिद्ध हो सकता। इसलिए भगत कबीर जी कहिंदे ने मन ही मन स्यों कह कबीरा। कबीर जी कहिंदे ने मन वाली गल करनी पैणी, मन सा मिलिया ना कोई। ये गलती नाल मनसा नहीं पढ़ना, मन सा मन वर्गा कोई साथी नहीं चाहिए। जे मन साथी बन गया फिर ते गल जाएगी बन, ते जे तन इत्थे बैठा रहा ते मन किधरे निकल गया फिर ही बन। इसलिए कबीर जी कहने मन ही मन स्यों कह कबीरा, मन सा मिलिया ना कोई, मन वर्गा कोई मित्र नहीं। फिर भी व्याख्या भी करती, ए मन शक्ति, ए मन सीओ, ए मन पंच तत् का जियो। ये मन अपने रूप बदलता रहता, जे माया धारी बन जाए तो माया का खिडारी बन जाए, जे रब दियां गल्लां करन लग पवे तो ये रब रूप भी बन जाता, ते जे संसार विच खचत हो जाए ते पंज तत्तां दा फिर जीवन के रह जाओ। फिर ध्यान दो, बहुत सुलझी हुई संगत बड़े टिकाओ नाल बैठी है, ते भाई कुलवीर सिंह जी ने बड़ी मेहनत करके, है ते गुरु की कृपा, साडी मेहनत भी ताई सफल होती। मन वस आवे नानका ਜੇ ਪੂਰਨ ਕਿਰਪਾ ਹੋਏ ਜੇ ਉਹਦੀ ਬਖਸ਼ਿਸ਼ ਹੋ ਜਾਏ ਤੇ ਜਿਹੜੇ ਆਪਣੇ ਮਨ ਨੂੰ ਇਸ ਤਰ੍ਹਾਂ ਜੋੜਨ ਵਿੱਚ ਕਾਮਯਾਬ ਹੋ ਗਏ ਫਿਰ ਮਹਾਰਾਜ ਕਹਿੰਦੇ ਨੇ ਇਹ ਮਨ ਲੇ ਜੋ ਉਹਨ ਮਨ ਰਿਹਾ ਇਸ ਮਨ ਦਾ ਸਹਿਯੋਗ ਪ੍ਰਾਪਤ ਕਰਕੇ ਜੇ ਕੋਈ ਉੱਚੀ ਅਵਸਥਾ ਵਿੱਚ ਚਲਾ ਜਾਏ ਤਾਂ ਤੀਨ ਲੋਕ ਕੀ ਬਾਤਾਂ ਕਹਿ ਫਿਰ ਉਹ ਆਮ ਪੱਧਰ ਵਿੱਚ ਨਹੀਂ ਰਹਿੰਦਾ ਪਰ ਇਹ ਗੱਲਾਂ ਯੋਗੀਆਂ ਨੇ ਤੇ ਆਪਣੇ ਯੋਗ ਮਤ ਵਿੱਚ ਰੱਖੀਆਂ ਸਿੱਧਾਂ ਨੇ ਆਪਣੇ ਸਿੱਧ ਮਤ ਵਿੱਚ ਰੱਖੀਆਂ ਪਰ ਗੁਰੂ ਸਾਹਿਬਾਨ ਨੇ ਬੜੀ ਕਿਰਪਾ ਕੀਤੀ ਪਹਿਲੀ ਗੱਲ ਤੇ ਉਹਨਾਂ ਨੇ ਸਾਨੂੰ ਘਰ ਛੱਡਣ ਲਈ ਨਹੀਂ ਕਿਹਾ ਉਹਨਾਂ ਨੇ ਸਾਨੂੰ ਕੋਈ ਬਸਤਰ ਵੱਖਰੀ ਤਰ੍ਹਾਂ ਦੇ ਪਾਉਣ ਲਈ ਨਹੀਂ ਕਿਹਾ ਉਹਨਾਂ ਨੇ ਸਾਨੂੰ ਜਟਾਵਾਂ ਬਣਾਉਣ ਲਈ ਨਹੀਂ ਕਿਹਾ ਉਹਨਾਂ ਨੇ ਸਾਨੂੰ ਪਿੰਡੇ ਤੇ ਸਵਾਹ ਮਲਣੀ ਨਹੀਂ ਕਿਹਾ ਉਹਨਾਂ ਕੀ ਆਖਿਆ ਉਹਨਾਂ ਆਖਿਆ ਤੁਸੀਂ ਮਨ ਨਾਲ ਗੱਲ ਕਰੋ ਤੇ ਮਨ ਨਾਲ ਗੱਲ ਕਰਨ ਦਾ ਵਸੀਲਾ ਸਾਧਨ ਕੀ ਹੈ ਉਹ ਹੈ ਗੁਰੂ ਸ਼ਬਦ ਰੋਜ਼ ਤੁਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ ਜਿਉਂ ਮੰਦਰ ਕਹੋ ਥੰਮ ਹੈ ਥੰਮਨ ਦੇਖੋ ਕਿੰਨਾ ਸਰਲ ਉਪਦੇਸ਼ ਹੈ ਆਖਿਆ ਜਿਵੇਂ ਇਸ ਮਕਾਨ ਦੀ ਛੱਤ ਨੂੰ ਕਿੰਨੇ ਟਿਕਾਇਆ ਦੱਸੋ ਤੁਸੀਂ ਆਖੋਗੇ ਇਹਨਾਂ ਪਿੱਲਰਾਂ ਨੇ ਟਿਕਾਇਆ ਹੋਇਆ ਥੰਮਿਆਂ ਨੇ ਟਿਕਾਇਆ ਹੋਇਆ ਇਹਨਾਂ ਦੀਵਾਰਾਂ ਦੇ ਆਸਰੇ ਇਹ ਛੱਤ ਖੜੀ ਹੈ ਜਿਉਂ ਮੰਦਰ ਕੋ ਥੰਮ ਹੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮ ਮੈਂ ਤੇ ਸਰਜ ਨਾ ਜਿਉਂ ਜਿਉਂ ਗੁਰਬਾਣੀ ਦੀ ਵਿਚਾਰ ਕਰ ਰਿਹਾ ਕਰਦਾ ਮੈਂ ਕਹਿੰਦਾ ਵੀ ਅਸੀਂ ਘਾਟੇ ਵਿੱਚ ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਨਹੀਂ ਗੁਰੂ ਤੇ ਧਾਰਿਆ ਗੁਰੂ ਤੇ ਆਖਿਆ ਸਵੇਰੇ ਸ਼ਾਮ ਦਿਨ ਵਿੱਚ ਕਈ ਵਾਰੀ ਆਖਿਆ ਗੁਰੂ ਗ੍ਰੰਥ ਜੀ ਮਾਨੇ ਹੋ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਇਸ ਪਾਸੇ ਨਹੀਂ ਤੁਰੇ ਜੇ ਕਦੇ ਸਾਡਾ ਪੰਥ ਇਸ ਪਾਸੇ ਤੁਰ ਪੈਂਦਾ ਜਿਹੜਾ ਹਾਲ ਹੁਣ ਲੀਡਰਾਂ ਨੇ ਬਣਾ ਦਿੱਤਾ ਸਾਡਾ ਇਹ ਨਾ ਬਣ ਇਹ ਹਾਲ ਨਹੀਂ ਸੀ ਬਣਨਾ ਕਿਵੇਂ ਕਰ ਕਿਉਂਕਿ ਗੁਰੂ ਕੁਝ ਹੋਰ ਹੀ ਕਹਿ ਰਹੇ ਨੇ ਲੀਡਰ ਕੁਝ ਹੋਰ ਕਹਿ ਰਹੇ ਨੇ ਰਾਹ ਕਹੀਂ ਰਾਹੀ ਕਹੀਂ ਰਹਿਬਰ ਕਹੀਂ ਯੂੰ ਵੀ ਭਲਾ ਰਾਹ ਤੈਅ ਹੋਇਆ ਹੈ ਸਾਰੀ ਕਹਾਣੀ ਵਿਗਾੜ ਕੇ ਰੱਖ ਦਿੱਤੀ ਗੁਰੂ ਨੇ ਤੇ ਐਸਾ ਸਹਿਜ ਮਾਰਗ ਦੱਸਿਆ ਆਖਿਆ ਜੇ ਤੁਸੀਂ ਮਨ ਨੂੰ ਮਿੱਤਰ ਬਣਾ ਲਓ ਤੇ ਬਣਾਉਣ ਦਾ ਤਰੀਕਾ ਤੁਹਾਨੂੰ ਗੁਰੂ ਸ਼ਬਦ ਵਿੱਚੋਂ ਲੱਭ ਜਾਏ ਤੁਸੀਂ ਆਖੋ ਫਿਰ ਦੱਸੋ ਉਸ ਤੇ ਚਾਹੁੰਦੇ ਹਾਂ ਸਾਡਾ ਮਨ ਮਿੱਤਰ ਬਣ ਜਾਏ ਫਿਰ ਗੁਰੂ ਬਾਬਾ ਜੀ ਕਹਿੰਦੇ ਨੇ ਮਨ ਪਤਾ ਗੁਰਬਾਣੀ 'ਚ ਮਨ ਕਿੰਨੇ ਰੂਪਾਂ ਵਿੱਚ ਆਉਂਦਾ ਇੱਕ ਮਨ ਆਉਂਦਾ ਨੰਨੇ ਨੂੰ ਔਂਕੜ ਨਾਲ ਇੱਕ ਮਨ ਨੰਨਾ ਮੁਕਤਾ ਇੱਕ ਮਨ ਨੰਨੇ ਨੂੰ ਸਿਆਰੀ ਨਾਲ ਇੱਕ ਮਨ ਮੰਮੇ ਨੂੰ ਟਿੱਪੀ ਤੇ ਨੰਨੇ ਨੂੰ ਸਿਆਰੀ ਇਹ ਰੂਪ ਨੇ ਪਾਠ ਕਰਨ ਵਾਲਿਆਂ ਨੂੰ ਇਹ ਬੜੀ ਜਾਣਕਾਰੀ ਜ਼ਰੂਰੀ ਹੈ ਜਦੋਂ ਮਨ ਨੰਨੇ ਨੂੰ ਔਂਕੜ ਵਾਲਾ ਆਵੇਗਾ ਉਹ ਮਨ ਨਾਉਣ ਪੁਲਿੰਗ ਇੱਕ ਵਚਨ ਹੈ ਮੇਰਾ ਮਨ ਨਹੀਂ ਟਿਕਦਾ ਮੇਰਾ ਮਨ ਨਹੀਂ ਲੱਗਦਾ ਇਹ ਮਨ ਨੰਨੇ ਨੂੰ ਔਂਕੜ ਵਾਲਾ ਹੈ ਪਰ ਜਦੋਂ ਮੰਮਾ ਨੰਨਾ ਮੁਕਤਾ ਹੋਏਗਾ ਮਨ ਸੰਬੋਧਨ ਹੋਏਗਾ ਹੇ ਮੇਰੇ ਮਨ ਮੇਰੇ ਮਨ ਮੇਰੇ ਮਨ ਇਹ ਮਨ ਪਿਆਰਿਆ ਬੜੀ ਜਗ੍ਹਾ ਆਏਗਾ ਜਦੋਂ ਮਨ ਦੇ ਨੰਨੇ ਨੂੰ ਸਿਆਰੀ ਲੱਗ ਜਾਏ ਫਿਰ ਮਨ ਵਿੱਚ ਮਨ ਦੁਆਰਾ ਦੀ ਗੱਲ ਹੈ ਤੇ ਜਦੋਂ ਮਨ ਦੇ ਮੰਮੇ ਨੂੰ ਟਿੱਪੀ ਲੱਗ ਜਾਏ ਫਿਰ ਮੰਨਣ ਦੀ ਗੱਲ ਹੈ ਇਹ ਨਿਯਮ ਸਮਝ ਕੇ ਫਿਰ ਮਨ ਨਾਲ ਗੱਲ ਕਰ ਤੇ ਗੁਰਦੇਵ ਕਹਿੰਦੇ ਨੇ ਆਪਣੇ ਮਨ ਨੂੰ ਟਿਕਾਉਣ ਲਈ ਤੁਹਾਨੂੰ ਆਪ ਹੀ ਕਰਨਾ ਪਵੇ ਕਿਸੇ ਨੇ ਤੁਹਾਡੀ ਥਾਂ ਕੁਝ ਨਹੀਂ ਜੇ ਕਰਨਾ ਜਿਵੇਂ ਆਮ ਬਜ਼ੁਰਗ ਪਹਿਲਾਂ ਕਹਿੰਦੇ ਸੀ ਆਪ ਮਰੇ ਬਿਨਾਂ ਸਵਰਗ ਨਹੀਂ ਜਾਇਆ ਜਾਂਦਾ ਜਦ ਤੱਕ ਆਪ ਨਾ ਮਰੋ ਉੱਥੇ ਤੱਕ ਕਿਵੇਂ ਪਹੁੰਚੋਗੇ ਅਸੀਂ ਚਾਹੁਣ ਲੱਗ ਪਏ ਵੀ ਕੋਈ ਸਾਡੀ ਥਾਂ ਅਰਦਾਸ ਕਰੇ ਕੋਈ ਸਾਡੀ ਥਾਂ ਪਾਠ ਕਰੇ ਬਸ ਸਾਡੇ ਕੋਲ ਥੋੜ੍ਹੇ ਜਿਹੇ ਪੈਸੇ ਲੈ ਲਏ ਅਤੇ ਫਲ ਸਾਨੂੰ ਦੇ ਗੁਰੂ ਨੇ ਆਖਿਆ ਨਹੀਂ ਆਪਣੇ ਮਨ ਨਾਲ ਆਪ ਗੱਲ ਕਰੋ ਤੇ ਗੱਲ ਕਰਨ ਦਾ ਤਰੀਕਾ ਸ਼ਬਦ ਤੋਂ ਸਿੱਖ ਲਓ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਆਨੰਦ ਆ ਗਿਆ। ਸੁਣਦੇ ਨਾਣੇ ਨੂੰ ਸਿਆਰੀ ਹੈ, ਸੁਣਨਾ ਕਰ। ਉਹ ਮੇਰੇ ਮਿੱਤਰ ਪਿਆਰੇ ਮਨ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਅਸੀਂ ਮਨ ਨੂੰ ਤਾਂ ਖੁੱਲੀ ਛੁੱਟੀ ਦੇ ਦਿੰਦੇ ਹਾਂ। ਬਈ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਦਾ ਪੁਰਬ ਆਪਣੇ ਮਨਾਉਣਾ, ਮਨਾ ਰਹੇ ਹਾਂ, ਜਗ੍ਹਾ ਜਗ੍ਹਾ 'ਤੇ ਸਮਾਗਮ ਹੋ ਰਹੇ ਨੇ। ਬਾਬੇ ਨੇ ਕਿਵੇਂ ਸਿਖਾਇਆ ਸੀ ਨਮਾਜ਼ ਪੜ੍ਹਨੀ ਦੌਲਤ ਖਾਂ ਨੂੰ? ਬਾਬੇ ਨੇ ਕਿਵੇਂ ਸਿਖਾਇਆ ਸੀ ਉਸ ਕਾਜ਼ੀ ਨੂੰ ਨਮਾਜ਼ ਪੜ੍ਹਨੀ? ਸੁਲਤਾਨਪੁਰ ਲੋਧੀ ਦੀ ਘਟਨਾ ਤਾਂ ਯਾਦ ਹੈ ਨਾ ਤੁਹਾਨੂੰ। ਬਾਬੇ ਨੇ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ। ਅਰਥ ਮੈਂ ਦੇਖਿਆ ਲੋਕ ਆਪਣੀ ਆਪਣੀ ਮਤ ਮੁਤਾਬਕ ਕਰਦੇ ਨੇ। ਉਹਨਾਂ ਸਮਝਿਆ ਕਿ ਬਾਬਾ ਕਹਿੰਦਾ ਕੋਈ ਹਿੰਦੂ ਮੁਸਲਮਾਨ 'ਚ ਫਰਕ ਨਹੀਂ ਹੈਗਾ, ਹੈ ਵੀ ਨਹੀਂ। ਪਰ ਉਹਨਾਂ ਨੇ ਅਰਥ ਕੁਝ ਹੋਰ ਕੱਢੇ। ਉਹਨਾਂ ਆਖਿਆ ਜੀ ਜੇ ਤੁਹਾਨੂੰ ਹਿੰਦੂ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਲੱਗਦਾ ਫਿਰ ਸਾਡਾ ਨਮਾਜ਼ ਪੜ੍ਹੋ। ਉਹਨਾਂ ਕਹੇ ਚਲੋ ਚਲੋ ਚੱਲਦੇ। ਹੁਣ ਜਿਹੜੇ ਕੱਚੇ ਪਿੱਲੇ ਸਨ ਉਹਨਾਂ ਆਖਿਆ ਤਾਂ ਬੜਾ ਹਨੇਰ ਹੋ ਜਾਏ। ਬੇਬੇ ਨਾਨਕੀ ਦਾ ਵੀਰ, ਭਾਈਆ ਜੈ ਰਾਮ ਦਾ ਸਾਲਾ, ਮੈਂ ਤਾਂ ਕਲਿਆਣ ਦਾਸ ਜੀ ਦਾ ਪੁੱਤਰ, ਅੱਜ ਮਸੀਤੇ ਚਲਾ ਜਾਏਗਾ, ਸਾਡੀ ਤਾਂ ਨੱਕ ਕੱਟੀ ਹੋ ਜਾਣੀ, ਸਾਡੇ ਪੱਲੇ ਕੱਖ ਨਹੀਂ ਲੈਣਾ, ਬੜੀ ਮਿੱਟੀ ਬਲੀਤ ਹੋਵੇਗੀ ਸਾਡੀ। ਰੌਲਾ ਪੈ ਗਿਆ, ਸਾਰੇ ਹਿੱਲ ਗਏ। ਪਰ ਜੇ ਨਹੀਂ ਹਿੱਲੀ ਤਾਂ ਬੇਬੇ ਨਾਨਕੀ ਨਹੀਂ ਹਿੱਲੀ। ਉਹਨਾਂ ਕਿਹਾ ਭੁੱਲੇ ਲੋਕੋ, ਬਿਲਕੁਲ ਨਾ ਡੋਲੋ, ਮੇਰਾ ਵੀਰ ਡੁੱਬਿਆਂ ਨੂੰ ਤਾਰਨ ਆਇਆ, ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣਾ ਹੈ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ। ਐਸਾ ਭਰੋਸਾ ਵੀ ਹੋਣਾ ਬੜਾ ਜ਼ਰੂਰੀ ਹੈ। ਸਾਖੀ ਤੁਸੀਂ ਸਾਰੀ ਜਾਣਦੇ ਹੋ, ਮੈਂ ਸਾਖੀਆਂ ਨਹੀਂ ਸੁਣਾਉਣੀਆਂ, ਮੈਂ ਤਾਂ ਸਿਰਫ ਟੱਚ ਦੇਣਾ ਹੈ। ਬਾਬਾ ਨਾਨਕ ਜੀ ਵੀ ਮਸੀਤ ਵਿੱਚ ਬੈਠੇ ਨੇ, ਮੌਲਵੀ ਵੀ ਬੈਠਾ ਹੈ, ਨਵਾਬ ਵੀ ਬੈਠਾ, ਸਾਰੀ ਪਬਲਿਕ ਵੀ ਬੈਠੀ, ਤਮਾਸ਼ ਵੀ। ਨਮਾਜ਼ ਸ਼ੁਰੂ ਹੋ ਗਈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਕੰਨ ਦਾ ਢਾਸਣਾ ਲਾ ਕੇ ਬੈਠੇ ਰਹੇ, ਨਾ ਉੱਠੇ, ਨਾ ਕੋਈ ਜਿਵੇਂ ਨਮਾਜ਼ੀ ਵੀਰ ਕਰਦੇ ਨੇ, ਕੋਈ ਮੱਥਾ ਟੇਕਦਾ, ਕੋਈ ਸਜਦਾ ਕਰਦਾ, ਕੋਈ ਕੋਡਾ ਹੁੰਦਾ, ਕੋਈ ਕਿੱਦਾਂ, ਕੱਖ ਨਹੀਂ। ਉਹ ਨਮਾਜ਼ ਵੀ ਪੜ੍ਹੀ ਜਾ ਰਹੇ ਨੇ ਅਤੇ ਕਾਣੀ ਅੱਖਾਂ ਨੂੰ ਦੇਖੀ ਵੀ ਜਾ ਰਹੇ ਨੇ ਵੀ ਇਹਦੇ ਉੱਠੇ ਹੀ ਨਹੀਂ, ਇਹਨਾਂ ਦੇ ਸਾਡੇ ਵਾਂਗ ਸਜਦਾ ਹੀ ਨਹੀਂ ਕੀਤਾ। ਔਖੇ ਸੌਖੇ ਨਮਾਜ਼ ਪੂਰੀ ਤਾਂ ਕਰ ਲਈ, ਫਿਰ ਦੁਆਲੇ ਹੋ ਗਏ, ਤੁਸੀਂ ਬਾਬਾ ਜੀ ਨਮਾਜ਼ ਨਹੀਂ ਪੜ੍ਹੀ ਸਾਡੇ ਨਾਲ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਓ ਨਵਾਬ ਜੀ, ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ? ਤੁਹਾਡਾ ਮਨ ਤਾਂ ਇੱਥੇ ਨਹੀਂ ਸੀ। ਕੋਲੋਂ ਕਾਜੀ ਬੋਲਿਆ, ਮੇਰੇ ਨਾਲ ਪੜ੍ਹਨੀ ਸੀ। ਕਾਜੀ ਜੀ ਰਹਿਣ ਦਿਓ, ਤੁਹਾਡਾ ਮਨ ਵੀ ਇੱਥੇ ਨਹੀਂ ਸੀਗਾ। ਤੁਹਾਡੇ ਘਰ ਵੀ ਰਾਤੀ ਘੋੜੀ ਸੂਈ ਹੈ ਨਾ, ਤੁਸੀਂ ਉਹਦੀ ਪਿਛੇਰੀ ਸੰਭਾਲ ਲਏ ਸੀ। ਦੋਵੇਂ ਚੁੱਪ ਕਰਕੇ, ਕਿਧਰੇ ਸਾਡੀ ਹਾਲਤ ਵੀ ਇਹੋ ਤੇ ਨਹੀਂ? ਬੈਠੇ ਗੁਰੂ ਘਰ ਵਿੱਚ, ਸੁਣਿਆ ਕੱਖ ਨਹੀਂ, ਸਮਝਿਆ ਕੱਖ ਨਹੀਂ। ਬਾਬੇ ਨੇ ਆਖਿਆ ਮਨ ਨੂੰ ਸੁਣਾਓ ਤੇ ਸੁਣਾਉਣ ਦੀ ਜੁਗਤੀ ਦੱਸ ਦਿਓ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਦੇਖੋ ਜਿਹਦੇ ਨਾਲ ਕੰਮ ਹੋਵੇ, ਜਿਹਦੇ ਸਹਿਯੋਗ ਤੋਂ ਬਿਨਾਂ, ਜਿਹਦੇ ਮਿਲਵਰਤਨ ਤੋਂ ਬਿਨਾਂ, ਜਿਹਦੀ ਸਹਾਇਤਾ ਤੋਂ ਬਿਨਾਂ ਕੋਈ ਕੰਮ ਹੀ ਨਾ ਸਰੇ, ਉਹਨੂੰ ਫਿਰ ਦੁਸ਼ਮਣ ਕਹੀਦਾ ਕਿ ਮਿੱਤਰ ਕਹੀਦਾ? ਉਹਨੂੰ ਤਾਂ ਪਿਆਰ ਨਾਲ ਪ੍ਰੇਰਨਾ ਪੈਂਦਾ, ਵੀਰ ਜੀ ਮੇਰਾ ਕੰਮ ਕਰ ਦਿਓ, ਭਰਾ ਜੀ ਮੇਰਾ ਕੰਮ ਕਰ ਦਿਓ। ਬਾਬੇ ਨੇ ਪਹਿਲੀ ਗੱਲ ਤਾਂ ਇਹ ਸਮਝਾਈ, ਆਖਿਆ ਮਨ ਵਰਗਾ ਕੋਈ ਮਿੱਤਰ ਨਹੀਂ। ਪਰ ਮਿੱਤਰ ਬਣਾਉਣ ਵਾਸਤੇ ਕੋਈ ਸ਼ਬਦਾਵਲੀ, ਕੋਈ ਪਿਆਰ ਕਰੋ, ਉਹਨੂੰ ਸੁਣਾਓ ਤੇ ਸਹੀ। ਸੁਣਨ ਵਾਸਤੇ ਪਾਣੀ ਦੇ ਭੰਡਾਰ ਭਰੇ ਪਏ, ਇੱਕ ਨਹੀਂ ਅਨੇਕਾਂ ਪ੍ਰਮਾਣ, ਜਿੰਨੇ ਤੁਸੀਂ ਕਹੋਗੇ ਉਹਨੇ ਦੱਸ ਦੇਣ। ਪਰ ਤਰੀਕਾ ਗੁਰੂ ਕੋਲੋਂ ਸਿੱਖਣਾ, ਸਹਿਜ ਇੱਥੋਂ ਮਿਲਣਾ ਅਤੇ ਆਖਿਆ ਮਨ ਨੂੰ ਇਉਂ ਸਮਝਾਓ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਜੇ ਕਿਸੇ ਭਾਗਾਂ ਵਾਲੇ ਦਾ ਮਨ ਤਿਆਰ ਹੋ ਜਾਵੇ। ਦੱਸੋ ਜੀ ਕੀ ਕਹਿੰਦੇ ਹੋ, ਦੱਸੋ ਕੀ ਕਹਿੰਦੇ। ਪਹਿਲੀ ਗੱਲ ਤਾਂ ਇਹਨੂੰ ਸਮਝਾਉਣਾ, ਬੁਲਾਉਣਾ ਧਿਆਨ ਕਰੋ। ਫਿਰ ਜੇ ਮਨ ਕਹੇ ਦੱਸੋ ਜੀ ਕੀ ਕਹਿੰਦੇ ਹੋ, ਫਿਰ ਇਹਨੂੰ ਕਹਿਣਾ ਮਿਲ, ਵੇਲਾ ਹੈ ਇਹ ਮਿਲ।

ਇਹ ਮਿਲਣ ਦਾ ਵੇਲਾ ਹੈ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਮਿਲਣ ਦਾ ਵੇਲਾ ਹੈ। 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੇ ਹੈ ਸੋ ਆਏ ਜਾਏ ਦੁੱਖ ਪਾਏ। ਕਈ ਪੁੱਛਦੇ ਨੇ ਕਿਉਂ ਜੀ ਮਨੁੱਖਾ ਜਨਮ ਚ ਹੀ ਹੋ ਸਕਦਾ? ਹਾਂ ਹਾਂ, ਤੁਸੀਂ ਆਪ ਦੱਸ ਦਿਓ ਕਿ ਮਨੁੱਖ ਤੋਂ ਬਿਨਾਂ ਕੋਈ ਹੋਰ ਵੀ ਆਇਆ ਗੁਰਦੁਆਰੇ? 84 ਲੱਖ ਜੂਨ ਹੈ, ਤੁਸੀਂ ਸੁਣੀ ਹੈ, ਕੋਈ ਹੋਰ ਵੀ ਆਇਆ? ਕੋਈ ਕਟੜੂ ਵਛੜੂ ਕੋਈ ਮੱਝ ਗਾਵੀ ਆਈ ਹੈ? ਐਵੇਂ ਨਹੀਂ ਹੋ, ਆ ਹੀ ਨਹੀਂ ਸਕਦੇ। ਜੇ ਭੁੱਲ ਭੁਲੇਖੇ ਆ ਜਾਣ ਤਾਂ ਅਸੀਂ ਅੰਦਰ ਵੜਨ ਨਹੀਂ ਦੇਣਾ, ਡੰਡੇ ਲੈ ਕੇ ਪੈ ਜਾਣ। ਇਹ ਮਨੁੱਖ ਹੀ ਆ ਸਕਦਾ, ਮਨੁੱਖ ਹੀ ਇਉਂ ਜੁੜ ਸਕਦਾ, ਮਨੁੱਖ ਹੀ ਉਹ ਸਮਝ ਸਕਦਾ। ਫਿਰ ਵੇਲਾ ਹੋ ਗਿਆ ਨਾ, ਇਹ ਵੇਲਾ ਹੈ ਮਨੁੱਖਾ ਜਨਮ। ਕਿਉਂਕਿ ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿਰੰਕਾਲ ਇਹ ਦੇ। ਹੁਣੇ ਤੇ ਅਸੀਂ ਗੁਰੂ ਕੋਲੋਂ ਸਿੱਖਣਾ ਹੈ, ਗੁਰੂ ਜੀ ਸਿਖਾਉਣ ਲਈ ਤਿਆਰ ਨੇ। ਭਾਈ ਮਨ ਨੂੰ ਆਖੋ, ਆਪਣੀ ਆਪਣੀ ਵਾਰੀ ਨਾਲ ਆਖਿਓ, ਤੁਸੀਂ ਮੇਰੀ ਵਾਰੀ ਖੋਣ ਦਾ ਯਤਨ ਨਹੀਂ ਕਰਨਾ, ਰਸ ਤਾਂ ਬਣੇਗਾ। ਇੱਕ ਸਿਸਟਮ ਹੈ, ਇੱਕ ਜੁਗਤੀ ਹੈ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਮਿਲ ਵੇਲਾ ਹੈ ਇਹ, ਹੁਣ ਹੁੰਦਾ ਕੀ ਹੈ? ਜੇ ਕਿਸੇ ਨੌਜਵਾਨ ਨੂੰ ਆਖੋ ਬਾਈ ਅੰਮ੍ਰਿਤ ਛਕ ਲਓ, ਹਾਂਜੀ ਬਾਬਾ ਜੀ ਖਾਣ ਪੀਣ ਦਾ ਟਾਈਮ ਹੈ। ਜੇ ਕਿਸੇ ਹੋਰ ਬੁੱਢੇ ਨੂੰ, ਉਹ ਜੀ ਹੁਣ ਅੱਗੇ ਹੀ ਚੱਲ ਕੇ ਛਕ ਲਾਂਗੇ, ਲੈ ਕੁਝ ਤਾਂ ਹੀ ਕਰੀ ਜਾਂਦੇ। ਗੁਰਬਾਣੀ ਕੀ ਕਹਿ ਰਹੀ, ਅਸੀਂ ਕੀ ਕਹਿ ਰਹੇ? ਮਿਲ ਵੇਲਾ ਹੈ ਇਹ, ਸਮਾਂ ਨਾ ਕਹੋ। ਸਮਾਂ ਵੀ ਕਦੋਂ ਤੱਕ ਹੈ? ਜਬ ਲਗ ਜੋਬਨ ਸਾਸ ਹੈ, ਜਬ ਲਗ ਜੋਬਨ ਸਾਸ ਹੈ, ਜਦੋਂ ਤੀਕਰ। ਜਬ ਲੱਗਦਾ ਮਤਲਬ ਜਦੋਂ ਤੀਕਰ ਸਰੀਰ ਵਿੱਚ ਬਲ ਹੈ, ਸਵਾਸ ਚੱਲਦੇ ਨੇ। ਬਾਬੇ ਨਾਨਕ ਨੇ ਤੇ ਹੋਰ ਵੀ ਸੌਖਾ ਕਰਕੇ ਸਮਝਾ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਮੈਂ ਬੜੀਆਂ ਡਿਕਸ਼ਨਰੀਆਂ ਪੜ੍ਹੀਆਂ ਨੇ, ਬੜੇ ਮਹਾਂਕੋਸ਼ ਪੜ੍ਹੇ ਨੇ। ਆਦਮੀ ਦੀ ਜੋ ਵਿਆਖਿਆ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਉਹ ਕਿਸੇ ਨੇ ਕੀਤੀ ਹੀ ਨਹੀਂ, ਕੋਈ ਕਰ ਸਕਿਆ ਹੀ ਨਹੀਂ। ਆਦਮੀ ਦੀ ਵਿਆਖਿਆ ਗੁਰੂ ਨਾਨਕ ਪਾਤਸ਼ਾਹ ਨੇ ਕਰਦਿਆਂ ਕਿਹਾ, ਪਿਆਰਿਓ ਹਮ ਆਦਮੀ ਹਾਂ ਇੱਕ ਦਮੀ, ਹਮ ਆਦਮੀ ਹਾਂ ਇੱਕ ਦਮੀ, ਫਿਰ ਕਮਾਲ ਦੀ ਗੱਲ ਹੈ। ਮੋਹਲਤ ਮੋਹਤ ਨ ਜਾਣਾ, ਮੋਹਲਤ ਮੋਹਤ ਨ ਜਾਣਾ, ਇੱਕ ਦਮ ਆਇਆ ਤੇ ਆਦਮੀ, ਦਮ ਨਾ ਆਇਆ ਤੇ ਖਤਮ। ਫਿਰ ਸਾਡੇ ਵਿੱਚੋਂ ਕਿਸੇ ਨੂੰ ਮੋਹਲਤ ਦਾ ਵੀ ਨਹੀਂ ਪਤਾ ਕਿੰਨੀ ਉਮਰ ਹੈ, ਕਿੰਨਾ ਟਾਈਮ ਹੈ ਸਾਡੇ ਕੋਲ, ਕਿਸੇ ਨੂੰ ਪਤਾ ਨਹੀਂ। ਕਿਸੇ ਨੂੰ ਉਸ ਮਹੂਰਤ ਦਾ ਨਹੀਂ ਪਤਾ ਵੀ ਕਦੋਂ ਇੱਥੋਂ ਤੁਰ ਪੈਣਾ। ਫਿਰ ਇਹੋ ਜਿਹਾ ਗੁਰੂ ਵੀ ਕਿੱਥੋਂ ਮਿਲੇ? ਆਹ ਕੁਰਬਾਨ ਜਾਈਏ ਗੁਰੂ ਨਾਨਕ ਪਾਤਸ਼ਾਹ ਤੋਂ ਆਂਦੇ, ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦਾ। ਦੇਖੋ ਮੈਂ ਕਈ ਵਾਰੀ ਦੇਖਦਾ ਜਦੋਂ ਬੱਚੇ ਨਾ ਕਹਿਣਾ ਮੰਨਣ, ਹਾਲਾਂਕਿ ਮਾਂ ਪਿਓ ਵੱਡੇ ਹੁੰਦੇ ਨੇ, ਪੂਜਨੀਕ ਹੁੰਦੇ ਨੇ, ਪਰ ਬੱਚੇ ਨੂੰ ਸਮਝਾਉਣ ਲਈ ਚੰਗੇ ਰਸਤੇ ਪਾਉਣ ਲਈ ਕਈ ਵਾਰੀ ਮਾਂ ਪਿਓ ਵੀ ਹੱਥ ਜੋੜ ਲੈਂਦੇ, ਬਾਪੂ ਹੁਣ ਤੇ ਮੰਨ ਜਾ, ਲੈ ਇਹ ਵੀ ਇੱਕ ਤਰੀਕਾ ਹੈ ਸਮਝਾਉਣ ਦਾ।
ਜਿਹੜਾ ਸਾਡੇ ਘਰ ਜੰਮਿਆ ਇੱਥੇ ਪੜਿਆ ਇੱਥੇ ਪੜਿਆ ਇੱਥੇ, ਉਹਨੂੰ ਵੀ ਕਹਿਣਾ ਪੈਂਦਾ ਬਾਪੂ ਹੁਣ ਤੇ ਮੰਨ ਜਾ। ਗੁਰੂ ਨਾਨਕ ਪਾਤਸ਼ਾਹ ਉਹ ਫਾਰਮੂਲਾ ਵੀ ਵਰਤਦੇ, ਕਹਿੰਦੇ ਨਾਨਕ ਬਿਨ ਵੈ ਤਿਸੈ ਸਰੇਵ, ਨਾਨਕ ਬਿਨ ਵੈ ਤਿਸੈ ਸਰੇਵ, ਤੁਸੀਂ ਆਖੋਗੇ ਸਾਨੂੰ ਕਿਵੇਂ ਪਤਾ ਲੱਗੇ।

ਜਿਵੇਂ ਕੋਈ ਵੱਡੇ ਘਰ ਦਾ ਕਾਕਾ ਹੋਵੇ ਨਾ, ਵੱਡੇ ਘਰ ਦਾ, ਉਹਦੇ ਮਾਤਾ ਪਿਤਾ ਨੇ ਬਹੁਤ ਸੋਭਾ ਖੱਟੀ ਹੋਵੇ ਤੇ ਉਹ ਤੁਰ ਪਵੇ ਭੈੜੇ ਰਸਤੇ, ਫਿਰ ਸਿਆਣੇ ਬੰਦੇ ਜਿਹੜੇ ਹਮਦਰਦ ਹੁੰਦੇ ਨੇ ਉਹ ਆਉਂਦੇ ਨੇ, ਕਾਕਾ ਆਪਣੇ ਦਾਦਾ ਜੀ ਵੱਲ ਤੇ ਵੇਖ, ਆਪਣੇ ਪਿਤਾ ਜੀ ਵੱਲ ਤੇ ਵੇਖ, ਉਹ ਕਿਹੋ ਜਿਹਾ ਸਮਝਦੇ, ਤੂੰ ਕਿਹੋ ਜਿਹਾ। ਇੱਕ ਤਰੀਕਾ ਹੈ ਸਮਝਾਉਣ ਦਾ। ਗੁਰੂ ਬਾਬਾ ਜੀ ਵੀ ਕਹਿੰਦੇ ਨੇ, ਪਿਆਰਿਓ ਆਪਣੇ ਆਪਣੇ ਮਨ ਨੂੰ ਸਮਝਾਓ, ਮਨ ਤੂੰ ਜੋਤ ਸਰੂਪ ਹੈ,

ਗੁਰੂ ਦੀ ਮੱਤ ਸੁਣ ਕੇ ਹਿਰਦੇ ਵਿੱਚ ਨਿਮਰਤਾ। ਹੁਣ ਆਪਣੇ ਆਪਣੇ ਆਪ ਵੇਖੋ, ਮੈਂ ਨਹੀਂ ਕਿਸੇ ਨੂੰ ਥਰਮਾਮੀਟਰ ਲਾਉਣਾ, ਮੈਨੂੰ ਕੀ ਲੋੜ ਹੈ, ਮੈਂ ਤੇ ਆਪਣੀ ਵਿਚਾਰ ਕਰਾਂਗੀ। ਮੈਨੂੰ ਤੇ ਬਾਬੇ ਨੇ ਕਿਹਾ ਵੀ ਤੂੰ ਦੂਜਿਆਂ ਦਾ ਫਿਕਰ ਨਾ ਕਰਿਆ ਕਰ, ਤੂੰ ਆਪਣਾ ਫਿਕਰ ਕਰ, ਆਪ ਸਵਾਰਾ ਹੈ, ਮੈਂ ਮਿਲਿਆ ਸੁੱਖ ਹੋਏ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ, ਐਡੀ ਵੱਡੀ ਗਰੰਟੀ। ਇਸ ਲਈ ਆਪਣਾ ਆਪ ਵੇਖੋ। ਫਿਰ ਭਾਈ ਸਾਹਿਬ ਨੇ ਕੁਝ ਕਾਰਨ ਲੱਭੇ ਨੇ, ਗਰੀਬੀ ਕਿਉਂ ਨਹੀਂ ਆਉਂਦੀ ਜਦੋਂ ਅਸੀਂ ਦੂਜਿਆਂ ਦੇ ਹੱਕ 'ਤੇ ਵੀ ਛਾਪਾ ਮਾਰ। ਅੱਜ ਕੀ ਹੋ ਰਿਹਾ, ਕਿਸੇ ਦਾ ਵੀਰ, ਭਰਾ, ਭੈਣ, ਭੂਆ ਵਿਦੇਸ਼ ਚਲੇ ਗਏ, ਉਹ ਆਪਣੀ ਜ਼ਮੀਨ ਜਾਇਦਾਦ ਆਪਣੇ ਭਤੀਜਿਆਂ ਨੂੰ ਦੇ ਗਏ, ਆਏ ਮਿਲਣ ਚੱਕ ਕੇ ਨਹਿਰ ਵਿੱਚ ਸੁੱਟ ਦਿੱਤਾ। ਚੱਲ ਭਾਈ, ਹੁਣ ਅਸੀਂ ਸਾਂਭਾਂਗੇ। ਇਹ ਹਾਲ ਅਖਬਾਰਾਂ 'ਚ ਰੋਜ਼ ਪੜ੍ਹ ਰਹੇ ਹਾਂ। ਗਲ ਘੁੱਟ ਕੇ ਮਾਰ ਦਿੱਤਾ, ਕਿਉਂ? ਉਹਦੇ ਧਨ ਨੂੰ ਹੜੱਪਣ ਦੀ ਇੱਛਾ ਹੈ, ਫਿਰ ਚੈਨ ਕਿੱਥੋਂ ਆ ਜਾਏਗਾ? ਅਤੇ ਇਹੋ ਜਿਹਾ ਧਨ ਬੱਚਿਆਂ ਨੂੰ ਫਲੇਗਾ ਕਿਵੇਂ? ਉਹਦੇ ਬੱਚਿਆਂ ਦਾ ਵੀ ਬੇੜਾ ਗਰ ਕਰ ਦਿੱਤਾ। ਹਾਂ, ਤਿਸ ਕੋਲ ਕੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵ, ਹਾਂ ਤਿਸ ਕੋਲ ਕੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇੰਨਾ ਉੱਚਾ ਕਰੈਕਟਰ ਹੋ ਜਾ। ਕੱਲ ਮੈਨੂੰ ਸੱਜਣ ਦਾ ਅਮਰੀਕਾ ਤੋਂ ਫੋਨ ਆਇਆ, ਕਹਿੰਦਾ ਗਿਆਨੀ ਜੀ ਮੈਂ ਕਿਤਾਬ ਲਿਖ ਰਿਹਾ ਅਤੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਸੁਣੀ ਸੀ, ਉਹ ਮੈਂ ਕਨਫਰਮ ਕਰਨੀ ਚਾਹੁੰਦਾ। ਮੈਂ ਕਿਹਾ ਦੱਸੋ ਜੀ। ਕਹਿੰਦੇ ਤੁਸੀਂ ਇੱਕ ਵਾਰੀ ਕਿਹਾ ਸੀ ਕਿ ਭੋਰੇ ਨੂੰ ਆਦਤ ਹੈ ਸਭ ਫੁੱਲਾਂ 'ਤੇ ਜਾਂਦਾ, ਪਰ ਇੱਕ ਫੁੱਲ ਐਸਾ ਹੈ ਉਹਦਾ ਨਾਮ ਹੈ ਚੰਪਾ, ਚੰਪਾ 'ਤੇ ਨਹੀਂ ਜਾਂਦਾ। ਨੋਟ ਕਰਿਓ ਜੀ। ਕਵੀ ਕਹਿੰਦਾ, ਹੇ ਚੰਪਾ, ਮੈਂ ਤੇਰੇ ਕੋਲੋਂ ਪੁੱਛਦਾ, ਚੰਪਾ ਤੁਝਮੇ ਤੀਨ ਗੁਣ, ਰੂਪ, ਰੰਗ ਔਰ ਬਾਸ, ਤੈਨੂੰ ਪਰਮਾਤਮਾ ਨੇ ਸੁੰਦਰਤਾ ਵੀ ਦਿੱਤੀ, ਤੇਰਾ ਰੰਗ ਵੀ ਬੜਾ ਵਧੀਆ, ਤੇਰੇ ਵਿੱਚ ਸੁਗੰਧੀ ਵੀ ਬੜੀ ਕਮਾਲ, ਪਰ ਔਗੁਣ ਤੋਮੇ ਕੌਣ ਹੈ ਭਵਰਨ ਬੈਠੇ ਪਾਸ, ਤੇਰੇ 'ਚ ਕਮੀ ਕੀ ਹੈ, ਤੇਰੇ 'ਤੇ ਭੋਰਾ ਕਿਉਂ ਨਹੀਂ ਬੈਠਦਾ? ਉਹਨੇ ਪਤਾ ਕੀ ਕਿਹਾ, ਉਹਨੇ ਮਿੱਤਰ ਮੁਝਮੇ ਤੀਨ ਗੁਣ, ਰੂਪ, ਰੰਗ ਔਰ ਬਾਸ, ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਵੇ ਪਾਸ। ਜਿਹੜਾ ਕਰੈਕਟਰ ਹੀ ਨਹੀਂ ਹੈਗਾ, ਜਿਹੜਾ ਥਾਂ ਥਾਂ 'ਤੇ ਧੱਕੇ ਖਾਂਦਾ ਫਿਰਦਾ, ਮੈਂ ਨਹੀਂ ਉਹਨੂੰ ਆਪਣੇ ਨੇੜੇ ਲੱਗਣ ਦਿੰਦਾ। ਹੁਣ ਹਿਸਾਬ ਲਾ ਲਓ, ਜਿਹੜੇ ਬੰਦੇ ਆਪਣੇ ਧਰਮ 'ਤੇ ਪੱਕੇ ਨਹੀਂ ਹੈਗੇ, ਉਹਨਾਂ ਦੀ ਕੀ ਕੀਮਤ ਹੋਵੇ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਮਹਾਰਾਜ ਤੇ ਬੜੇ ਗੁੱਸੇ ਨਾਲ ਕਹਿੰਦੇ, ਕਿਆ ਗੱਲ ਆਇਓ ਭੂਚ, ਕਿਆ ਗੱਲ ਆਇਓ ਭੂਚ, ਉਹ ਮੂਰਖ, ਕੀ ਗੱਲਾਂ ਕਰਦਾ ਤੂੰ ਦੂਜੀਆਂ ਇਸਤਰੀਆਂ ਦੀਆਂ? ਕਿਆ ਗੱਲ ਆਇਓ ਭੂਚ, ਪਰ ਵੇਲ ਨਾ ਜੋ ਹੈ ਕੰਤ ਤੂੰ, ਤੂੰ ਤਾਂ ਪਤੀ ਹੈ ਜੇ ਤੂੰ ਪਰਾਈਆਂ ਇਸਤਰੀਆਂ ਵੱਲ ਨਾ ਵੇਖੇ। ਫੁੱਲਾਂ ਸੰਧੀ ਵਾੜ ਖਿੜਿਆ ਹਵ ਸੰਸਾਰ 'ਚ, ਇਹ ਸਾਰਾ ਸੰਸਾਰ ਫੁੱਲਾਂ ਦੀ ਬਗੀਚੀ ਵਰਗਾ ਹੈ। ਹਰ ਫੁੱਲ ਨੂੰ ਕੁਦਰਤ ਨੇ ਸੁੰਦਰਤਾ ਵੀ ਦਿੱਤੀ ਹੈ, ਹਰ ਫੁੱਲ ਨੂੰ ਸੁਹੱਪਣ ਵੀ ਦਿੱਤਾ ਹੈ, ਹਰ ਫੁੱਲ ਨੂੰ ਸੁਗੰਧੀ ਵੀ ਦਿੱਤੀ ਹੈ, ਪਰ ਤੈਨੂੰ ਉਸੇ ਫੁੱਲ ਦੇ ਮਾਣਨ ਦਾ ਹੱਕ ਹੈ ਜਿਸ ਨੇ ਤੇਰਾ ਪੱਲਾ ਗੁਰੂ ਗ੍ਰੰਥ ਸਾਹਿਬ ਦੀ ਅਰਜ਼ੀ 'ਚ ਪੜਿਆ। ਜੇ ਤੈਨੂੰ ਨਹੀਂ ਚੰਗਾ ਲੱਗਦਾ ਉਹ ਕਿਸੇ ਵੱਲ ਵੇਖੇ ਤੇ ਉਹਨੂੰ ਕਿਵੇਂ ਚੰਗਾ ਲੱਗੇ? ਸਿੱਖ ਦਾ ਕਰੈਕਟਰ ਤਾਂ ਸਾਡੇ ਘਰ 'ਚ ਸਵਰਗ ਬਣ ਸਕਦਾ। ਹਾਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇ ਨਾ। ਫਿਰ ਨਿਰਾ ਇਹ ਨਾ ਕਹੀ ਜਾਏ ਜੀ ਮੈਂ ਬੜੀ ਕਥਾ ਸੁਣੀ, ਮੈਂ ਬੜੇ ਕੀਰਤਨ ਸੁਣੇ, ਮੈਨੂੰ ਕਈ ਸਰੋਤੇ ਮਿਲ ਜਾਣ। ਮੈਂ ਜੀ ਸਵੇਰੇ ਬੰਗਲਾ ਸਾਹਿਬ ਤੋਂ ਸਾਰਾ ਨਿਤਨੇਮ ਸੁਣਦਾ, ਫਿਰ ਮੈਂ ਕਥਾ ਵੀ ਸੁਣਦਾ, ਫਿਰ ਮੈਂ ਮੰਜੀ ਸਾਹਿਬ ਤੋਂ ਵੀ ਸੁਣਦਾ, ਫਿਰ ਮੈਂ ਪਿੰਦਰਪਾਲ ਜੀ ਵੀ ਸੁਣਦਾ, ਫਿਰ ਮੈਂ ਮਸਕੀਨ ਜੀ ਵੀ ਸੁਣਦਾ। ਮੈਂ ਕਿਹਾ ਵੀ ਕੁਰਬਾਨ ਜਾਵਾਂ ਤੇਰੇ ਕੋਲ ਟਾਈਮ ਹੈਗਾ, ਪਰ ਇਹ ਦੱਸ ਵੀ ਕੁਛ ਸੁਣਿਆ ਹੋਇਆ ਕੀ ਸੁਣਿਆ? ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਨੇ, ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ, ਸੁਣੇ ਵੀ ਤੇ ਫਿਰ ਮਰ ਜਾਵੇ।
ਰੋਜ਼ ਜਪੁਜੀ ਸਾਹਿਬ ਜੀ ਪੜ੍ਹਦੇ ਹੋ, ਸੁਣਨਾ ਬੜੀ ਚੰਗੀ ਗੱਲ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਧਵਲ, ਸਾਰਾ ਆਉਂਦਾ ਤੁਹਾਨੂੰ। ਪਰ ਫਿਰ ਚਾਰ ਪੌੜੀਆਂ ਤੋਂ ਬਾਅਦ ਕੀ ਆਖਿਆ, ਮੰਨੇ ਕੀ ਗੱਤ ਜੇ ਕੋ ਕਹੇ। ਫਿਰ ਅਗਲੇ ਕਹਿੰਦੇ ਜੀ ਮੰਨ ਲਈਏ, ਫਿਰ ਕਦੇ ਮੰਨੇ। ਹੁਣ ਪਹਿਲੀ ਪੌੜੀ ਚ ਮੰਨੇ ਹੈ ਤੇ ਅਗਲੀਆਂ ਤਿੰਨਾਂ ਚ ਕੀ ਹੈ, ਮੰਨੇ। ਜਿਹੜਾ ਸੁਣ ਕੇ ਮੰਨ ਲਵੇ, ਫਿਰ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਪਾਉਣ ਕੀ, ਮੰਨੇ ਮੂੰਹ ਚੋਟਾਂ ਨਾ ਖਾਏ, ਮੰਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ। ਹੁਣ ਆਉਂਦਾ ਤੇ ਸਭ ਕੁਝ ਮੈਨੂੰ ਤੁਹਾਨੂੰ ਸਾਰਿਆਂ ਨੂੰ ਹੈਗਾ, ਪਰ ਲੋੜ ਹੈ ਇਹਨੂੰ ਮੰਨਣ ਦੀ। ਭਾਈ ਸਾਹਿਬ ਕਹਿੰਦੇ ਨੇ, ਹਉ ਤਿਸ ਕੋਲ ਕੁਮਾਇਆ, ਹਉ ਕੋਲ ਕੁਮਾਇਆ,

ਇੱਕ ਹੁਣ ਹੋਰ ਸਿੱਖਾਂ ਵਿੱਚ ਵਾਦੀ ਵੱਧ ਗਈ ਹੈ। ਆ ਜਦੋਂ ਦੇ ਅਸੀਂ ਰਾਜਨੀਤੀ ਚ ਫਸੇ ਹਾਂ, ਇਹਨੇ ਬੇੜਾ ਗਰਕ ਕਰ ਖਿਮਾ ਕਰ, ਜਿਹਦਾ ਧੜਾ ਜਿਹਦੀ ਪਾਰਟੀ ਜਿਹਦੇ ਨਾਲ ਲੱਗ ਜਾਓ, ਫਿਰ ਦੂਜੇ ਦੀ ਮਿੱਟੀ ਕੁੱਟੀ ਜਾ, ਐਵੇਂ ਗੁਣ ਵੀ ਔਗੁਣ ਦੱਸੀ ਜਾ, ਨਿੰਦਾ ਕਰਨ ਦੀ ਵਾਦੀ ਬਣ। ਗੁਰੂ ਗ੍ਰੰਥ ਸਾਹਿਬ ਪੁਕਾਰ ਪੁਕਾਰ ਕੇ ਕਹਿਣ, ਪਿਆਰਿਓ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਦ ਕਰਨ ਮੋਹ ਕਾਲੇ ਤਿੰਨਾ ਨਿੰਦਕਾ ਨਰਕੇ ਕੋਲ। ਅਸੀਂ ਹਟਦੇ ਹੀ ਨਹੀਂ, ਛੇੜ ਛੇੜ ਕੇ ਕਹਿੰਦੇ ਹਾਂ, ਫਿਰ ਦੱਸੋ ਜੀ ਫਿਰ ਕੀ ਹੋਇਆ, ਫਿਰ ਉਹਨੇ ਕੀ ਕਿਹਾ ਜੀ, ਫਿਰ ਉਹਨੇ ਕੀ ਕੀਤਾ ਜੀ। ਗੁਰੂ ਸਾਹਿਬ ਹੋਰ ਕੁਝ ਕਹਿ ਰਹੇ, ਨਾ ਭਾਈ ਨਿੰਦਾ ਕਰਨੀ ਵੀ ਨਹੀਂ ਤੇ ਨਿੰਦਾ ਸੁਣਨੀ ਵੀ ਨਹੀਂ, ਜੇ ਹੁੰਦੀ ਹੋਵੇ ਪਹਿਲੀ ਗੱਲ ਤੇ ਹੱਥ ਜੋੜੋ ਵੀ ਨਾ ਕਰੋ, ਜੇ ਨਹੀਂ ਹੜਦੇ ਤੇ ਫਿਰ ਆਪ ਤੇ ਪਰਾਂ ਹੋ ਜਾਓ। ਹਾਂ ਤਿਸ ਕੋਲ ਕੁਮਾਇਆ, ਹਾਂ ਤਿਸ ਕੋਲ ਕੁਮਾਇਆ।

ਲੋ ਇੱਕ ਗੱਲ ਹੋਰ ਰਹਿ ਗਈ ਪਿੱਛੇ ਆਖਿਆ ਅਸੀਂ ਵਰਤ ਵਰਤ ਨਹੀਂ ਰੱਖਣੇ ਲੋ ਜੀ ਅੱਜ ਮੈਂ ਫਲਾਣਾ ਵਰਤ ਰੱਖਿਆ ਹੋਇਆ ਅੱਜ ਮੈਂ ਫਲਾਣਾ ਵਰਤ ਰੱਖਿਆ ਨਾ ਨਾ ਸਿੱਖੀ ਵਿੱਚ ਵਰਤ ਦੀ ਕੋਈ ਨਹੀਂ ਕੁਝ ਇੱਥੇ ਦੇ ਬੜੇ ਕਰੜੇ ਬੋਲ ਕਹੇ ਨੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਨ ਇੱਥੇ ਵਰਤ ਵਰਤ ਦੀ ਕੋਈ ਲੋੜ ਨਹੀਂ ਸੰਜਮ ਨਾਲ ਸੌਣਾ ਵੀ ਜ਼ਰੂਰ ਹੈ ਮੈਂ ਨਾ ਸੁੱਤਾ ਹਾਂ ਤਾਂ ਮੇਰਾ ਗਲਾ ਖਰਾਬ ਹੋ ਜਾਂਦਾ ਮੇਰਾ ਗਲਾ ਭਰੜਾ ਜਾਂਦਾ ਜਦੋਂ ਮੈਨੂੰ ਨੀਂਦਰਾ ਹੋਵੇ ਜਦੋਂ ਮੈਂ ਸੌਂ ਜਾਂਦਾ ਫਿਰ ਠੀਕ ਠਾਕ ਹੋ ਜਾਂਦਾ ਇਸੇ ਤਰ੍ਹਾਂ ਬਿਨਾਂ ਖਾਧੇ ਤੋਂ ਵੀ ਸਰੀਰ ਨਹੀਂ ਚੱਲਦਾ ਇਸ ਲਈ ਭਾਈ ਸਾਹਿਬ ਕਹਿੰਦੇ ਨੇ

ਜੇ ਇੱਕ ਨਾਲ ਜੁੜ ਜਾਓਗੇ ਫਿਰ ਉਠਤ ਸੁਖੀਆ ਬੈਠਤ ਸੁਖੀਆ, ਉਠਤ ਸੁਖੀਆ ਬੈਠਤ ਸੁਖੀਆ।

0: नानक गुर मंत्र दृढ़ाय, कहो नानक गुर मंत्र दृढ़ाय।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਪਾਤਸ਼ਾਹ ਪ੍ਰੀਤਾਂ ਦੇ ਪਹਿਰੇਦਾਰ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਵਾਈਮਾਨ ਗੁਰ ਪਿਆਰੀ ਗੁਰ ਸਵਾਰੀ ਗੁਰ ਸਤਿਕਾਰੀ ਸਾਹਿਬ ਸੰਗਤ ਜੀਓ ਆਓ ਜੀ ਮਾਲਕ ਦੇ ਚਰਨਾਂ ਦਾ ਧਿਆਨ ਧਰੀਏ ਫਤਿਹ ਦੀ ਸਾਂਝ ਪਾਉਣੀ ਹੈ ਪਿਆਰ ਵਿੱਚ ਆਣ ਕੇ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾ ਦੇ ਯੋਗ ਹੋ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸਾਹਿਬਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਬਿਸਰ ਗਈ ਮੋਹੇ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਉਣਾ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਔਰ ਮਹਾਨ ਸਰੋਤੇ ਬਣ ਕੇ ਗੁਰੂ ਦੀ ਗੋਦੀ ਵਿੱਚ ਬਹਿਣਾ ਔਰ ਸੋਹਣੀ ਗੋਦੀ ਤੇ ਸੁਹਾਵਣੇ ਦਰਬਾਰ ਦੇ ਵਿੱਚ ਬਹਿ ਕੇ ਸਰੋਤਾ ਬਣ ਕੇ ਹਰ ਕੀਰਤਨ ਦਾ ਹਰ ਕਥਾ ਦਾ ਹਰ ਇਤਿਹਾਸ ਦਾ ਆਨੰਦ ਮਾਣਨਾ ਇੱਕ ਮਹਾਂਪੁਰਸ਼ ਕਹਿੰਦੇ ਨੇ ਐ ਖਾਲ ਕੇ ਜਹਾਂ ਹੈ ਸਾਰਾ ਜਹਾਂ ਤੇਰਾ ਸਾਰੀ ਜ਼ਮੀਂ ਤੇਰੀ ਤੇ ਆਸਮਾਂ ਵੀ ਤੇਰਾ ਸਭ ਨਿਆਮਤੇ ਜਹਾਂ ਕੀ ਤੂਨੇ ਹਮੇ ਅਤਾ ਕੀ ਕਿਆ ਸ਼ੁਕਰ ਕਰ ਸਕੇ ਔਰ ਮਿਹਰਬਾਨ ਤੇਰਾ ਮੇਰੇ ਦਾਤਾ ਮੇਰੇ ਭਾਗਾਂ ਵਿੱਚ ਇੰਨੀਆਂ ਵਡਿਆਈਆਂ ਤੂੰ ਬਖਸ਼ਿਸ਼ ਕੀਤੀਆਂ ਨੇ ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ ਤੇਰੇ ਚਰਨਾਂ ਨੂੰ ਪ੍ਰਣਾਮ ਹੈ ਮੇਰੀ ਜੀਭਾ ਦੇ ਕੋਲ ਉਹ ਸ਼ਬਦ ਨਹੀਂ ਮੈਂ ਤਾਂ ਕੇਵਲ ਤੇ ਕੇਵਲ ਤੈਨੂੰ ਨਮਸਕਾਰ ਹੀ ਕਰ ਸਕਦਾ ਹਾਂ ਤੇ ਕਲਗੀਧਰ ਪ੍ਰੀਤਮ ਪਾਤਸ਼ਾਹ ਜੀ ਇਸ ਅਵਸਥਾ ਵਿੱਚ ਆਏ ਹੋਏ ਮਨੁੱਖ ਲਈ ਇੱਕ ਬਹੁਤ ਸੁੰਦਰ ਬਚਨ ਕਰਦੇ ਨੇ ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਹੋ ਸਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਇੱਕ ਕਵੀ ਨੇ ਇਸ ਪਿਆਰ ਦੇ ਸੰਬੰਧ ਵਿੱਚ ਗੁਰੂ ਕੀ ਸੰਗਤ ਇੱਕ ਕਵਿਤਾ ਲਿਖੀ ਹੈ ਮੇਰੇ ਪਰਮ ਮਿੱਤਰ ਭਾਈ ਬਲਵੀਰ ਸਿੰਘ ਜੀ ਬੇਲੀ ਕਵੀ ਕਈ ਵਾਰੀ ਗੁਰੂ ਕੀ ਸੰਗਤ ਸੋਚਾਂ ਦੇ ਸਾਗਰ ਵਿੱਚ ਇਹੋ ਜਿਹੀ ਟੁੱਬੀ ਲਾਉਂਦਾ ਏ ਮਾਲਕ ਦੀ ਕਿਰਪਾ ਦੇ ਨਾਲ ਸਾਗਰ ਦੇ ਵਿੱਚੋਂ ਉਹ ਮਾਨਕ ਮੋਤੀ ਲੱਭ ਕੇ ਲੈ ਆਉਂਦਾ ਏ ਜਿਹਨੂੰ ਗੁਰੂ ਕੀ ਸੰਗਤ ਕਾਵਿ ਦੇ ਸਰੋਤੇ ਸੁਣ ਕੇ ਅਸ਼ ਅਸ਼ ਕਰ ਉੱਠਦੇ ਨੇ ਕਵਿਤਾ ਲਿਖੀ ਏ ਤੇ ਕਵਿਤਾ ਦਾ ਟਾਈਟਲ ਕੀ ਰੱਖਿਆ ਏ ਦਿਲ ਕਹਿੰਦਾ ਮੇਰੇ ਵਾਹਿਗੁਰੂ ਮੈਂ ਤੇਰੀ ਲੀਲਾ ਨੂੰ ਤੱਕ ਤੱਕ ਕੇ ਬੜਾ ਹੈਰਾਨ ਹੋ ਰਿਹਾ ਬੜੀ ਅਜੀਬ ਲੀਲਾ ਹੈ ਦੁਨੀਆਂ ਦੇ ਵਿੱਚ ਚਾਰ ਵੇਦ ਛੇ ਸ਼ਾਸਤਰ ਅਠਾਰਾਂ ਪ੍ਰਾਣ ਸਤਾਈ ਸਿਮਰਤੀਆਂ ਕਿਤੇ ਕਿਤੇ ਵਿਦਵਾਨ ਪੁਰਸ਼ ਹੋ ਗਏ ਨੇ ਪਰ ਦੁਨੀਆਂ ਦਾ ਕੋਈ ਵੀ ਪੁਰਸ਼ ਜਿਹੜਾ ਹੈ ਕੋਈ ਵੀ ਸੱਜਣ ਜਿਹੜਾ ਤੇਰੀ ਲੀਲਾ ਦਾ ਅੰਤ ਨਹੀਂ ਪਾ ਸਕਿਆ ਚੌਹਾਂ ਵੇਦਾਂ ਨੇ ਤੇਰੀ ਮਹਿਮਾ ਗਾਈ ਵੱਡੇ ਵੱਡੇ ਰਿਸ਼ੀ ਮੁਨੀ ਵਲੀ ਔਲੀਆ ਪੀਰ ਪਕੰਬਰ ਜਿਹੜੇ ਨੇ ਉਹ ਤੇਰੀ ਲੀਲਾ ਗਾਇਨ ਕਰਦੇ ਕਰਦੇ ਦੁਨੀਆਂ ਤੋਂ ਤੁਰ ਗਿਆ ਲੇਕਿਨ ਤੇਰੀ ਲੀਲਾ ਦਾ ਅੰਤ ਕੋਈ ਨਹੀਂ ਪਾ ਸਕਿਆ ਤੇਰੀ ਇਸ ਲੀਲਾ ਦੇ ਵਿੱਚੋਂ ਮੈਂ ਇਸ ਦਿਲ ਨੂੰ ਤੱਕ ਕੇ ਬੜਾ ਹੈਰਾਨ ਹੋ ਰਿਹਾ ਵਾਹਿਗੁਰੂ ਤੂੰ ਇਹ ਕੀ ਚੋਜ ਰਚਿਆ ਗੱਲ ਕਿੱਥੋਂ ਕਵੀ ਨੇ ਸ਼ੁਰੂ ਕੀਤੀ ਹੈ ਉਹ ਕਹਿੰਦਾ ਕੋਮਲ ਫੁੱਲ ਤੇ ਤੰਦ ਤੋਂ ਕੱਚਾ ਹੁੰਦਾ ਤੇ ਰਹਿੰਦਾ ਲੱਖਾਂ ਹੀ ਸੁਪਨੇ ਸ਼ੰਗਾਰ ਦਾ ਦਿਲ ਇਹ ਜਿਹੜਾ ਮਨੁੱਖੀ ਦਿਲ ਹੈ ਨਾ ਇਹ ਫੁੱਲ ਦੇ ਨਾਲੋਂ ਕੋਮਲ ਏ, ਤੰਦ ਦੇ ਨਾਲੋਂ ਕੱਚਾ ਏ ਤੇ ਗੁਰੂ ਕੀ ਸੰਗਤ ਇਸ ਦਿਲ ਵਿੱਚ ਲੱਖਾਂ ਹੀ ਅਰਮਾਨ ਆਉਂਦੇ ਨੇ। ਫਿਰ ਦਰਦ ਮੰਦ ਹੋ ਕੇ ਦਿਲ ਦਾ ਦਰਦ ਵੰਡੇ, ਖੁਸ਼ ਹੁੰਦਾ ਏ ਵੇਖ ਦਿਲਦਾਰ ਦਾ ਦਿਲ, ਦਿਲ ਕਦੇ ਦਿੱਤਾ ਨਹੀਂ ਜਾਂਦਾ ਔਰ ਗੁਰੂ ਕੀ ਸੰਗਤ ਏ ਤਾਂ ਜੁੜ ਜਾਂਦਾ ਕਿੱਥੇ, ਪੂਰਨ ਗੁਰੂ ਦੀਆਂ ਮੁਬਾਰਕ ਚਰਨਾਂ ਨਾਲ। ਤੇ ਜੁੜਦਾ ਕਿਹਨਾਂ ਦਾ ਏ, ਜਿਨ੍ਹਾਂ ਤੇ ਪੂਰਨ ਸਤਿਗੁਰੂ ਦੀ ਕਿਰਪਾ ਹੁੰਦੀ ਏ। ਵੈਸੇ ਇਸ ਵੇਲੇ ਤੇ ਕਈਆਂ ਦਾ ਦਿਲ ਪੱਬਾਂ ਵਿੱਚ, ਕਈਆਂ ਦਾ ਕਲੱਬਾਂ ਵਿੱਚ, ਕਈਆਂ ਦਾ ਜੂਏ ਖਾਨੀ। ਮੇਰਾ ਸਤਿਗੁਰੂ ਕਿਰਪਾ ਕਰੇ, ਹੈ ਨ ਵਿਰਲੇ ਉਹ ਭਾਗਾਂ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖ ਕੇ ਆਪਣੇ ਮਾਲਕ ਦੇ ਚਰਨਾਂ ਦੇ ਨਾਲ ਆਪਣਾ ਦਿਲ ਜੋੜਿਆ ਹੋਇਆ ਏ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮੁਆਫ ਕਰਨਾ ਗੁਰੂ ਕੀ ਸੰਗਤ, ਛੋਟੀ ਜੀ ਇਮਾਰਤ ਨੂੰ ਖਿਲਾਰਨ ਦੇ ਵਾਸਤੇ ਆਪਾਂ ਨੂੰ ਨੀਂਹ ਬਹੁਤ ਮਜ਼ਬੂਤ ਰੱਖਣੀ ਪੈਂਦੀ ਏ, ਵੱਡੇ ਵੱਡੇ ਥੰਮੇ ਉਸਾਰਨੇ ਪੈਂਦੇ ਨੇ। ਧਰਤੀ ਆਕਾਸ਼ ਖਿਲਾਰੇ ਬਿਨਾਂ ਹੀ ਥੰਮਾਂ ਤੋਂ, ਮੈਂ ਤਾਂ ਬਲਹਾਰਦਾ ਪਿਆ ਤੇਰਿਆਂ ਕੰਮਾਂ ਤੋਂ। ਉਹ ਕੀਤੀ ਹੋਈ ਭਗਤੀ ਦੇ ਆਸਰੇ ਤੇ ਖਲੋਤੇ ਨੇ, ਜਿਹੜੇ ਸਾਧੂ ਸੰਤ ਪਰਮਾਤਮਾ ਦਾ ਨਾਮ ਜਪਦੇ ਨੇ ਔਰ ਉਸ ਨਾਮ ਜਪਣ ਦੀ ਬਰਕਤ ਦੇ ਆਸਰੇ ਤੇ ਖਲੋਤੇ ਨੇ। ਗੁਰੂ ਕੀ ਸੰਗਤ ਧਰਤੀ ਤੇ ਆਕਾਸ਼ ਉਹਦੇ ਨਾਮ ਦੇ ਵਿੱਚ ਬੱਧੇ ਹੋਏ ਨੇ। ਤੋ ਕਵੀ ਕਹਿੰਦਾ ਏ ਕਿ ਦਿਲ ਕਦੇ ਦਿੱਤਾ ਨਹੀਂ ਜਾਂਦਾ, ਇਹ ਤੇ ਜੁੜ ਜਾਂਦਾ, ਅੰਬਰ ਵਿੱਚ ਉਡਾਰੀਆਂ ਮਾਰਦਾ ਦਿਲ, ਲਹਿਣਾ ਲੈ ਗਿਆ ਲਹਿਣਾ ਗੁਰ ਅੰਗਦ ਬਣ ਕੇ। ਭਾਈ ਲਹਿਣਾ ਜੀ ਕਿਵੇਂ ਲਹਿਣਾ ਲੈ ਗਏ ਨੇ? ਲਹਿਣਾ ਕਹਿੰਦੇ ਨੇ ਲਾਹੇ ਨੂੰ, ਪ੍ਰੋਫਿਟ ਨੂੰ। ਭਾਈ ਲਹਿਣਾ ਜੀ ਕਿੱਦਾਂ ਪ੍ਰੋਫਿਟ ਲੈ ਗਏ? ਲਹਿਣਾ ਲੈ ਗਿਆ ਲਹਿਣਾ ਗੁਰ ਅੰਗਦ ਬਣ ਕੇ, ਨਾਨਕ ਨਾਨਕ ਰਹੇ ਨਿਤ ਪੁਕਾਰ ਦਾ ਦਿਲ। ਇੱਕ ਦਿਲ ਸੀ ਲੋਹ ਤੇ ਸੜਨ ਲੱਗਾ, ਹੱਸ ਕੇ ਕੌਮ ਲਈ ਦੁਖੜੇ ਸਹਾਰ ਦਾ ਦਿਲ। ਇੱਕ ਦਿੱਲੀ ਨੂੰ ਤੁਰ ਪਿਆ ਸੀਸ ਵਾਰਨ, ਇੱਕ ਤਿਲਕ ਤੇ ਜੰਜੂ ਉਤਾਰ ਦਾ ਦਿਲ। ਇਹ ਸੋਚ ਜਿਹੜੀ ਹੈ ਨਾ, ਮਾਲਕ ਦੀ ਕਿਰਪਾ ਦੇ ਨਾਲ ਕਿਸੇ ਕਿਸੇ ਮਨੁੱਖ ਦੇ ਹਿਰਦੇ ਵਿੱਚ ਹੀ ਆ ਸਕਦੀ। ਵਾਹਿਗੁਰੂ, ਔਰੰਗਜ਼ੇਬ ਦਾ ਵੀ ਦਿਲ ਤੁਹਾਨੂੰ ਹੀ ਬਣਾਇਆ ਏ ਤੇ ਉਹ ਦਿੱਲੀ ਦੇ ਤਖ਼ਤ ਉੱਤੇ ਬਹਿ ਕੇ ਕਹਿੰਦਾ ਏ ਕਿ ਤਿਲਕ ਤੇ ਜੰਜੂ ਰਹਿਣ ਨਹੀਂ ਦੇਣਾ। ਮਿੱਟੀ ਉਹਨੂੰ ਵੀ ਓਨੀ ਲੱਗੀ ਏ, ਸਹਿਜ ਉਹਦਾ ਵੀ ਓਡਾ ਹੀ ਏ, ਧੜਕਣ ਉਹਦੀ ਵੀ ਇੱਕੋ ਜਿੰਨੀ ਏ, ਬਲੈਡ ਦਾ ਸਰਕਲ ਇੱਕੋ ਜਿੰਨਾ ਏ, ਪਰ ਸੋਚ ਵੱਖਰੀ ਏ, ਫਿਕਰਤ ਵੱਖਰੀ ਏ, ਵਿਚਾਰਧਾਰਾ ਵੱਖਰੀ ਏ। ਗੁਰੂ ਤੇਗ ਬਹਾਦਰ ਦਾ ਦਿਲ ਵੀ ਦਾਤਿਆ ਤੂੰ ਬਣਾਇਆ ਏ, ਉਹ ਕਹਿੰਦਾ ਤਿਲਕ ਤੇ ਜੰਜੂ ਲੈ ਨਹੀਂ ਦੇਣਾ। ਭੈਣਾ ਬੁੱਢੜੀ ਮਾਂ ਤੇ ਦਿਲ ਬਲਵਾਨ ਹੈ ਸੀ, ਠੰਡੇ ਬੁਰਜ ਵਿੱਚ ਪੋਤੇ ਪੁਚਕਾਰ ਦਾ ਦਿਲ। ਫਿਰ ਦੋਹਾਂ ਦਿਲਾਂ ਜਾਂ ਮੌਤ ਨਾਲ ਦਿਲ ਲਾਇਆ, 7 ਤੇ 9 ਸਾਲ ਦੀਆਂ ਮਸੂਮਾਂ ਨੇ ਜਦੋਂ ਮੌਤ ਦੇ ਨਾਲ ਦਿਲ ਲੱਗਾ ਨਾ ਗੁਰੂ ਕੀ ਸੰਗਤ, ਤੇ ਭਾਹਾਂ ਮਾਰ ਸੀ ਰੋਇਆ ਦੀਵਾਰ ਦਾ ਦਿਲ। ਫਿਰ ਦੋਹਾਂ ਦਿਲਾਂ ਜਦ ਹੱਥ ਬਣ ਅਰਜ ਕੀਤੀ, ਖਿਆਲ ਕਰਿਓ ਅੱਜ ਦੇ ਇਸ ਪਾਵਨ ਦਰਬਾਰ ਦੇ ਵਿੱਚ ਇੱਕ ਅਲੌਕਿਕ ਕਹਾਣੀ ਦੀ ਸ਼ੁਰੂਆਤ ਆਪ ਜੀ ਦੀਆਂ ਚਰਨਾਂ ਵਿੱਚ ਕਰ ਰਹੇ ਹਾਂ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਔਰ ਜਦੋਂ ਪਰਮੇਸ਼ਰ ਇਮਤਿਹਾਨ ਦੀ ਘੜੀ ਲੈ ਕੇ ਆਉਂਦਾ ਹੈ ਨਾ, ਤੇ ਉਦੋਂ ਤਾਂ ਨਰਜੀਵੜਾ ਹੀ ਗੁਰੂ ਕੀ ਸੰਗਤ ਮੈਦਾਨ ਦੇ ਵਿੱਚ ਨਿਤਰਦਾ ਏ। ਝੂਠੇ ਬੰਦੇ ਦੇ ਪੈਰ ਨਹੀਂ ਹੁੰਦੇ, ਉਹ ਥਿੜਕ ਜਾਂਦਾ ਏ। ਉਦੋਂ ਕਿ ਵਿਰਮਾ ਹੀ ਮੈਦਾਨ ਦੇ ਵਿੱਚ ਆਉਂਦਾ ਏ, ਕਿਉਂਕਿ ਦਰਦ ਮੰਦ ਨੂੰ ਦਰਦ ਦੀ ਦਰਦ ਹੁੰਦੀ ਤੇ ਬੇਦਰਦੀਏ ਨੂੰ ਕਿਸੇ ਦਾ ਦਰਦ ਕੀ ਏ। ਦਰਦ ਬੱਕਰੇ ਦੀ ਬੱਕਰਾ ਜਾਣਦਾ ਏ, ਪਰ ਕੱਟਣ ਵਾਲੇ ਦੀ ਦਾਨ ਦੀ ਦਰਦ ਕੀ ਏ। ਜਿਹੜਾ ਮੁੱਖ ਮੈਦਾਨ ਚੋਂ ਮੋੜ ਜਾਵੇ ਉਸ ਨੂੰ ਆਖਣਾ ਕਿਸੇ ਨੇ ਮਰਦ ਕੀ ਏ। ਪਾਣੀ ਲੱਖਾਂ ਹੀ ਮਨ ਚਾਹੇ ਪਾ ਦੇਖੋ, ਪਰ ਲੱਗੀ ਹੋਈ ਨੂੰ ਜਾਣਦਾ ਸਰਦ ਕੀ ਏ। ਇਸ ਕਰਕੇ ਮੈਂ ਆਈਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇਤਨੇ ਕੁ ਸਮੇਂ ਵਿੱਚ ਇਹ ਕਹਾਣੀ ਸੰਪੂਰਨ ਤੇ ਆਪ ਜੀ ਨੂੰ ਨਹੀਂ ਸੁਣਾ ਹੋਣੀ, ਪਰ ਸ਼ੁਰੂਆਤ ਜ਼ਰੂਰ ਹੋਵੇਗੀ। ਕੱਲ ਤੇ ਪਰਸੋਂ ਦੇ ਦੀਵਾਨ ਵਿੱਚ ਇਹ ਕਹਾਣੀ ਨੂੰ ਸੰਪੂਰਨ ਕਰਨ ਦਾ ਆਪਾਂ ਯਤਨ ਕਰਾਂਗੇ। ਬੈਠਣ ਦਾ ਯਤਨ ਕਰਿਓ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਆਉਣਾ ਸਫਲ ਤੇ ਹਾਜ਼ਰੀ ਦਰ ਪ੍ਰਵਾਨ ਕਰੇ। ਧਿਆਨ ਦੇਣਾ ਗੁਰੂ ਕੀ ਸੰਗਤ, ਦੋਹਾਂ ਦਿਲਾਂ ਜਦ ਹੱਥ ਬੰਨ ਅਰਜ ਕੀਤੀ, ਇਹ ਦੋ ਦਿਲ ਕਿਹੜੇ ਨੇ? ਸਿੱਖ ਪੰਥ ਦੀਆਂ ਮਹਿਤਾਵਾਂ ਗੁਰੂ ਕਲਗੀਧਰ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ। ਆ ਸਰਸਾ ਨਦੀ ਦੇ ਕੰਢੇ ਤੇ ਭਿਆਨਕ ਜੰਗ ਹੋਇਆ ਜਦੋਂ ਬਾਜਾਂ ਵਾਲੇ ਦਾ ਪਰਿਵਾਰ ਵਿਛੜਿਆ ਨਾ, ਇਹ ਵਿਛੜ ਕੇ ਤੇ ਦਿੱਲੀ ਨੂੰ ਤੁਰ ਗਈਆਂ ਸੀ। ਭਾਈ ਮਨੀ ਸਿੰਘ ਬੰਦ ਬੰਦ ਕਟਵਾਉਣ ਵਾਲਾ ਬ੍ਰਹਮ ਗਿਆਨੀ ਸੂਰਮਾ,
1: ਭਾਈ ਦਰਬਾਰਾ ਸਿੰਘ ਜੀ ਜਿਨ੍ਹਾਂ ਦੀ ਵਿਸ਼ੇਸ਼ ਡਿਊਟੀ ਮਹਾਰਾਜ ਨੇ ਮਹਿਤਾਵਾਂ ਦੀ ਸੇਵਾ ਦੀ ਲਾਈ ਸੀ, ਇਹ ਨਾਲ ਨੇ ਮਹਿਤਾਵਾਂ ਦੇ ਵਾਹਿਗੁਰੂ ਵਾਹਿਗੁਰੂ ਜਾਪ ਹੋ ਰਿਹਾ ਏ ਤੇ ਦਿੱਲੀ ਵੱਲ ਉਤਰ ਗਈਆਂ। ਅੱਜ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਨੇ ਚੌਧਰੀ ਡੱਲੇ ਦੇ ਕੋਲ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਕੀ ਕੰਠੀ ਬਠਿੰਡਾ। ਚੌਧਰੀ ਡੱਲੇ ਦੀ ਹਵੇਲੀ ਹੈ, ਹਵੇਲੀ ਵਿੱਚ ਸੁੰਦਰ ਦਰਬਾਰ ਲੱਗਾ ਹੋਇਆ ਏ। ਇਹ ਮਹਿਤਾਵਾਂ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਈਆਂ ਨਾ ਦਿੱਲੀ ਤੋਂ ਹੁਕਮ ਪਾ ਕੇ, ਇਹਨਾਂ ਨੇ ਕਲਗੀਧਰ ਦੇ ਚਰਨਾਂ ਉੱਤੇ ਮੱਥਾ ਟੇਕਿਆ। ਕਵੀ ਕਹਿੰਦਾ ਦੋਹਾਂ ਦਿਲਾਂ ਜਦ ਹੱਥ ਬੰਨ ਅਰਜ ਕੀਤੀ, ਸਵਾਮੀ ਕਿੱਥੇ ਹੈ ਇੱਕ ਇੱਕ ਪਰਿਵਾਰ ਦਾ ਦਿਲ, ਕਦੋਂ ਦਰਦੀ ਦਿਲਾਂ ਦੇ ਦਿਲ ਨੇ ਕਿਹਾ ਅੱਗੋਂ ਅੱਜ ਤੋਂ ਪੰਥ ਹੈ ਕਲਗੀ ਧਾਰ ਦਾ ਦਿਲ, ਤੇ ਸੱਚੀ ਪ੍ਰੀਤ ਹੈ ਜੇ ਸੀ ਕਵੀ ਸਿੰਘਾ ਇੱਕੀ ਕੁਲਾਂ ਨੂੰ ਸਗੋਂ ਹੈ ਤਾਰ ਦਾ ਦਿਲ। ਗੱਲ ਹੈ ਗੁਰੂ ਕੀ ਸੰਗਤ ਸੱਚੀ ਪ੍ਰੀਤ ਦੀ। ਆਓ ਸੱਚੀ ਪ੍ਰੀਤੀ ਵਾਲੇ ਮਨੁੱਖ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਸੁਖੀ ਹੁੰਦਿਆਂ ਪਰਮੇਸ਼ਰ ਦਾ ਨਾਮ ਜਪਦਿਆਂ ਤੇ ਦੁਨੀਆਂ ਨੂੰ ਜਪਾਉਂਦਿਆਂ ਕਿਵੇਂ ਲੋਕ ਸੁਖੀ ਤੇ ਪ੍ਰਲੋਕ ਸਹੇਲੇ ਬਣ ਜਾਂਦੇ ਨੇ, ਔਰ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਜਿਹੜੀ ਏ ਚਾਰ ਜਗ ਰੋਸ਼ਨ ਮੀਨਾਰ ਦੀ ਤਰ੍ਹਾਂ ਚਮਕਦੀ ਰਹਿੰਦੀ ਏ, ਦੁਨੀਆਂ ਸਜਦੇ ਕਰਦੀ ਏ, ਨਮਸਕਾਰਾਂ ਕਰਦੀ ਏ, ਉਹਨਾਂ ਮੁਬਾਰਕ ਅਸਥਾਨਾਂ ਤੇ ਜਾ ਕੇ ਦੇਸੀ ਘਿਓ ਦੀਆਂ ਜੋਤਾਂ ਜਗਾਉਂਦੀ ਏ, ਮੇਰਾ ਵਾਹਿਗੁਰੂ ਪਾਤਸ਼ਾਹ ਕਿਰਪਾ ਕਰੇ। ਇਹ ਕਹਾਣੀ ਲੈ ਕੇ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਦੀਆਂ ਚਰਨਾਂ ਵਿੱਚ ਹਾਜ਼ਰ ਹੋ ਰਹੇ ਹਾਂ। ਸਭ ਤੋਂ ਪਹਿਲਾਂ ਇੱਕ ਵੈਰਾਗਮਈ ਝੋਕ ਆਪ ਜੀ ਦੀਆਂ ਚਰਨਾਂ ਵਿੱਚ ਕਹਿਣ ਲੱਗੇ ਆ, ਲੋ ਪਿਆਰ ਨਾਲ ਸੁਣਨ ਦਾ ਯਤਨ ਕਰਿਓ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੀਆਂ ਨੇ। ਮਹਾਰਾਜ ਦਾ ਦਰਬਾਰ ਲੱਗਾ ਏ, ਇਹਨਾਂ ਨੇਤਾਵਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਜਦੋਂ ਉੱਠ ਕੇ ਉੱਪਰ ਖੜੀਆਂ ਹੋਈਆਂ ਨਾ, ਚਾਰ ਚਿਹਰੇ ਤੱਕਿਆ, ਪੰਜ ਪਿਆਰੇ ਬੈਠੇ ਨੇ, ਤਖ਼ਤ ਉੱਤੇ ਬੈਠੀ ਏ ਸੱਚੀ ਸਰਕਾਰ। ਮਹਾਰਾਜ ਦੇ ਸੀਸ ਉੱਤੇ ਸੋਹਣੀ ਦਸਤਾਰ, ਮੋਢੇ ਤੀਰਾਂ ਦਾ ਪੱਥਾ, ਹੱਥ ਵਿੱਚ ਕਮਾਨ ਕਮਰ ਕੱਸਾ ਤਲਵਾਰ ਲਟਕ ਰਹੀ ਹੈ। ਹੀਰਿਆਂ ਜਿਹੜੀ ਕਲਗੀ ਲੱਗੀ ਹੈ, ਗਲ ਵਿੱਚ ਸੁੱਚੇ ਮੋਤੀਆਂ ਦੀ ਮਾਲਾ, ਇੱਧਰ ਸਾਈਡ ਤੇ ਗੁਰੂ ਕੇ ਕੀਰਤਨੀਏ ਬਾਣੀ ਦਾ ਕੀਰਤਨ ਕਰ ਰਹੇ ਨੇ, ਸਾਧੂ ਸੰਤ ਬੈਠੇ, ਬੀਬੀਆਂ ਭੈਣਾਂ ਕਹਿਣ ਤੋਂ ਭਾਵ ਕੇ ਗੁਰੂ ਕੀ ਸੰਗਤ ਬੈਠੀ ਏ। ਪਰ ਇਹਨਾਂ ਦੋਨਾਂ ਮਹਿਤਾਵਾਂ ਨੂੰ, ਮਾਤਾ ਸੁੰਦਰੀ ਜੀ ਨੂੰ ਤੇ ਮਾਤਾ ਸਾਹਿਬ ਕੌਰ ਜੀ ਨੂੰ, ਆਪਣੀ ਸੱਸ ਮਾਂ ਗੁਜਰੀ ਨਜ਼ਰ ਨਾ ਆਈ। ਪਿਆਰ ਹੁੰਦਾ ਹੈ ਨਾ ਗੁਰੂ ਕੀ ਸੰਗਤ, ਜਦੋਂ ਮਾਂ ਗੁਜਰੀ ਨਜ਼ਰ ਨਾ ਆਈ, ਕਲਗੀਧਰ ਦੇ ਸੱਜੇ ਤੇ ਖੱਬੇ ਬੈਠੇ ਚਾਰ ਪੁੱਤਰ ਨਜ਼ਰ ਨਾ ਆਏ, ਮਾਂ ਦੀ ਮਮਤਾ ਸੀ। ਭਾਵੇਂ ਕਿ ਦਿੱਲੀ ਤੋਂ ਤੁਰਨ ਲੱਗਿਆ ਭਾਈ ਮਨੀ ਸਿੰਘ ਤੇ ਸਿੱਖਾਂ ਦੇ ਕੋਲੋਂ ਪਤਾ ਲੱਗ ਚੁੱਕਾ ਹੈ ਕਿ ਮਾਂ ਗੁਜਰੀ ਨੇ ਠੰਡੇ ਬੁਰਜ ਵਿੱਚ ਕੁਰਬਾਨੀ ਕਰ ਦਿੱਤੀ ਹੈ, ਦੋ ਪੁੱਤਰ ਨੀਆਂ ਵਿੱਚ ਚੜ ਕੇ ਸ਼ਹੀਦ ਕੀਤੇ ਗਏ ਨੇ, ਦੋ ਚਮਕੌਰ ਦੀ ਗੜੀ ਵਿੱਚ ਮੁਗਲਾਂ ਨਾਲ ਲੜਦੇ ਲੜਦੇ ਸ਼ਹੀਦੀ ਜਾਮਾ ਪਹਿਨ ਗਏ ਨੇ। ਪਰ ਇਹ ਸਾਰੀ ਵਾਰਤਾ ਨੂੰ ਮਾਵਾਂ ਆਪਣੇ ਪਤੀ ਪਰਮੇਸ਼ਰ ਗੁਰੂ ਕਲਗੀਧਰ ਦੇ ਮੁਖਾਰ ਦੇ ਵਿੱਚੋਂ ਸੁਣਨਾ ਚਾਹੁੰਦੀਆਂ ਨੇ। ਆਓ ਜਿਹੜਾ ਗੁਰੂ ਕੀ ਸੰਗਤ ਕਵੀ ਨੇ ਇੱਕ ਝੋਕ ਲਿਖੀ ਏ, ਮੇਰਾ ਵਾਹਿਗੁਰੂ ਪਾਤਸ਼ਾਹ ਕਿਰਪਾ ਕਰੇ। ਇਹਨਾਂ ਮਹਿਤਾਵਾਂ ਨੇ ਪਾੜਿਆ ਗਲ ਵਿੱਚ ਪੱਲੇ, ਅੱਖੀਆਂ ਦੇ ਤਾਰੇ, ਪੁੱਤਰ ਤੇ ਮਾਂ ਗੁਜਰੀ ਨਜ਼ਰ ਨਹੀਂ ਆਈ, ਇੱਕ ਕਹਿਰ ਕੇ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਕਲਗੀਧਰ ਨੂੰ ਇੱਕ ਸਵਾਲ ਕੀਤਾ ਏ, ਸਵਾਮੀ ਬੱਚੇ ਤੇ ਮਾਂ ਕਿੱਥੇ ਹੈ, ਸੱਸ ਗੁਜਰੀ ਕਿੱਥੇ ਹੈ, ਅਡੋਲ ਚਿੱਤ ਬੈਠੇ ਮੇਰੇ ਬਾਜਾਂ ਵਾਲੇ ਮਾਹੀ। ਇਹਨਾਂ ਦੇ ਕੀਤੇ ਹੋਏ ਸਵਾਲਾਂ ਦੇ ਜਵਾਬ ਇਉਂ ਦੇ ਰਹੇ ਨੇ ਬਈ।

ਬੈਠੀਆਂ ਸੀ ਪਰ ਇੱਕ ਵਾਰੀ ਸਨਾਟਾ ਛਾ ਗਿਆ। ਵੈਰਾਗ ਵਿੱਚ ਸੰਗਤਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਹਿ ਤੁਰੀਆਂ। ਮੈਂ ਬਲਹਾਰ ਜਾਵਾਂ, ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਹਿਦਾਨ। ਆ ਰਾਜਿਆਂ ਮਹਾਰਾਜਿਆਂ ਪੀਰਾਂ ਫਕੀਰਾਂ ਸੰਤਾਂ ਭਗਤਾਂ ਗੁਰੂਆਂ ਯੋਧਿਆਂ ਜਰਨੈਲਾਂ ਤੇ ਇਹੋ ਜਿਹੇ ਬਹਾਦਰ ਪੁੱਤਰਾਂ ਨੂੰ ਜਨਮ ਦੇਣ ਵਾਲੀ ਜਗਤ ਜਨਨੀ ਨੂੰ ਦੁਨੀਆਂ ਦੇ ਵਿੱਚ ਮੰਦਾ ਕਿਉਂ ਆਖਿਆ ਜਾਵੇ। ਮਹਾਨ ਵਿਦਵਾਨ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ। ਉਹ ਕਹਿੰਦੇ, ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਬਨਸਪਤੀ ਦੇ ਵਿੱਚ ਬੜੇ ਸੰਘਣੀ ਸੰਘਣੀ ਛਾਂ ਵਾਲੇ, ਬੜੇ ਸੋਹਣਿਆਂ ਫਲਾਂ ਵਾਲੇ, ਫੁੱਲਾਂ ਵਾਲੇ ਬੂਟੇ ਨੇ। ਭਾਵੇਂ ਲੱਖਾਂ ਹੀ ਬੂਟੇ ਫਲ ਦਿੰਦੇ ਨੇ, ਲੱਖਾਂ ਹੀ ਬੂਟੇ ਫੁੱਲ ਦਿੰਦੇ ਨੇ, ਲੱਖਾਂ ਹੀ ਬੂਟੇ ਛਾਂ ਦਿੰਦੇ ਨੇ, ਪਰ ਵਿਦਵਾਨ ਕਿਹੜੀ ਗਹਿਰਾਈ ਦੇ ਨਾਲ ਮਾਪਦਾ ਹੈ? ਉਹ ਕਹਿੰਦਾ, ਮਾਂ ਵਰਗਾ ਘਰ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਔਰ ਦੁਨੀਆਂ ਦੇ ਲੋਕੋ, ਲਈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ, ਆਏ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਇਹੋ ਜਿਹਾ ਬੂਟਾ ਦੂਜਿਆਂ ਬੂਟਿਆਂ ਦੀ ਤੇ ਜੜ ਪੱਟੀਏ ਤੇ ਉਹ ਸੁੱਕਦੇ ਨੇ, ਪਰ ਫੁੱਲਾਂ ਦੇ ਕਮਲਾਉਣ ਨਾਲ ਹੀ ਇਹ ਬੂਟਾ ਸੁੱਕ ਜਾਂਦਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਨ ਵਿਦਵਾਨ ਗਿਆਨੀ ਪਾਲ ਸਿੰਘ ਪੰਛੀ ਜੀ, ਉਹ ਕਹਿੰਦੇ, ਮਾਂ ਤੂੰ ਗੁੜਖੰਡ ਮਿਸ਼ਰੀ ਸਹਿਜ ਤੋਂ ਮਿੱਠੀ ਏ ਮਾਂ ਮਨੁੱਖ ਦੀ। ਉਦਾਹਰਣ ਇਹ ਵੀ ਵੇਖੋ ਗੁਰੂ ਕੀ ਸੰਗਤ ਕਿਹੋ ਜਿਹੀ ਲਈ ਹੈ। ਗੁੜ ਵੀ ਬਹੁਤ ਮਿੱਠਾ ਹੁੰਦਾ ਏ, ਖੰਡ ਵੀ ਮਿੱਠੀ ਹੁੰਦੀ ਹੈ, ਮਿਸ਼ਰੀ ਵੀ ਮਿੱਠੀ ਹੁੰਦੀ ਹੈ, ਤੇ ਸ਼ਾਇਦ ਇਹਨਾਂ ਸਾਰੀਆਂ ਵਸਤੂਆਂ ਦੇ ਨਾਲੋਂ ਜ਼ਿਆਦਾ ਮਿੱਠਾ ਹੁੰਦਾ। ਪਰ ਮਾਂ, ਕਵੀ ਨੇ ਇਹਨਾਂ ਸਾਰੀਆਂ ਮਿੱਠੀਆਂ ਵਸਤੂਆਂ ਦੇ ਨਾਲੋਂ ਉੱਪਰ ਮਾਂ ਨੂੰ ਮਿੱਠਾ ਦੱਸਿਆ। ਮਾਂ ਤੂੰ ਗੁੜ ਖੰਡ ਮਿਸ਼ਰੀ ਸ਼ਹਿਦ ਤੋਂ ਮਿੱਠੀ ਏ ਮਾਂ ਮਨੁੱਖ ਦੀ। ਪੂਰੀਆਂ ਕਰਦੀਆਂ ਬੱਚੇ ਦੀਆਂ ਆਸਾਂ ਕਹਿਣੀ ਜੋ ਕਲਪ ਰੁੱਖ ਦੀ, ਭੇਟਾ ਕਰਦੀਆਂ ਤੇਰੇ ਚਰਨਾਂ ਵਿੱਚ ਖਿੜੇ ਅੱਧ ਖਿੜੇ ਖਿਆਲਾਂ ਦੇ ਫੁੱਲ। ਦੇ ਸਕਦਾ ਨੀ ਇਸ ਤੋਂ ਵੱਧ ਅਮੀਏ ਤੇਰੇ ਪਾਲਣ ਦਾ ਮੁੱਲ। ਬਲਹਾਰ ਜਾਵਾਂ ਉਹਦਾ ਮਾਵਾਂ ਦੇ, ਕਿਹੋ ਜਿਹਾ ਬ੍ਰਹਮ ਗਿਆਨੀ ਪੁੱਤਰਾਂ ਨੂੰ ਜਨਮ ਦਿੱਤੇ। ਪਰ ਗੁਰੂ ਕੀ ਸੰਗਤ ਅੱਜ ਕਲਗੀ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਵਿੱਚ ਪਾ ਪਾ ਕੇ ਗਲ ਵਿੱਚ ਪੱਲੇ ਪੁੱਛ ਰਹੀਆਂ ਨੇ, ਉਹ ਸਾਡੇ ਪੁੱਤਰ ਕਿੱਥੇ? ਸਾਡੇ ਤੇ ਮਨਾਂ ਵਿੱਚ ਚਾਹ ਸੀ ਪੁੱਤਰ ਜਵਾਨ ਹੋਏ ਨੇ, ਜਵਾਨ ਪੁੱਤਰਾਂ ਦੇ ਨਾਤੇ ਸਵਾਮੀਆਂ ਕਿਸੇ ਸੋਹਣੇ ਘਰਾਂ ਨਾਲ ਜੋੜ ਕੇ ਸੋਹਣੀਆਂ ਬਹੂਆਂ ਵਿਆਹ ਕੇ, ਬਹੁਤੀਆਂ ਵਿਆਹ ਕੇ ਸਾਡੇ ਪੁੱਤਰ ਘਰਾਂ ਵਿੱਚ ਲੈ ਕੇ ਆਉਣਗੇ, ਉੱਤੋਂ ਦੀ ਜੋੜੀਆਂ ਦੇ ਪਾਣੀ ਵਾਰ ਵਾਰ ਕੇ ਪੀਵਾਂਗੀਆਂ। ਪਰ ਸਵਾਮੀ, ਅੱਖੀਆਂ ਦੇ ਤਾਰੇ ਪੁੱਤਰ ਤੇ ਸੱਸ ਮਾਂ ਗੁਜਰੀ ਨਜ਼ਰ ਨਹੀਂ ਆ ਰਹੀ। ਅਡੋਲ ਚੁੱਪ ਬੈਠੇ ਨੇ ਤਖ਼ਤ ਤੇ ਮੇਰੇ ਕਲਗੀ ਪ੍ਰੀਤਮ ਪਾਤਸ਼ਾਹ ਤੇ ਮਾਤਾ ਸੁੰਦਰੀ ਜੀ ਅੱਗੇ ਵਧੇ। ਔਰ ਦੁਨੀਆਂ ਦੇ ਮਾਲਕਾਂ ਤੇਰੇ ਭਰੇ ਦਰਬਾਰ ਵਿੱਚ ਨਹੀਂ ਦੇਖੇ ਕਿਹੜੇ ਕੰਮ ਭੇਜੇ ਹੇ ਦਤਾਰ ਸਾਈਆਂ, ਨਜ਼ਰ ਨਹੀਂ ਆ ਰਹੇ ਉਹਨਾਂ ਨੂੰ ਕਿੱਥੇ ਘੱਲਿਆ ਏ? ਕਿਤੇ ਸ਼ਾਕਾਰ ਖੇਡਣ ਗਏ ਨੇ ਜਾਂ ਕਿਤੇ ਭੋਰਿਆਂ ਵਿੱਚ ਬਹਿ ਕੇ ਬੰਦਗੀ ਕਰ ਰਹੇ ਨੇ? ਇਹ ਇੱਕ ਮਾਂ ਦੀ ਮਮਤਾ ਸਵਾਲ ਕਰਦੀ ਹੈ। ਗੁਰੂ ਕੀ ਸੰਗਤ ਜੀ ਦਾ ਅੰਦਾਜ਼ਾ ਦੁਨੀਆਂ ਦਾ ਕੋਈ ਵੀ ਮਨੁੱਖ ਨਹੀਂ ਲਾ ਸਕਦਾ। ਸਾਇੰਸਦਾਨਾਂ ਨੇ ਬਹੁਤ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ ਨੇ, ਪਰ ਮਾਂ ਦੀ ਮਮਤਾ ਦਾ ਅੰਦਾਜ਼ਾ ਜਿਹੜਾ ਉਹ ਵੀ ਉਹਨਾਂ ਦੇ ਵੱਸ ਤੋਂ ਬਾਹਰ ਹੈ, ਤੇ ਇੱਕ ਮੇਰਾ ਪਰਮਾਤਮਾ ਤੇ ਜਾਂ ਗੁਰੂ ਕੀ ਸੰਗਤ ਮਾਂ ਹੀ ਜਾਣ ਸਕਦੀ ਹੈ। ਤੇਰੇ ਭਰੇ ਦਰਬਾਰ ਵਿੱਚ ਨਹੀਂ ਦੇਖੇ ਕਿਹੜੇ ਕੰਮ ਭੇਜੇ ਹੈ ਦਿਤਾਰ ਸਾਈਆਂ, ਸੁੰਦਰ ਮੁਖੜੇ ਰਾਜੇ ਅਸੀਂ ਨਹੀਂ ਤੱਕੇ, ਉਹ ਕਦੋਂ ਦੇਣਗੇ ਆਣ ਦੀਦਾਰ ਸਾਈਆਂ। ਸੱਥੀ ਆਪਣੀ ਉਹਨਾਂ ਨੂੰ ਬੰਨ ਸੇਰੇ, ਘੋੜੀ ਚਾੜ ਕਦ ਲਾੜੇ ਬਨਾਵਸ ਹੋ ਕੇ ਸਾਈਆਂ ਦੱਸ ਖਾਂ, ਕਦੋਂ ਇਹ ਖੁਸ਼ੀ ਦੇਖਾਂ ਸੋਹਣੀ ਜੰਝ ਲੈ ਕਦੋਂ ਪ੍ਰਨਾਸ ਹੋ ਗਏ। ਜਦੋਂ ਮੇਰੇ ਕਲਗੀ ਪਾਤਸ਼ਾਹ ਨੇ ਬਚਨ ਸੁਣਿਆ ਨਾ, ਗੁਰੂ ਕੀ ਸੰਗਤ ਜਿਤਨੀ ਵੀ ਸੰਗਤ ਪੰਡਾਲ ਦੇ ਵਿੱਚ ਬੈਠੀ ਸੀ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਹਿ ਤੁਰੀਆਂ। ਪੱਥਰ ਦਿਲ ਇਨਸਾਨ ਜਿਹੜੇ ਨੇ ਉਹਨਾਂ ਦੇ ਵੀ ਗੁਰੂ ਕੀ ਸੰਗਤ ਹੰਝੂ ਰੁਕਿਆ ਨਹੀਂ ਸੀ ਰੁਕਦੇ, ਪਰ ਜੇ ਅਡੋਲ ਚਿੱਤ ਬੈਠੇ ਸੀ
ਤੇ ਕਲਗੀਧਰ ਪ੍ਰੀਤਮ ਪਾਤਸ਼ਾਹ ਬੈਠੇ ਸੀ ਜਿਹੜੇ ਗਮੀ ਤੇ ਖੁਸ਼ੀ ਨੂੰ

ਕਰ ਜਾਣ ਦੇ। ਕੋਈ ਚਿਹਰੇ ਦੇ ਉੱਤੇ ਪਰਵਾਹ ਨਹੀਂ, ਸਾਹਮਣੇ ਖਲੋਤੀਆਂ ਪਤਨੀਆਂ ਨੇ ਤੇ ਮੇਰੇ ਕਲਗੀ ਧਰ ਨੇ ਪਿਆਰ ਦੀ ਨਜ਼ਰ ਪਾ ਕੇ ਇਹਨਾਂ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਸੁੰਦਰੀ ਜੀ ਹੱਥੀ ਆਪਣੀ ਉਹਨਾਂ ਨੂੰ ਬੰਨ ਸੇਰੇ, ਮੈਂ ਆਪਣੇ ਹੱਥਾਂ ਨਾਲ ਤੇਰਿਆਂ ਪੁੱਤਰਾਂ ਦੇ ਸੇਰੇ ਵਧੇ ਨੇ, ਲਾੜੀ ਮੌਤ ਦੇ ਨਾਲ ਪ੍ਰਣਾਇ ਆਇਆ, ਹੈਸੀ ਕੌਣ ਮੇਰਾ ਹੈਸੀ ਕੌਣ ਤੇਰਾ ਤੇ ਜਿਸ ਦੀ ਵਾਸਤੇ ਉਸ ਪਾਸ ਪਚਾਇ ਆਇਆ, ਹੋਇਆ ਕੀ ਜੇ ਆਨ ਤੇ ਸ਼ਾਨ ਬਦਲੇ ਪੁੱਤਰੇ ਆਪਣੇ ਚਾਰ ਅਸੀਂ ਵਾਰ ਬੈਠੇ, ਤੂੰ ਭਾਗਾਂ ਵਾਲੀਏ ਮਾਰ ਕੇ ਨਜ਼ਰ ਤੱਕ ਲੈ, ਤੇਰੀ ਗੋਦੀ ਵਿੱਚ ਕਈ ਹਜ਼ਾਰ ਬੈਠੇ। ਇਸ਼ਾਰਾ ਕੀਤਾ ਮਹਾਰਾਜ ਨੇ ਸੰਗਤ ਵੱਲ ਨੂੰ, ਆ ਸੁੰਦਰੀ ਜੀ ਜਿੰਨੇ ਬੈਠੇ ਨੇ ਧਿਆਦੇ ਧੀਆਂ ਪੁੱਤਰ ਨੇ, ਜਿਹੜਾ ਨਜ਼ਰ ਮਾਰ ਕੇ ਤੇ ਤੱਕੋ। ਐ ਸੁੰਦਰੀ, ਮੈਂ ਇਹਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਵੇਖੋ ਤੇ ਸਹੀ ਝੋਲੀ ਭਰੀ ਹੋਈ, ਮਨੁੱਖਤਾ ਦੇ ਹਮਦਰਦੀਆਂ ਦੀਆਂ ਧਾਹਾਂ ਨਿਕਲ ਗਈਆਂ ਵਾਹ ਬਾਜਾਂ ਵਾਲਿਆ। ਇਹਨੂੰ ਕਹਿੰਦੇ ਨੇ ਆਜ਼ਾਦੀ ਦਾ ਸੱਚਾ ਤੇ ਸੁੱਚਾ ਅਸ਼ਕ। ਪਰਿਵਾਰ ਕੁਰਬਾਨ ਕਰਕੇ ਵੀ ਕਹਿੰਦਾ ਇਹਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁੱਤ ਚਾਰ। ਉਹ ਦਾਤਿਆ, ਤੇਰੇ ਵਰਗਾ ਦੁਨੀਆਂ ਦੇ ਉੱਤੇ ਕੌਣ ਰਹਿਬਰ ਹੋ ਸਕਦਾ ਹੈ। ਮੇਰਾ ਵਾਹਿਗੁਰੂ ਕਿਰਪਾ ਕਰੇ, ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਪੰਥ ਕਿੱਧਰ ਨੂੰ ਤੁਰਿਆ ਹੋਇਆ ਹੈ, ਅੱਜ ਗੁਰੂ ਕੀ ਸੰਗਤ ਸੋਚ ਕਿੱਧਰ ਨੂੰ ਜਾ ਰਹੀ ਹੈ। ਦਮਦਮੀ ਟਕਸਾਲ ਦਾ ਮੁੱਢ ਵਧਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ, ਪਰ ਅੱਜ ਅਸੀਂ ਉਹਨੂੰ ਵੀ ਦਾਗ ਦਾਰ ਕਰਦੇ ਜਾ ਰਹੇ ਹਾਂ। ਧਿਆਨ ਦੇਣਾ, ਗੁਰੂ ਕੀ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਨਾ, ਤੇ ਸਤਿਗੁਰਾਂ ਦੇ ਕੋਲ ਹੀ ਇੱਕ ਕੁਰਸੀ ਦੇ ਉੱਤੇ ਬੈਠਾ ਸੀ ਇਲਾਕੇ ਦਾ ਹਾਕਮ, ਇਲਾਕੇ ਦਾ ਮਾਲਕ ਚੌਧਰੀ ਡੱਲਾ। ਇਹਦੀਆਂ ਅੱਖਾਂ ਵਿੱਚ ਬਹੁਤ ਹੀ ਹੰਝੂ ਭਰ ਆਏ, ਇਹਦੇ ਦਿਲ ਚ ਪਿਆਰ ਤੇ ਸੱਚਾ ਸੀ, ਪਰ ਗੁਰੂ ਕੀ ਸੰਗਤ ਉਹਨੂੰ ਹੰਕਾਰ ਦਾ ਜੰਗ ਲੱਗ ਗਿਆ, ਸੱਚੇ ਪਿਆਰ ਨੂੰ ਹੰਕਾਰ ਦਾ ਜੰਗ ਲੱਗ ਗਿਆ। ਸੁਣ ਕੇ ਕਹਾਣੀ ਚੌਧਰੀ ਡੱਲਾ ਆਪਣੀ ਕੁਰਸੀ ਤੋਂ ਛਾਲ ਮਾਰ ਕੇ ਉੱਠਿਆ, ਇਹਨੇ ਛਰ ਕਰਕੇ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਣ ਕੇ ਖੜਾ ਹੋ ਗਿਆ, ਸਰੀਰ ਕੰਬਣ ਲੱਗਾ ਹੈ। ਮਹਾਰਾਜ ਕਹਿੰਦੇ, ਚੌਧਰੀ ਸਾਹਿਬ ਕੀ ਗੱਲ ਹੋਈ ਹੈ, ਆਓ ਜਰਾ ਗੁਰੂ ਕੀ ਸੰਗਤ ਦਰਸ਼ਨ ਕਰੀਏ। ਚੌਧਰੀ ਦੱਸਣ ਲੱਗਾ ਹੈ, ਮਹਾਰਾਜ ਮੈਨੂੰ ਕੀ ਗੱਲ ਹੋਈ ਹੈ। ਕਲਗੀ ਪਾਤਸ਼ਾਹ ਦੇ ਸਾਹਮਣੇ ਖਲੋ ਗਿਆ, ਕਹਿਣ ਲੱਗਾ, ਦਾਤਾ ਆ ਮੈਂ ਕੀ ਸੁਣ ਰਿਹਾ ਹਾਂ, ਇਹੋ ਜਿਹੀ ਤੇਰੀ ਦੁੱਖਾਂ ਭਰੀ ਕਹਾਣੀ ਹੈ। ਆਨੰਦਪੁਰ ਦੀ ਧਰਤੀ ਨੂੰ ਜਾਲਮਾਂ ਨੇ ਘੇਰਾ ਪਾਇਆ, ਕਿਤੇ ਮੈਨੂੰ ਯਾਦ ਕਰਦਾ, ਮੈਨੂੰ ਸੁਨੇਹਾ ਘੱਲਦਾ, ਮੇਰੇ ਕੋਲੋਂ ਮਦਦ ਮੰਗਦਾ। ਆ 500 ਮੱਲ ਰੱਖੇ ਨੇ, ਇਹਨਾਂ ਨੂੰ ਖੁਰਾਕਾਂ ਖਵਾਈਆਂ ਤੇ ਤਨਖਾਹਾਂ ਦਿੱਤੀਆਂ ਨੇ, ਵੇਖ ਫਿਰ ਕਿੱਦਾਂ ਔਰੰਗੇ ਦੀਆਂ ਫੌਜਾਂ ਦੇ ਫਚਰੇ ਉਡਾਉਂਦੇ ਸੀ। ਚੌਧਰੀ ਡੱਲਾ ਦੁਨੀਆਂ ਦੇ ਮਾਲਕ ਕਲਗੀ ਧਰ ਦੀ ਲੀਲਾ ਤੋਂ ਅਣਜਾਣ, ਕੁਝ ਹੰਕਾਰ ਭਰੇ ਬੋਲ ਗੁਰੂ ਕਲਗੀ ਧਰ ਦੇ ਚਰਨਾਂ ਵਿੱਚ, ਹੇ ਐਂ ਕਰ ਰਿਹਾ ਬਈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

گئی اس وقت دے سمے دا ایسا پرواہ وقت دکھے گا. ایک گل بھی ٹھیک ہے کہ سمے دا پرواہ بھی ویکتیاں دوارا بنتا ہے. بہت سارے سیانے ویکتی بہت سارے مہان وقتی ایک طرح دی سوچنی دے ہو جان تو باقاعدہ ایک سمے نو جنم دے دے نے ایک وقت نو جنم دے دے نے اور ہر بشر ایسا کہن لگ پیندا ہے کہ وقت دا پرواہ ہے سمے دا پرواہ ہے. لیکن بہت سارے ملین منک بہت سارے ماڑی سوچنے والے بھی ایک طرح دے ماحول نو جنم دے دے نے ایک طرح دے سمے نو جنم دے دے نے اور اس وقت بھی کہنا پیندا ہے کہ وقت دا اپنا پرواہ ہے سمے دی اپنی کھیڈ ہے. اجوکے دور نو سڈے دھارمک اتہاس وچ آکھیا جاندا ہے کل یوگ. ایسا سما ایسا ماحول جنوں نام دتا گیا ہے کل یوگ. اس دے اکھری ارتھ انیکاں ہو سکتے نے لیکن گربانی انسار تے ارتھ اتنے ہی نے کلیش نال بھرے ہویا یوگ. ہر پاسے کلے ہی کلے ہر پاسے کلیش ہی کلیش. اے کلے سماجک تل تے موجود ہے ویوہارک تر تے دیکھن نوں ملے گی راجنیتک تل تے کلے دی دنیا دے چھی لین ہو گیا. ہر پاسے کلیش ہی کلیش اور اے کلیش دھارمک دنیا دے چھی آ گیا. جتھے کلیش ہو گئے سیاح بندہ اتھوں بھجن دی کوشش کرتا ہے تو اج دی راجنیتی اج دا دھرم اج دی سماجک زندگی دی سیاح منک نندا کرن لگتے ہیں. سیاح منک کہندے نے یہ سماجک زندگی کی ہے کچھ بھی نہیں یہ راجنیتک جیون کی ہے کچھ بھی نہیں اور یہ دھارمک زندگی کی ہے کچھ بھی نہیں. مار مار سلپنی نرمل جل پیٹھی. بھگت کبیر جی مہاراج کہندے نے جو کلیش دی سپنی ویوہارک زندگی نو خراب کر چکی سی سماجک زندگی نو داغدار کر چکی سی اور راجنیتک زندگی نو بالکل دھبے نما کر چکی سی اس اپنی دھارمک دنیا وچ بھی آ گئی اور اس نے دھارمک لوگاں نو بھی بے داغ نہیں رہن دتا انہاں دے اتے بھی باقاعدہ دھبے آ گئے. ایسا کیوں؟ سمے دا پرواہ وقت دی کھیڈ. بہت سارے غلط سوچنی دے منک ایک ہی سمے وچ ہو جان تا وہ ایک طرح دے ماحول نو ایک طرح دے سمے نو جنم دیندے نے. اجوکا یہ جڑا دور ہے بہ گنتی وچ غلط سوچن والے ہی منک نے اور اس دا انجام اسی چاروں پاسے بکھریا ہویا دیکھ سکدے ہیں. سیانیاں دا کہنا ہے کہ کڑوے پھل ویکھ کے ہی اندازہ لانا پیندا ہے کہ بیج غلط بویا گیا سی بیج ٹھیک نہیں بویا گیا سی. اجوکی جیون شیلی نو ویکھ کے ہی اندازہ لانا پیندا ہے کہ جیون غلط ہے جیون دی بنیاد غلط ہے جیون دے آدھار غلط نے. صاحب اس واسطے کہندے نے کہ سچ کال کوڑ ورتیا کل کالک بے دال. اجوکے دور دی گل کردے ہویا صاحب شری گرو نانک دیو جی مہاراج فرمان کردے نے کہ سچ دا تے مانو کال ہی ورت گیا کسے پاسے سچ دیکھن نوں نہیں ملدا نہ راجنیتک دنیا چ نہ سماجک دنیا اور نہ ہی دھارمک دنیا. ہر پاسے جھوٹ ہی جھوٹ دا پسارا. کئی دفعہ حیرانگی آندی ہے کہ چلو راجنیتک دنیا دے چے جھوٹ نوں برداشت کرانگے ویوہارک تے سماجک دنیا دے چے وی ماڑا موٹا جھوٹ اگر چلدا ہے تو نظر انداز کیتا جا سکدا ہے پر جھوٹ دھارمک دنیا دے چے ایسیاں کہانیاں دھارمک گرنتھاں وچ ملدیاں نے اور ایسے کسے دھارمک لوگ سنا دے نے جنہاں دا سچ نال سچائی نال دور دا وی واسطہ نہیں. آکھیا جاندا ہے کہ ڈھائی چلیاں دے اگست منی ساگر نو پی گئے مل موتر دے راہیں کڈیا سمندر کھارا ہو گیا گلا پرنا ماریا گیا چندرما نو ماریا گوتم نے چندرما داغی ہو گیا مچھندر ناگ دا جنم مچھی تو ہویا گوکڑ دا جنم گو تو ہویا رشی مانڈو دا جنم مینڈکی تو ہویا. غرض کے اس طرح دیاں کہانیاں
اور اس طرح دیا بیان بازیاں عام بندیاں دے اندر شک پیدا کر دیندیاں نے. ٹھیک ہے, انہاں کہانیاں دے جو رہس ہے, جو رمز ہے, اس تک نہ پہنچن کارن کر کے اگر انہاں دا اپروکت روپ ہی لے لئیے پھر تے یہ ساری غلط بیانیاں جاپدیاں نے. راجنیتک تے سماجک زندگی تے قریبن قریبن کھڑی غلط بیانیاں تے, پر جد یہ غلط بیانیاں دھارمک دنیا وچ وی آ جان, روز مرہ دیاں کراماتاں دیاں کہانیاں اے ہو گیا او ہو گیا انہونیاں گلاں دھارمن تے دھارمک بندیاں نال جوڑ دین نال ہوندا کی ہے, سیانے بندے دے اندر دھرم بارے وی گلانی پیدا ہو جاندی ہے. تو صاحب کہندے میں دیکھدا ہر پاسے سچ دا تے کال ہی ورتے ہے, کسے پاسے سچ دکھائی نہیں دیندا. آخر جیون منک دا ونڈیا ہویا ہے, جیون کچھ منک دا بازار وچ ویوہار وچ بتیت ہوندا ہے, کچھ سماج پروار وچ بتیت ہوندا ہے, کچھ اس دا جیون دھارمک ہے تے کچھ اس دا جیون راجنیتک ہے. تے جیون دے ہر پہلو وچ اگر جھوٹ ہی جھوٹ ہوئے تاں پھر بابے دے واز بالکل پورے صحیح اتردے نے کہ سچ کال کوڑ ورتے ہے. سچ دا تے مانو کال ہی پہ گیا, چاروں پاسے جھوٹ ہی جھوٹ پرتے ہوئے, جھوٹ ہی جھوٹ ویاپک ہے. کل کالک بے تال, تے اس جھوٹ دی کالک نال جو کل جگ دی خاص کالک ہے جیو بے تال ہو رہے ہیں, پریشان ہو ہو رہے ہیں, دکھی ہو رہے ہیں. سچ صفائی ہے, جھوٹ داغ ہے. سچ امن ہے, سکھ ہے, چین ہے, جھوٹ بے چینی ہے, دکھ ہے, سنتاپ ہے, بوجھ ہے. جس منک دی زندگی جتنی زیادہ جھوٹھی ہوے گی وہ اتنا ہی بے تال ہو جائے گا, اتنا ہی دکھی ہو جائے گا, اتنا ہی بے چین ہو جائے گا, اتنا ہی پریشان ہو جائے گا. اور جس منک دے کول جتنا زیادہ سچ ہے, جتنا ادھک سچ ہے, وہ کول اتنا ہی سکون ہوے گا, اتنی شانتی ہوے گی. اور سہجے سہجے ایسا ہوندا ہے کہ لمبی بیماری وچ رہن والا مریض مرض نال سہمت ہو جاندا ہے, بیماری نال سہمت ہو جاندا ہے, اور بیماری نو وہ کھڑے متھے قبول کر لیندا ہے کہ انہیں تے رہنا ہی نہیں ہے. جھوٹ وچ جمیا, جھوٹ وچ جیون بتیت کر رہا منو اپنی دھارنا ہی بنا بیٹھا ہے کہ سچ بولنا, سچ دے جیونا, سچ سوچنا اتی کٹھن ہے, اتی کٹھن ہے. تو جھوٹ نال پائی والی پا بیٹھے, جھوٹ نال اپنا جو ہے سمبند جوڑ بیٹھا ہے. صاحب کہندے نے میں دیکھنا سچ دا تے بالکل کال ہی پہ گیا ہے, چاروں پاسے جھوٹ ہی جھوٹ ورت رہا ہے, ادا ہی پسارا ہے. تے جھوٹ دی کالک کر کے جیو بے تال ہو رہے ہیں, کالک ہوتی ہوئی ہے بولاں دے, کیونکہ بولاں وچ جھوٹ ہے. کالک ہوتی ہوئی ہے درشٹی وچ, کیونکہ ویکھنا جھوٹ ہے, سننا جھوٹ ہے, سوچنا جھوٹ ہے. ہر پاسے دبدے ہی دبدے, ہر پاسے کالک ہی کالک. اور یہ موجودہ دور بھی دین ہے, سمے دا پربھاؤ ہے, وقت کی کھیل ہے. بیو بیج پت لے گئے اب کیوں اگوے دال. صاحب کہندے نے کہ بیج بیجن والے اپنی پت لے کے, پت دا پروانہ لے کے, پت دا پھل لے کے, پت دا پھل اپنی چولی وچ پا کے پربھو دے دربار جا پہنچے. پر ہن اب کیوں اگوے دال, ہن دال کیویں پیدا ہوے. بیج اوہی پنگردا ہے جو ثابت ہوئے, مکمل ہوئے. بیج نو دفاڑ کر دئیے تے دال ہو جاندی ہے, انو زیادہ دلیے تے دلیا بن جاندا ہے, اور زیادہ پیسیے تے آٹا بن جاندا ہے. ہن بیج دا اگر آٹا بوئیے, دال بوئیے, وہ پنگردی نہیں, وہ اگدی نہیں. اگن لئی, بیج دا پرفلت ہون لئی,
ਬੀਜ ਦਾ ਸਾਬਤ ਹੋਣਾ ਅਤਿਅੰਤ ਲਾਜ਼ਮੀ ਹੈ, ਖਾਸ ਲਾਜ਼ਮੀ ਹੈ। ਤੇ ਮਨੁੱਖ ਕੋਲ ਇੱਕ ਬੀਜ ਹੈ, ਅਕਾਲ ਪੁਰਖ ਦਾ ਦਿੱਤਾ ਹੋਇਆ, ਪਰਿਪੂਰਨ ਪਰਮਾਤਮਾ ਦਾ ਦਿੱਤਾ ਹੋਇਆ, ਉਹ ਬੀਜ ਹੈ ਮਨ। ਇਹ ਠੀਕ ਹੈ ਕਿ ਖੂਬਸੂਰਤ ਫੁੱਲਾਂ ਦੇ ਬੀਜ ਅਕਸਰ ਕਰੂਪ ਦੇਖੇ ਗਏ ਨੇ, ਪਰ ਕਰੂਪ ਬੀਜਾਂ ਦੇ ਵਿੱਚੋਂ ਵੀ ਅਤਿਅੰਤ ਮਹਾਨ ਗਹਿਰੀ ਸੁੰਦਰਤਾ ਜਨਮ ਲੈਂਦੀ ਹੈ। ਇਹ ਠੀਕ ਹੈ ਮਨ ਆਪਣੇ ਆਪ ਦੇ ਵਿੱਚ ਕਰੂਪ ਹੈ, ਲੇਕਿਨ ਇਹਦੇ ਚੋਂ ਸੁੰਦਰ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਕਿਸਾਨ ਦੀ ਤਰ੍ਹਾਂ ਸੂਝ ਸਮਝ ਰੱਖਣ ਵਾਲਾ ਮਨੁੱਖ ਅਗਰ ਮਨ ਰੂਪੀ ਬੀਜ ਦਾ ਸਹੀ ਇਸਤੇਮਾਲ ਕਰੇ ਤੇ ਇਹਦੇ ਚੋਂ ਪਰਮ ਜੋਤੀ ਪ੍ਰਗਟ ਹੋ ਸਕਦੀ ਹੈ। ਔਰ ਬਕਾਇਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸਲੋਕ ਵਿੱਚ ਇਸ ਢੰਗ ਦੀ ਪ੍ਰੇਰਨਾ ਦਿੱਤੀ ਹੈ ਕਿ ਇਹ ਬੰਦੇ ਤੇਰੇ ਕੋਲ ਇੱਕ ਬੀਜ ਹੈ ਮਨ। ਹੁਣ ਸਿਆਣਾ ਕਿਸਾਨ ਜਾਣਦਾ ਹੈ ਕਿ ਧਰਤੀ ਅਨੁਕੂਲ ਚਾਹੀਦੀ ਹੈ ਬੀਜ ਦੇ, ਧਰਤੀ ਵਿੱਚ ਵੱਤਰ ਚਾਹੀਦਾ, ਖਾਦ ਚਾਹੀਦੀ ਹੈ, ਫਿਰ ਰੋੜੇ ਵੱਟੇ ਕੰਡੇ ਨਾ ਹੋਣ, ਹਲ ਚਲਾਇਆ ਜਾਂਦਾ, ਸੁਆਗਿਆ ਫੇਰਿਆ ਜਾਂਦਾ, ਪਹਿਲੇ ਬੀਜ ਬੀਜਣ ਦੇ ਅਨੁਕੂਲ ਧਰਤੀ ਕੀਤੀ ਜਾਂਦੀ ਹੈ, ਫਿਰ ਬੀਜ ਬੀਜਿਆ ਜਾਂਦਾ। ਬੰਜਰ ਜ਼ਮੀਨ ਵਿੱਚ, ਪਥਰੇਲੀ ਜ਼ਮੀਨ ਵਿੱਚ, ਉਬੜ ਖਾਬੜ ਜ਼ਮੀਨ ਵਿੱਚ ਅਗਰ ਬੀਜ ਸੁੱਟ ਦਿੱਤਾ ਜਾਏ ਤਾਂ ਉਹ ਮੁਕੰਮਲ ਢੰਗ ਨਾਲ ਪ੍ਰਫੁੱਲਿਤ ਨਹੀਂ ਹੁੰਦਾ। ਰੋਜ਼ ਦਾ ਸਤਸੰਗ, ਰੋਜ਼ ਦਾ ਕਥਾ ਕੀਰਤਨ ਸੁਣਨਾ, ਰੋਜ਼ ਦਾ ਮਹਾਂਪੁਰਸ਼ਾਂ ਦੀ ਸੋਬਤ ਵਿੱਚ ਬੈਠਣਾ, ਇਹ ਸਿਰਫ ਇਸ ਲਈ ਹੈ ਕਿ ਹਿਰਦੇ ਦੀ ਧਰਤੀ ਮਨੁੱਖ ਠੀਕ ਕਰੇ, ਫਿਰ ਇਹ ਬੀਜ ਢੰਗ ਦਾ ਪ੍ਰਫੁੱਲਤ ਹੋਵੇ, ਪਨਮ ਸਕੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਮਨ ਨੂੰ ਬੀਜ ਕਹਿ ਰਹੇ ਨੇ ਤੇ ਬੀਜ ਨੂੰ ਬੀਜਣਾ ਹੈ ਕਿੱਥੇ ਬੀਜਣਾ ਹੈ। ਬਹੁਤ ਸੋਹਣੇ ਖਿਆਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਵਿੱਚ ਦਿੱਤੇ ਨੇ। ਗੁਰੂ ਦਾ ਸ਼ਬਦ ਇਹ ਧਰਤੀ ਹੈ, ਔਰ ਇਹ ਬੰਦੇ ਤੇਰਾ ਮਨ ਬੀਜ ਹੈ। ਸ਼ਬਦ ਆਪਣੇ ਆਪ ਵਿੱਚ ਸਵਰੀ ਹੋਈ ਧਰਤੀ ਹੈ। ਇਸ ਸ਼ਬਦ ਦੇ ਉੱਤੇ, ਇਸ ਸਲੋਕ ਦੇ ਉੱਤੇ ਸਤਿਗੁਰ ਐਸਾ ਹੀ ਕਹਿ ਰਹੇ ਨੇ, ਇਹ ਬੰਦੇ ਤੈਨੂੰ ਹੁਣ ਇੱਥੇ ਧਰਤੀ ਸਵਾਰਨ ਦੀ ਲੋੜ ਨਹੀਂ, ਬਲਕਿ ਆਪਣਾ ਬੀਜ ਠੀਕ ਕਰਨ ਦੀ ਲੋੜ ਹੈ। ਇਹ ਸਵਾਲ ਪੈਦਾ ਹੋਵੇਗਾ ਬੀਜ ਦੇ ਵਿੱਚ ਕੀ ਹੈ, ਬੀਜ ਸਾਬਤ ਨਹੀਂ ਹੈ, ਦਾਲ ਹੋ ਗਿਆ, ਦੁਫਾੜ ਹੋ ਗਿਆ। ਜਦ ਵੀ ਕੋਈ ਮਨੁੱਖ ਧਾਰਮਿਕ ਕਰਮ ਕਰਦਾ ਹੈ, ਦੁਬਦਾ ਉਸ ਵਕਤ ਬਣੀ ਰਹਿੰਦੀ ਹੈ। ਮਨ ਦਾ ਇੱਕ ਹਿੱਸਾ ਕਹਿੰਦਾ ਹੈ ਇਹ ਕਰੀਏ, ਦੂਜਾ ਕਹਿੰਦਾ ਨਹੀਂ। ਮਨ ਦਾ ਇੱਕ ਹਿੱਸਾ ਕਹਿੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ, ਔਰ ਅੰਮ੍ਰਿਤ ਵੇਲਾ ਹੋਇਆ ਮਨ ਦਾ ਦੂਸਰਾ ਹਿੱਸਾ ਕਹਿੰਦਾ ਨਹੀਂ ਪੈ ਰਹੋ, ਫਿਰ ਦੇਖਾਂਗੇ। ਮਨ ਦਾ ਇੱਕ ਹਿੱਸਾ ਕਹਿੰਦਾ ਚਲੀਏ ਗੁਰਦੁਆਰੇ ਸਤਸੰਗ ਦੇ, ਔਰ ਸਤਸੰਗ ਦਾ ਵਕਤ ਹੋਇਆ ਮਨ ਦਾ ਦੂਸਰਾ ਹਿੱਸਾ ਕਹਿੰਦਾ ਰਹਿਣ ਦੇਈਏ, ਫਿਰ ਦੇਖਾਂਗੇ। ਇਹ ਜਿਹੜੀ ਦੁਬਦਾ ਹੈ ਇਹ ਦਾਲ ਹੈ, ਔਰ ਦੋ ਪਾਸੇ ਦੀ ਧਾਵਣਾ ਮਨੁੱਖ ਨੂੰ ਕਿਸੇ ਪਾਸੇ ਦਾ ਵੀ ਰਹਿਣ ਨਹੀਂ ਦਿੰਦੀ। ਦੇਖੋ ਸੱਜੀ ਅੱਖ ਅਗਰ ਸੱਜੇ ਪਾਸੇ ਵੇਖੇ ਤੇ ਖੱਬੀ ਖੱਬੇ ਪਾਸੇ ਵੇਖੇ, ਮਨੁੱਖ ਕੁਛ ਸਹੀ ਵੇਖ ਨਹੀਂ ਸਕੇਗਾ। ਸੱਜਾ ਕੰਨ ਕੁਛ ਹੋਰ ਸੁਣੇ ਤੇ ਖੱਬਾ ਕੰਨ ਕੁਛ ਹੋਰ ਸੁਣੇ, ਦਰਅਸਲ ਕੋਈ ਵੀ ਸ਼ਬਦ ਪੱਲੇ ਨਹੀਂ ਪੈ ਸਕੇਗਾ। ਸੱਜੀ ਲੱਤ ਸੱਜੇ ਪਾਸੇ ਜਾਵੇ ਤੇ ਖੱਬੀ ਲੱਤ ਖੱਬੇ ਪਾਸੇ ਜਾਵੇ, ਮਨੁੱਖ ਉੱਥੇ ਹੀ ਢਹਿ ਢੇਰੀ ਹੋ ਜਾਏਗਾ, ਕਿਸੇ ਥਾਂ ਤੇ ਵੀ ਪਹੁੰਚ ਨਹੀਂ ਸਕੇਗਾ। ਸੱਜਾ ਹੱਥ ਕੁਛ ਬਣਾਵੇ ਖੱਬਾ ਤੋੜ ਦੇਵੇ, ਖੱਬਾ ਕੁਛ ਲਿਖੇ ਸੱਜਾ ਮੇਟ ਦੇਵੇ, ਤਾਂ ਕੁਛ ਵੀ ਨਹੀਂ ਲਿਖਿਆ ਜਾ ਸਕੇਗਾ, ਕੁਛ ਵੀ ਬਣ ਨਹੀਂ ਸਕੇਗਾ। ਦਰਅਸਲ ਦੋ ਹੱਥਾਂ ਨੂੰ ਕੰਮ ਇੱਕ ਦੇਣਾ, ਦੋ ਪੈਰਾਂ ਨੂੰ ਮਾਰਗ ਇੱਕ ਦੇਣਾ, ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇਣੀ ਹੈ, ਔਰ ਦੋ ਪੈਰਾਂ ਨੂੰ ਮਾਰਗ ਇੱਕ ਦੇਣਾ ਹੈ। ਹੂ ਬਹੂ ਇਸੇ ਤਰੀਕੇ ਨਾਲ ਦੋ ਜਿਹੜੇ ਮਨ ਨੇ ਇਹਨਾਂ ਨੂੰ ਚਿੰਤਨ ਇੱਕ ਦੇਣਾ ਹੈ।
सोचनी एक लेनी है, कानन एक लेना है, दृष्टि एक लेनी है, स्रोत एक लेनी है। मन दी दुविधा ना बनी रहे, मन दाल ना हो रहे, तन दे दो टुकड़े करिए तन दी मौत हो जाती है, पर मन ते जीवदा ही टुकड़िया दे चे, निके निके टुकड़िया चे। आम लोग गीत भी कह देने ने, सड़े मन दे टुकड़े ते हजारा ने, सड़ा दिल ते हजारा टुकड़िया दे चे बचे होया है, और ये बहुत वड्डी सच्चाई हो ज्ञान कर देने, वाकई कोई टुकड़ा किथे पे है, कोई टुकड़ा किथे पे है। शरीर दे इतने टुकड़े कर देंगे ते शरीर दी तत्छिन मौत है, लेकिन मन ते टुकड़िया दे ही जीवदा है। शरीर दे इतने टुकड़े हो जान तो शरीर नु जिंदा रखना बड़ा औखा है, और इतने सारे टुकड़े जुड़ भी नहीं सकते, पर मन प्रति एक प्रभु दी दया है, बख्शिश है कि असी इन्हां टुकड़िया नु एक कर सकते, समेट सकते, इन्हां नु एक रूप दे सकते। साहिब कहंदे ने जे एक होए तां उगवे, बीज एक होवे तां फिर उगे पैदा होवे। तो पहले इस बीज नु एक करना है। भगत कबीर जी महाराज कहंदे ने जां की दिल साबत नहीं तां को कहां खुदा है। जिदा दिल ही साबत नहीं उहदे लई खुदा किथे, उहदे लई परमात्मा किथे। परमात्मा ते उस लई है जिहदा दिल साबत है, जिहदा बीज साबत है। बीज ही साबत नहीं ते गल किवें बनेगी। शब्द अपनी थां ते महान है, हर गुरु मंत्र अपनी थां ते महान है, गुरु दा शब्द गुरु दा मंत्र, लेकिन ऐ मन ये बीज ठीक नहीं, ये दुफाड़ होया पे, ये टुकड़े टुकड़े होया पे। तो पहले इस मन नु साबित करना है, एक करना है, इसे नु कहने ने मन नु एकाग्र करना है, मन नु एक करना है। तन एक है, मन एक नहीं है। ऊधो मन भयो दस बीस, ये बोल बिल्कुल सही है। हजारा टुकड़े हुए पहने इस मन दे, इनु एक करना है। धर्म दी ये जिहड़ी साधना है जप तप दी, ये मन नु एक करना है। दरअसल जैसे मन एक होता है मन दी मौत हो जाती है, मन मिटता है। ऐसे मिटता है जैसे कि धरती दे बीज मिटता है, पर बीज दा मिटना पर फुल्लत होना है, मन दा मिटना परम आनंद दी प्राप्ति है, मन दा मिटना परम रस दी प्राप्ति है। मन मुए धात मर जाए, बिन मन मुए कैसे हस पाए। तन जिंदा रहे ते संसार नाल संबंध जुड़दा है, मन मर जाए ते निरंकार नाल संबंध जुड़दा है। संसार नाल संबंध जुड़े रहे तन नु जिंदा रखना लाजमी है, निरंकार नाल संबंध जुड़े मन नु मारना बड़ा लाजमी है। तन नु मारना बड़ा आसान है, खुदकशी करनी बड़ी आसान है। थोड़ा जिहा मनुख जहर खा ले, अग दे अपने आप नु जला ले, किसी उच्ची इमारत तो अपने आप नु गिरा दे, तन दी ते मौत हो जाती है, तन ते खत्म हो जाता है। लेकिन लंबी चौड़ी समाधियां लाने वाले, जप तप करने वाले बड़े बड़े साधु पीर पैगंबर भी रोंदे हुए देखे गए ने कि मन मरिया नहीं, मन अपनी थां ते मौजूद है, और भयंकर रूप दे जो है मौजूद है। इंज कह लो दिन भर कम धंधा इस वास्ते करना है कि किसी तरीके नाल तन जिंदा रहे, पर जप तप इस वास्ते करना है कि किसी तरीके नाल मन मर जाए, इसकी मौत हो जाए। तो साहिब कहंदे ने जे एक होए तां उगवे, जे बीज एक होवे तां फिर उगे। एक दूसरी होर शर्त भी, रुत्ती हूं रुत होए। बीज दा एक होना ते बड़ा लाजमी है, पर बीजन दी रुत दा होना भी बड़ा लाजमी है, रुत भी चाहिए। धरती ठीक होवे, बीज वधिया होवे, पर मौसम ठीक ना होवे, मौसम अनुकूल ना होवे, तां भी बीज दा प्रफुल्लत होना बड़ा औखा है। रुत्ती हूं रुत होए। साहिब कहंदे ने रुतुआं दे चों आखिर रुत भी महान चाहिए, चंगी चाहिए,
उत्तम चाहिए। हुण सवाल यह पैदा होंदा है कि मन नूं शब्द दी धरती विच बीजिए रुत केड़ी है, केड़ा समा है। असी जो धरती विच बीज बोंदे हां इन्हां ते निगाह मारीए, किधरे किसान एक फसल चुकदा है, किधरे दो फसलां, किधरे किधरे तीन फसलां, किधरे एक बीज साल विच एक दफा बोया जांदा है ते किधरे किधरे दो दफा, और बहुत ही किधरे एक थां ते तीन दफा भी साल विच एक बीज बोया जांदा है। ये मन बीज है और शब्द धरती है, गुरु दा मंत्र धरती है। इस बीज नूं बीजना है, रुत साल विच किन्नी दफा आउंदी है? नहीं, साल दी गल नहीं, इत्थे अठ पैरां विच दिन रात विच दो दफा बीजण दी रुत आउंदी है, और उही रुत है। और उस रुत दी संभाल करके कोई बीजे तां फिर बड़ी बरकत है। उस रुत नूं गुरबाणी ने अमृत वेला कहा है। उस रुत नूं साडे देश दे ऋषि मुनिया ने ब्रह्म मुहूर्त आख्या है। उस रुत नूं इस्लामी फकीरां ने अलल सुबह करके आख्या है। वो फुट गई है लेकिन अजे सूरज नहीं निकलिया, अजे रात दी तारीकी भी मौजूद है। ये दिन ते रात दा संगम हो रहा है, ये जो दिन ते रात दा मेल हो रहा है, यही है आत्मा ते परमात्मा दे मेल करन दा समा, यही है बीज ते धरती दे मेल करन दा समा। शाम नूं सूरज गरूब हो गया है लेकिन चानना अजे बाकी है, लाली अजे बाकी है, एकदम हनेरा नहीं हो गया। लेकिन असी दिन भी नहीं कह सकते इसनूं क्योंकि सूरज गरूब हो गया है, पर असी रात भी नहीं कह सकते इसनूं क्योंकि अजे थोड़ा जिहा चानना मौजूद है। इस तरह दे समय नूं कहिंदे ने संध्या, जिथे दिन ते रात दी संधि हुंदी है। इह संधि अठ पैरां विच दो दफा हुंदी है, एक ब्रह्म मुहूर्त अमृत वेले जद पोह फुट पैंदी है, सूरज उदय नहीं होया पर रात भी पूर्ण तौर ते खत्म नहीं हुई, दिन ते रात दा संगम हो रहा है, दिन ते रात दी संधि हो रही है, दिन ते रात दा मेल हो रहा है। बस उही समा है शब्द ते सुरत दा मेल करन दा, उही समा है मन रूपी बीज नूं शब्द रूपी धरती विच देण दा। गुरु नानक ने इस वास्ते ही सिख नूं दो वक्त सत्संग करन लई कहा है, एक सवेरे एक शाम। सवेरे उस वक्त जब दिन दिन नहीं है, रात रात नहीं है, अमृत वेला है। शाम नूं उदों जब सूरज गरूब हो गया है। इस वास्ते शरीर दा बकायदा नितनेम अलग है, शाम दीआं बाणियां पाठ दीआं बकायदा अलग ने, और उस समय नूं संभाल के कोई बीज बोवे शब्द दी धरती विच तां सतगुरु दी बाणी दा फैसला है, हर अमृत वेले वत्ते का बीजिया भगत खाए खर्च रहे निखुटे ना। बड़ी बरकत पाएगी अगर उस समय कोई बीजे। समा मददगार होंदा है, परमात्मा मददगार होंदा है, वो रुत अनुकूल आउंदी है। वो नादान है किसान जो मौसम से स्थिर वक्त फिर बीज नहीं बोंदा, ते बेरुत्ता बीज बोंदा है, ते बेरुत्ता बीज बोया होया समय सिर प्रफुल्लित नहीं होंदा, पूर्ण तौर पर प्रफुल्लित नहीं होंदा। तो साहिब कहिंदे जे एक होए तो उगवे रुत्ती हूं रुत होए, नानक पाहे बाहरा कोरे रंग न सोए। कपड़ा कोरा है अगर उसनु पट्ठी ते ना चाड़िए, खुंभ ते ना चाड़िए, तो फिर उस उते रंग चाड़ना बड़ा औखा है। जिवें बंजर जमीन दे बीज प्रफुल्लित नहीं आउंदा, तिवें कोरे कपड़े ते रंग भी नहीं चढ़दा। उहनूं बकायदा भट्ठी विच चाड़ के खुंभ ते चाड़ना बड़ा जो है लाजमी आउंदा, और फिर बाद विच पाण देई दी है।
ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ। ਸਤਿਗੁਰ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਪਾਉਣ ਤੋਂ ਬਿਨਾਂ ਖੁੰਭ ਚਾੜੇ ਤੋਂ ਬਿਨਾਂ ਕੋਰੇ ਕੱਪੜਿਆਂ ਦੇ ਉੱਤੇ ਰੰਗ ਨਹੀਂ ਚੜਦਾ। ਤੋ ਮਨ ਕੋਰਾ ਹੈ, ਇਸ ਨੂੰ ਕਿਸ ਦੀ ਪਾਣ ਚਾੜੀਏ ਤੇ ਕਿਵੇਂ ਰੰਗ ਚੜਾਈਏ। ਸਾਹਿਬ ਕਹਿੰਦੇ ਨੇ ਪੈ ਵਿੱਚ ਖੁੰਭ ਚੜਾਈਏ ਸ਼ਰਮ ਪਾਓ ਤਨ ਹੋਵੇ। ਪਰਮਾਤਮਾ ਦੇ ਭੈ ਦੀ ਭੱਠੀ ਦੇ ਇਹਨੂੰ ਪਾਣਾ, ਇਹੀ ਖੁੰਭ ਦੇ ਚਾੜਨਾ। ਰੱਬ ਦਾ ਭੈ ਸ਼ੁੱਧ ਕਰ ਦਿੰਦਾ, ਰੱਬ ਦਾ ਭੈ ਨਿਰਮਲ ਕਰ ਦਿੰਦਾ, ਰੱਬ ਦਾ ਭੈ ਪਵਿੱਤਰ ਕਰ ਦਿੰਦਾ। ਭੈ ਪਈਏ ਤਨ ਹੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਤਮਾਮ ਦੁਰਮਤੀ ਪ੍ਰਭੂ ਭੈ ਵਿੱਚ ਜਲ ਕੇ ਖਾਕ ਹੋ ਜਾਂਦੀ ਹੈ। ਮਨੁੱਖ ਦਾ ਮਨ ਪਾਵਨ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਭੈ ਦੇ ਭੱਠੀ ਵਿੱਚ ਇਹਨੂੰ ਪਾਉਣਾ ਚਾਹੀਦਾ, ਇਹੀ ਖੁੰਭ ਤੇ ਜੋ ਹੈ ਚਾੜਨਾ ਹੈ। ਤੇ ਜਪ ਤਪ ਦੀ ਜਿਹੜੀ ਮਿਹਨਤ ਕਰਨੀ ਹੈ, ਇਹੀ ਜੋ ਹੈ ਪਾਣ ਚਾੜਨੀ ਹੈ। ਨਾਨਕ ਭਗਤੀ ਜੇ ਰਵੇ ਕੂੜੇ ਸੋਏ ਨਾ ਕੋਏ। ਇਸ ਤਰੀਕੇ ਨਾਲ ਜੋ ਭਗਤੀ ਵਿੱਚ ਲੀਨ ਹੁੰਦਾ ਹੈ, ਭਗਤੀ ਕਰਦਾ ਹੈ, ਫਿਰ ਉਸਨੂੰ ਕੂੜ ਦੀ ਪਾਣ ਨਹੀਂ ਚੜਦੀ। ਉਹ ਸਚਿਆਰ ਹੋ ਜਾਂਦਾ ਹੈ, ਸੱਚ ਦਾ ਆਨੰਦ ਮਾਣਦਾ ਹੈ, ਸੱਚ ਨਾਲ ਜੁੜ ਕੇ ਸੱਚ ਦੀ ਮੂਰਤੀ ਹੋ ਜਾਂਦਾ ਹੈ। ਔਰ ਉਸਨੂੰ ਵੇਖ ਕੇ ਕਹਿਣਾ ਪੈਂਦਾ ਹੈ ਕਿ ਹੁਣ ਈਸ਼ਵਰ ਵਿੱਚ ਤੇ ਇਸ ਜਗਤ ਵਿੱਚ ਭੇਦ ਨਹੀਂ ਰਿਹਾ।

ਇਨਾ ਜਨਤਾ ਕੇ ਵਸ ਕਿਛ ਨਾਹੀ, ਤੁਰ ਵੇਖੀ ਜਗਤ ਉਪਾਇਆ। ਇਕ ਨਾਨੂ ਤੂੰ ਮੇਲ ਲੈ, ਆਪੇ ਤੂੰ ਦੁਖ ਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਰੇ ਆਪ ਬੁਝਾਇਆ। ਸਹਿਜੇ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ। ਆਸਾ ਦੀਵਾਰ ਦੀ 11ਵੀਂ ਪੌੜੀ, ਉਸ ਦੇ ਨਾਲ ਇਹ ਦੂਜੇ ਤੀਜੇ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਇਸ ਸਲੋਕ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਡੂੰਘਿਆਈ ਦੀ ਗੱਲ ਕਰਦੇ ਨੇ। ਆਪ ਫਰਮਾਨ ਕਰਦੇ ਨੇ, ਜੈਸੇ ਬਾਹਰ ਕ੍ਰਾਂਤੀਆਂ ਹੁੰਦੀਆਂ ਨੇ, ਮਨੁੱਖ ਦੇ ਮਾਨਸਿਕ ਤਲ ਤੇ ਵੀ ਕ੍ਰਾਂਤੀਆਂ ਹੁੰਦੀਆਂ ਨੇ। ਰਾਜ ਪਲਟੇ ਦੇ ਨਾਲ ਕਰੀਬਨ ਕਰੀਬਨ ਬਾਹਰ ਦੀ ਦੁਨੀਆਂ 'ਚ ਬਹੁਤ ਕੁਛ ਬਦਲ ਜਾਂਦਾ ਹੈ, ਵਿਧਾਨ ਬਦਲ ਜਾਂਦੇ ਨੇ। ਕਈ ਦਫ਼ਾ ਹਕੂਮਤਾਂ ਦੇ ਬਦਲਦਿਆਂ ਹਕੂਮਤਾਂ ਦੇ ਚੱਕਰ ਚੈਨ ਨਿਸ਼ਾਨ ਬਦਲ ਜਾਂਦੇ ਨੇ, ਤੌਰ ਤਰੀਕੇ ਬਦਲ ਜਾਂਦੇ ਨੇ। ਇਹ ਕ੍ਰਾਂਤੀ ਅਕਸਰ ਰਾਜਨੀਤਿਕ ਕ੍ਰਾਂਤੀ ਕਹਿਲਾਉਂਦੀ ਹੈ, ਲੇਕਿਨ ਮਨੁੱਖ ਦਾ ਮਨ ਵੀ ਇੱਕ ਐਸਾ ਹੈ ਜਿਹਦੇ ਉੱਤੇ ਵਕਤਨ ਔਰ ਸਮੇਂ ਦੀ ਚਾਲ ਦੇ ਮੁਤਾਬਕ ਕੋਈ ਨਾ ਕੋਈ ਗੁਣ ਜਾਂ ਔਗੁਣ ਰਾਜ ਕਰਦਾ ਹੈ। ਅਕਸਰ ਔਗੁਣ ਪ੍ਰਧਾਨ ਹੀ ਮਨੁੱਖਤਾ ਰਹੀ ਹੈ, ਔਗੁਣ ਹੀ ਰਾਜ ਕਰਦੇ ਰਹਿਣੇ। ਇਸ ਵਾਸਤੇ ਦੁਨੀਆਂ ਦੇ ਵਿੱਚ ਜਗਤ ਵਿੱਚ ਕਲੇਸ਼ ਬਹੁਤ ਸਾਰਾ ਹੈ, ਔਰ ਇਸ ਨੂੰ ਕਲਯੁਗ ਆਖਿਆ ਹੈ। ਇਹ ਸਾਹਿਬ ਇਸ ਤੋਂ ਪਹਿਲੇ ਸਲੋਕ ਵਿੱਚ ਕਹਿ ਰਹੇ ਨੇ ਕਿ ਸੱਚ ਦਾ ਤੇ ਮਾਨੋ ਕਾਲ ਹੀ ਵਰਤ ਪੈ ਗਿਆ, ਥੁੜ ਪੈ ਗਈ। ਮੂਲ ਔਗਣ ਇੱਕ ਹੀ ਆਉਂਦਾ ਹੈ, ਤੇ ਇੱਕ ਔਗਣ ਬਾਕੀ ਕਰੀਬਨ ਕਰੀਬਨ ਸਾਰੇ ਔਗਣਾਂ ਨੂੰ ਬੁਲਾ ਲੈਂਦਾ ਹੈ, ਇਕੱਠਾ ਕਰਦਾ ਹੈ। ਇੰਜ ਕਹਿ ਲਈਏ ਕਿ ਹਰ ਮਨੁੱਖ ਦਾ ਕੁਝ ਬੁਨਿਆਦੀ ਗੁਣ ਵੱਖਰੇ ਵੱਖਰੇ ਹੈ, ਤੇ ਬੁਨਿਆਦੀ ਔਗਣ ਵੀ ਵੱਖਰੇ ਵੱਖਰੇ ਹੈ। ਜਿਹੜਾ ਔਗਣ ਮੂਲ ਰੂਪ ਵਿੱਚ ਪ੍ਰਧਾਨ ਹੈ, ਉਸਦੇ ਨਾਲ ਨਾ ਲੜ ਕੇ, ਉਸ ਨੂੰ ਨਾ ਦੂਰ ਕਰਕੇ ਮਨੁੱਖ ਜਦ ਦੂਸਰੇ ਔਗਣਾਂ ਨਾਲ ਸੰਘਰਸ਼ ਕਰਦਾ ਹੈ, ਤੇ ਇਹਦੇ ਨਾਲ ਜੀਵਨ ਸ਼ਕਤੀ ਨਸ਼ਟ ਹੋ ਜਾਂਦੀ ਹੈ, ਔਰ ਮਨੁੱਖ ਨੂੰ ਕਰੀਬਨ ਕਰੀਬਨ ਮਾਨਸਿਕ ਤਲ ਤੇ ਕਾਮਯਾਬੀ ਨਸੀਬ ਹੋਣੀ ਔਖੀ ਹੋ ਜਾਂਦੀ ਹੈ। ਐਸਾ ਦੇਖਣ ਵਿੱਚ ਆਇਆ ਹੈ, ਜਦ ਮਨ ਦੇ ਉੱਤੇ ਕਾਮ ਦਾ ਰਾਜ ਹੋਵੇ ਔਰ ਇਹ ਔਗਣ ਪ੍ਰਧਾਨ ਹੋਵੇ, ਤੇ ਬਹੁਤ ਸਾਰੇ ਮਨੁੱਖਾਂ ਵਿੱਚ ਇਹੀ ਔਗਣ ਪ੍ਰਧਾਨ ਹੋਵੇ, ਤਾਂ ਸਮਾਜਿਕ ਢਾਂਚਾ ਦੁਰਾਚਾਰ ਦੀ ਲਪੇਟ ਵਿੱਚ ਆ ਜਾਂਦਾ ਹੈ। ਫਿਰ ਰਾਜਨੀਤਿਕ ਦੁਨੀਆਂ 'ਚ, ਸਮਾਜਿਕ ਦੁਨੀਆਂ 'ਚ ਤੇ ਧਾਰਮਿਕ ਦੁਨੀਆਂ 'ਚ ਦੁਰਾਚਾਰ ਕਾਬਲੇ ਕਬੂਲ ਹੋ ਜਾਂਦਾ ਹੈ। ਐਸਾ ਵੀ ਇੱਕ ਯੁੱਗ ਪ੍ਰਿਥਵੀ 'ਤੇ ਲੰਘਿਆ ਹੈ ਔਰ ਹਰ ਦੇਸ਼ 'ਚ ਲੰਘਿਆ ਹੈ। ਜਦ ਕਾਮ ਪ੍ਰਧਾਨ ਸਾਡਾ ਦੇਸ਼ ਰਿਹਾ ਹੈ, ਤਾਂ ਇਸ ਦੇਸ਼ 'ਚ ਕਾਮ ਦੇ ਮੰਦਿਰ ਬਣਦੇ ਰਹੇ ਨੇ, ਰਾਮ ਦੇ ਮੰਦਿਰ ਨਹੀਂ, ਖਜੁਰਾਹਾ, ਕੋਰਨਾਰ, ਇਸ ਤਰ੍ਹਾਂ ਦੇ ਹੋਰ ਮੰਦਿਰ ਜੋ ਕਰੀਬਨ ਕਰੀਬਨ ਕਾਮ ਕਲਾ ਦੇ ਮੰਦਿਰ ਨੇ, ਰਾਮ ਰਸ ਦੇ ਮੰਦਿਰ ਨਹੀਂ ਹੈ। ਜਦ ਕਾਮ ਪ੍ਰਧਾਨ ਹੋਵੇ ਔਰ ਬਹੁ ਗਿਣਤੀ ਦੇ ਵਿੱਚ ਮਨੁੱਖਤਾ ਦੇ ਕਾਮ ਦਾ ਹੀ ਰਾਜ ਹੋਵੇ, ਤਾਂ ਧਾਰਮਿਕ ਮੰਦਿਰ ਵੀ ਕਾਮ ਦੇ ਹੀ ਬਣਨਗੇ, ਸਮਾਜਿਕ ਢਾਂਚਾ ਕਾਮੀ ਹੋਵੇਗਾ ਔਰ ਰਾਜਨੀਤਿਕ ਦੁਨੀਆਂ ਵਿੱਚ ਵੀ ਕਾਮ ਪ੍ਰਧਾਨ ਹੋ ਜਾਏਗਾ, ਦੁਰਾਚਾਰ ਦੁਰਾਚਾਰ ਨਹੀਂ ਹੋਵੇਗਾ, ਉਹ ਕਾਬਲੇ ਕਬੂਲ ਹੋ ਜਾਏਗਾ, ਸਮਾਜ ਦਾ ਹਿੱਸਾ ਬਣ ਜਾਏਗਾ, ਧਰਮ ਦਾ ਹਿੱਸਾ ਬਣ ਜਾਏਗਾ। ਔਰ ਜਦ ਮਨੁੱਖ ਦੇ ਮਨ ਦੇ ਅਹੰਕਾਰ ਪ੍ਰਧਾਨ ਹੋਵੇ, ਤਾਂ ਅਹੰਕਾਰ ਪ੍ਰਧਾਨ ਹੁੰਦਿਆਂ ਜ਼ੁਲਮ ਪ੍ਰਧਾਨ ਹੋ ਜਾਂਦਾ ਹੈ, ਜਬਰ ਪ੍ਰਧਾਨ ਹੋ ਜਾਂਦਾ ਹੈ। ਬਹੁ ਗਿਣਤੀ ਦੇ ਮਨੁੱਖਾਂ ਦੇ ਮਨ ਦੇ ਅਹੰਕਾਰ ਦਾ ਰਾਜ ਹੋਵੇ, ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ, ਮੈਂ ਹੋਵਾਂ ਤੂੰ ਕੌਣ ਹੈ, ਤੂੰ ਕੁਛ ਵੀ ਨਹੀਂ। ਜਦ ਮੈਂ ਪ੍ਰਧਾਨ ਆਉਂਦਾ, ਮੈਂ ਪ੍ਰਗਾੜ ਆਉਂਦਾ, ਉਹ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ। ਜੇ ਤੂੰ ਸਾਹਮਣੇ ਆਵੇ ਤਾਂ ਫਿਰ ਜਬਰ ਹੈ, ਜ਼ੁਲਮ ਹੈ, ਤਸ਼ੱਦਦ ਹੈ, ਉਹਨੂੰ ਝੁਕਾਉਣਾ ਹੈ, ਉਹਨੂੰ ਮਿਠਾਉਣਾ ਹੈ। ਅਹੰਕਾਰ ਅਗਰ ਬਹੁ ਗਿਣਤੀ ਵਿੱਚ ਤੇ ਬਹੁਤ ਸਾਰੇ ਮਨੁੱਖਾਂ ਦੇ ਮਨ ਦੇ ਪ੍ਰਧਾਨ ਹੋਵੇ,
ਤਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਚ ਜ਼ੁਲਮ ਹੀ ਜ਼ੁਲਮ ਹੁੰਦਾ ਹੈ, ਤਸ਼ੱਦਦ ਹੀ ਤਸ਼ੱਦਦ ਹੁੰਦਾ ਹੈ, ਕਮਜ਼ੋਰ ਲਈ ਜੀਵਣਾ ਹਰਾਮ ਹੋ ਜਾਂਦਾ ਹੈ, ਕਮਜ਼ੋਰ ਲਈ ਜ਼ਿੰਦਗੀ ਨਰਕ ਹੋ ਜਾਂਦੀ ਹੈ। ਔਰ ਇਸੇ ਤਰੀਕੇ ਨਾਲ ਮਨੁੱਖ ਦੇ ਮਨ ਦੇ ਉੱਤੇ ਜੇ ਲੋਭ ਪ੍ਰਧਾਨ ਹੋਵੇ, ਲੋਭ ਰਾਜ ਕਰੇ, ਔਰ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਉੱਤੇ ਲੋਭ ਦਾ ਹੀ ਰਾਜ ਹੋਵੇ, ਤਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਚ ਪਾਪ ਹੀ ਪਾਪ ਹੁੰਦਾ ਹੈ, ਛੀਨਾ ਝਪਟੀ ਉਹਦੇ ਚ ਜ਼ਰਬ ਪਹੁੰਚਾਉਣਾ ਤੇ ਛੀਨਾ ਝਪਟੀ ਆਮ ਪ੍ਰਵਾਨ ਗੱਲ ਹੋ ਜਾਂਦੀ ਹੈ, ਕਿਉਂਕਿ ਲੋਭ ਪ੍ਰਧਾਨ ਕੁਦਰਤੀ ਗੱਲ ਹੈ, ਢਾਂਚਾ ਪਾਪ ਪ੍ਰਧਾਨ ਹੋ ਹੀ ਜਾਂਦਾ ਹੈ। ਬਾਕੀ ਕ੍ਰੋਧ ਤੇ ਮੋਹ ਇਹ ਮੂਲ ਔਗਣ ਨਹੀਂ ਨੇ, ਇਹ ਉਕਸਾਹਟ ਨਾਲ ਪੈਦਾ ਹੁੰਦੇ ਨੇ। ਅਗਰ ਕੋਈ ਕੰਮ ਦੀ ਪੂਰਤੀ ਕਰ ਦੇਵੇ ਤੇ ਉਸ ਤੇ ਮੋਹ ਆਉਂਦਾ, ਕੋਈ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ, ਜੋ ਅਹੰਕਾਰ ਨੂੰ ਪੱਠੇ ਪਾ ਦੇਵੇ ਉਸ ਤੇ ਮੋਹ ਆਉਂਦਾ, ਪਿਆਰਾ ਲੱਗਦਾ, ਔਰ ਜੋ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਸੇ ਤਰੀਕੇ ਦੇ ਨਾਲ ਜੋ ਲੋਭ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆਉਂਦਾ, ਉਹ ਪਿਆਰਾ ਲੱਗਦਾ, ਪਰ ਜੋ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਪੈਦਾ ਹੁੰਦਾ, ਉਹ ਚੰਗਾ ਨਹੀਂ ਲੱਗਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੋਕੇ ਸਮੇਂ ਦਾ ਜੋ ਮਾਨਸਿਕ ਮੰਡਲ ਹੈ ਉਸਦਾ ਨਕਸ਼ਾ ਇਸ ਢੰਗ ਨਾਲ ਚਿੱਤਰਦੇ ਨੇ, ਲੱਭ ਪਾਪ ਦੋਏ ਰਾਜਾ ਮਹਿਤਾ ਪੂਰ ਹੋਆ ਸਿਕੜਾ। ਜੀਵਾਂ ਦੇ ਮਨ ਦੇ ਲੋਭ ਦਾ ਰਾਜ ਹੈ, ਚਸਕਿਆਂ ਦਾ ਰਾਜ ਹੈ, ਔਰ ਜਦ ਲੋਭ ਰਾਜਾ ਆਉਂਦਾ ਹੈ, ਜ਼ਬਾਨ ਦੇ ਚਸਕੇ ਪ੍ਰਧਾਨ ਆਉਂਦੇ ਨੇ, ਤਾਂ ਫਿਰ ਹਕੀਕਤ ਹੈ ਸਾਹਿਬ ਕਹਿੰਦੇ ਨੇ ਮਹਿਤਾ ਜਿਹੜਾ ਹੈ, ਵਜ਼ੀਰ ਜਿਹੜਾ ਹੈ, ਇਹ ਕੂੜ ਹੋਵੇਗਾ। ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਲਾ। ਜੀਵਾਂ ਦੇ ਮਨ ਦੇ ਉੱਤੇ ਜਦ ਬਹੁ ਗਿਣਤੀ ਵਿੱਚ ਲੋਭ ਪ੍ਰਧਾਨ ਆਉਂਦਾ ਤਾਂ ਸਹਾਇਕ ਰੂਪ ਵਿੱਚ ਨਾਲ ਪਾਪ ਬੈਠਾ ਹੁੰਦਾ, ਕੂੜ ਬੈਠਾ ਹੁੰਦਾ, ਕੂੜ ਮਸ਼ਵਰਾ ਦਿੰਦਾ, ਪਾਪ ਮਦਦਗਾਰ ਹੁੰਦਾ, ਸਹਾਇਕ ਹੁੰਦਾ। ਲੋਭੀ ਪੁਨੀਤ ਹੋ ਹੀ ਨਹੀਂ ਸਕਦਾ ਤੇ ਲੋਭੀ ਸਚਿਆਰ ਹੋ ਹੀ ਨਹੀਂ ਸਕਦਾ। ਲੋਭ ਦੀ ਪੂਰਤੀ ਬਿਨਾਂ ਝੂਠ ਤੋਂ ਔਰ ਬਿਨਾਂ ਪਾਪ ਤੋਂ ਕਰਨੀ ਬੜੀ ਕਠਿਨ ਹੈ। ਸਾਹਿਬ ਕਹਿੰਦੇ ਨੇ ਲੋਭ ਤੇ ਰਾਜਾ ਹੈ ਔਰ ਪਾਪ ਵਜ਼ੀਰ ਹੈ ਔਰ ਕੂੜ ਚੌਧਰੀ ਹੈ। ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਕਾਮ ਨਾਇਬ ਹੈ, ਭਾਵ ਕਾਨੂੰਨ ਬਣਾਉਣ ਵਾਲਾ ਹੈ, ਕਾਨੂੰਨ ਰਾਇਜ ਕਰਨ ਵਾਲਾ ਹੈ। ਕਾਮ ਨੂੰ ਬੁਲਾ ਕੇ ਲੋਭ ਪੁੱਛਦਾ, ਵਿਚਾਰ ਵਟਾਂਦਰਾ ਕਰਦਾ ਹੈ ਵੀ ਆਪਣਾ ਰਾਜਪਾਠ ਕਿਵੇਂ ਚਲਾਉਣਾ ਹੈ, ਕਿਵੇਂ ਬਲਵਾਨ ਰੂਪ ਦੇ ਸਾਰਿਆਂ ਦੇ ਉੱਤੇ ਛਾਣਾ ਹੈ, ਕਿਵੇਂ ਆਪਣੇ ਰਾਜਪਾਠ ਨੂੰ ਮਜ਼ਬੂਤ ਕਰਨਾ ਹੈ। ਇਹਦੀ ਸਲਾਹ, ਇਹਦੀ ਸੂਝ ਬੂਝ ਇਹ ਕਾਮ ਨਾਇਬ ਦਿੰਦਾ ਹੈ। ਭਾਵ ਜੇ ਕਾਮ ਪ੍ਰਧਾਨ ਹੈ ਤਾਂ ਕੂੜ ਪ੍ਰਧਾਨ ਹੈ, ਕੂੜ ਪ੍ਰਧਾਨ ਹੈ ਤਾਂ ਪਾਪ ਪ੍ਰਧਾਨ ਹੈ, ਪਾਪ ਪ੍ਰਧਾਨ ਹੈ ਤਾਂ ਫਿਰ ਰਾਜਪਾਠ ਲੋਭ ਦਾ ਹੈ, ਕਿਉਂਕਿ ਇਹ ਸਾਰੇ ਔਗਣ ਲੋਭ ਦੀ ਪੂਰਤੀ ਕਰਦੇ ਨੇ। ਦਰਅਸਲ ਲੋਭ ਦਾ ਮਤਲਬ ਹੀ ਹੈ ਕਿ ਮੈਂ ਹੋਵਾਂ, ਮੇਰੀ ਹੋਂਦ ਹੋਵੇ, ਤੇ ਹੋਂਦ ਦੀ ਪੂਰਤੀ ਲਈ ਕਾਮ ਚਾਹੀਦਾ, ਹੋਂਦ ਦੀ ਪੂਰਤੀ ਲਈ ਕੂੜ ਚਾਹੀਦਾ, ਹੋਂਦ ਦੀ ਪੂਰਤੀ ਲਈ ਪਾਪ ਚਾਹੀਦਾ। ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾ। ਸਾਹਿਬ ਕਹਿੰਦੇ ਨੇ ਇਸ ਲੋਭ ਰੂਪੀ ਰਾਜੇ ਦੀ ਜਿਹੜੀ ਰਈਅਤ ਹੈ ਉਹ ਤੇ ਬਿਲਕੁਲ ਅੰਧੀ ਹੈ, ਉਹਨਾਂ ਨੂੰ ਸੱਚ ਦਿਖਾਈ ਨਹੀਂ ਦਿੰਦਾ, ਅਸਲੀਅਤ ਦਾ ਬੋਧ ਨਹੀਂ, ਕੁਛ ਵੀ ਸੂਝ ਬੂਝ ਨਹੀਂ ਹੈ। ਇਹ ਰਾਜਾ ਸ਼ਕਤੀਸ਼ਾਲੀ ਇਹ ਅੰਧੀ ਪ੍ਰਜਾ ਤੇ ਰਾਜ ਕਰਦਾ ਤੇ ਪ੍ਰਜਾ ਅੰਧੀ ਹੈ, ਤਾਂ ਫਿਰ ਜਿੱਧਰ ਉਸਨੂੰ ਤੋਰਾਂਗੇ ਉਹ ਤੁਰ ਪਏਗੀ। ਕਰੀਬਨ ਕਰੀਬਨ ਨਿਜ਼ਾਮ ਸਾਰੀ ਦੁਨੀਆਂ ਦਾ ਹੀ ਇਸ ਢੰਗ ਨਾਲ ਦਿਖਾਈ ਦਿੰਦਾ ਹੈ। ਲੋਭ ਪ੍ਰਧਾਨ ਹੋਵੇ ਤੇ ਲੋਭ ਮਨੁੱਖ ਨੂੰ ਕਿਸੇ ਪਾਸੇ ਵੀ ਤੋਰ ਸਕਦਾ, ਲੋਭੀ ਬੰਦਾ ਕਿਸੇ ਪਾਸੇ ਵੀ ਜਾ ਸਕਦਾ, ਕੋਈ ਵੀ ਗਲਤ ਕੰਮ ਕਰ ਸਕਦਾ, ਅਨਰਥ ਕਰ ਸਕਦਾ।
بھائے بھرے مردار، مردار کی ہے جو اپنا حق نہیں ہے انہوں کھانا، یہ مردار کھانا ہے۔ اور گرو نانک دیو جی مہاراج کا تے فیصلہ ہے کہ حق پرایا نانکا اس سور اس گائے، گرو پیر ہاما تاں بھرے جا مردار نہ کھائے۔ گرو تے پیر نے تے ادو ہی ہاں بھرنی ہے، ارداس سنی ہے جد کوئی مردار نہ کھائے، دوجے دا حق نہ کھوے۔ تو ترشنا اتنی پربل ہے کہ منک ہے پرائے حق دی چٹری بھردا ہے، بھاو پرایا حق کھون دی کوشش کردا ہے، لوب وس ہو کے، پاپ وس ہو کے، کوڑ وس ہو کے، اور کام وس ہو کے اور اگیان وس ہو کے منک نو پرائی وستو پرائی دکھائی نہیں دیندی، اور اس نو بڑے شوق نال وہ کھوندا ہے، چھینا جھپٹی تے اتردا ہے، اور چاروں پاسے یہ دور اچھی ویاپک روپ وچ ویکھ سکدے ہیں۔ اگر آخیا جائے بڑا گیان ہے، بڑے ودیالے نے، بڑی سوجھ بوجھ ہے، چاروں پاسے بڑی جو ہے پڑھائی لکھائی ہے، دھارمک گیانیاں دا سدگور دیو جی مہاراج اس رنگ نال چترن کرتے ہیں، گیانی نچے واجے واوے روپ کرے سنگار۔ گیانیاں دا اے حال ہے کہ وہ دھرم دا پرچار بس ایک راس لیلا دے روپ وچ ہی کر رہے ہیں، نچ رہے ہیں، واجے وجا رہے ہیں، اپنا بہت سندر شنگار کر کے روپ سجا کے تے اپنے آپ نو پیش پے کرتے ہیں، نچتے پے نے، گاندے پے نے، اونچے کوکیں وادا گاویں جوداں کاوی چار کی گاؤں نے اچھی اچھی۔ صاحب کہندے نے جودھیاں دیاں لڑائیاں دیاں وچاراں سنا دے نے، فلانا راجا انج لڑیا، فلانا جودھا انج لڑایا، انج لڑائی دا پرچار کر کے جودھیاں دیاں واراں سنا کے وچاراں سنا کے وہ دھرم دا پرچار کرتے ہیں، اس نو ہی وہ گیان سمجھتے پے نے۔ اور گیانی لوگ اس ڈھنگ دے نال جگت نو پرماتما نال جوڑن دی کوشش کرتے ہیں، جدکہ جودھیاں دی وچار کہ لڑائی جھگڑیاں دے کسے حد تک منکھتا نو لڑائی جھگڑیاں نال ہی جوڑتے ہیں، اور انہاں وعدہ وواداں نال جوڑتے ہیں جنہاں وعدہ وواداں کر کے لڑائی جھگڑے ہوئے سن۔ مورکھ پنڈت حکمت حجت سنجے کرے پیار، جو پنڈت اکھواندا ہے واسطک مورکھ ہے، مورکھ ہے، بس اپنا منہ ہی اگے رکھے ہے، وچار نو نہیں، سوج تے سمجھ نو نہیں۔ اودیاں ساریاں دلیلاں، اودیاں ساریاں سیاںپاں سنجے کرے پیار، دراصل دھن سمپدا نو سمیٹن وچ سنچن وچ ہی لگیاں نے، اور دھن سمپدا وچ پیار ہی اودی زندگی دا منورتھ ہے۔ انج او پنڈت ہے، دھارمک پنڈت ہے، پربھو دا پنڈت ہے، لیکن واسطوک یہ ہے کہ مورکھ ہے۔ اور سہج کہندے نے دھن سمپدا نال اس دا پیار ہے، اور دھن ہی سنچنا جدی زندگی دا منورتھ ہے، جیون دیاں ساریاں جگتیاں دھن سنچن وچ جسیاں خرچ ہو رہی ہیں، وہ دھارمک دنیا وچ پنڈت کہلایا جا رہا ہے، جبکہ ستگرو کہہ رہے ہیں نہیں، مورکھ ہے، مورکھ پنڈت حکمت حجت سنجے کرے پیار، دھرمی دھرم کرے گا واوے منگے موکھ دوار۔ دھارمک سادھنا کرن والا پرش دھرم کر کے دھرم گوا چھڑدا ہے، کیوں؟ دھارمک کرما نال منگ جوڑ دیندا ہے، تے منگ ماتر ہی سنسار ہے، چاہے وہ منگ موکش دی ہوگے، چاہے وہ منگ شانتی دی ہوگے، چاہے وہ منگ سکھ دی ہوگے، منگ ماتر ہی سنسار ہے۔ ایسا دھارمک کرم منک نو سنسار تو اچا نہیں اٹھا سکتا۔ دراصل دھرم تے اوہی ہے جہد کوئی منگ نہ رہ جائے، سیوا کرت ہوئے نہ کامی کس کو ہو پراپت سوامی۔ مالک دی پراپتی کس نو ہوندی، سوامی دا ملن کس نو ہوندا ہے، اکال پورکھ دا ملاپ کس نو ہوندا ہے جس دے اندر کوئی منگ نہیں رہ جاندی۔ دراصل جس کرم دے نال منگ جڑ گئی اسے وپار ہے، اور
ਧਾਰਮਿਕ ਦੁਨੀਆਂ ਦੇ ਅਨੇਕਾਂ ਇਸ ਤਰ੍ਹਾਂ ਦੇ ਅਡੰਬਰ ਕਰਮ ਕਰੀਬਨ ਕਰੀਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਵਪਾਰ ਕਹਿਲਾਉਂਦੇ ਨੇ। ਵਪਾਰ ਵਿੱਚ ਕੀ ਹੈ? ਕੁਛ ਦੇਣਾ, ਕੁਛ ਲੈਣਾ। ਜਿੱਥੇ ਕੁਛ ਕਰਮ ਕਰਕੇ ਕੁਛ ਮੰਗ ਹੈ ਔਰ ਮੰਗ ਵੱਧ ਹੈ, ਕੁਛ ਸਾਹਿਬ ਕਹਿੰਦੇ ਤੇ ਵਪਾਰ ਹੈ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਕਰੋੜਾਂ ਦੇ ਚ ਕੋਈ ਇੱਕ ਅੱਧ ਭਗਤ ਹੈ, ਸੇਵਕ ਹੈ, ਜੋ ਪ੍ਰਭੂ ਦੀ ਬੰਦਗੀ ਕਰਦਾ ਹੈ, ਪਰ ਸਿਰਫ ਬੰਦਗੀ ਹੀ ਕਰਦਾ ਹੈ। ਬੰਦਗੀ ਕਰਦਾ ਹੈ ਸਿਰਫ ਬੰਦਗੀ ਹੀ ਲਈ, ਤੇ ਬੰਦਗੀ ਹੀ ਰਸ ਹੈ, ਬੰਦਗੀ ਹੀ ਆਨੰਦ ਹੈ, ਬੰਦਗੀ ਹੀ ਉਸਦੀ ਜੀਵਨ ਦਾ ਮਨੋਰਥ ਹੈ। ਬੰਦਗੀ ਦੇ ਨਾਲ ਮੰਗ ਜੁੜਦਿਆਂ ਹੀ ਬੰਦਗੀ ਵਪਾਰ ਬਣ ਜਾਂਦੀ ਹੈ। ਬੰਦਗੀ ਬੰਦਗੀ ਨਹੀਂ ਰਹਿ ਜਾਂਦੀ, ਇਬਾਦਤ ਇਬਾਦਤ ਨਹੀਂ ਰਹਿ ਜਾਂਦੀ। ਇਕਬਾਲ ਦਾ ਕਦੀ ਤੇ ਕਹਿਣਾ ਹੈ, ਇਬਾਦਤ ਕਰਤੇ ਹੈ ਜੋ ਲੋਕ ਜੰਨਤ ਕੀ ਤਮੰਨਾ ਮੈਂ, ਇਬਾਦਤ ਤੋਂ ਨਹੀਂ ਇਹ ਇੱਕ ਤਰ੍ਹਾਂ ਕੀ ਤਿਜਾਰਤ। ਜਿਸ ਵਕਤ ਇਬਾਦਤ ਦੇ ਨਾਲ ਕੋਈ ਮੰਗ ਜੁੜੇ, ਇਬਾਦਤ ਤਿਜਾਰਤ ਬਣ ਗਈ, ਇਬਾਦਤ ਵਪਾਰ ਬਣ ਗਈ, ਬੰਦਗੀ ਦੁਨੀਆਂ ਦਾ ਧੰਦਾ ਬਣ ਕੇ ਜੋ ਹੈ ਰਹਿ ਗਈ। ਤਾਂ ਸਾਹਿਬ ਕਹਿੰਦੇ ਨੇ ਧਾਰਮਿਕ ਬੰਦਾ ਧਾਰਮਿਕ ਕਰਮ ਕਰਦਾ, ਲੇਕਿਨ ਕਰਮ ਕਰਕੇ ਕੀਤੇ ਹੋਏ ਕਰਮ ਗਵਾ ਛੱਡਦਾ ਹੈ, ਵਿਅਰਥ ਕਰ ਛੱਡਦਾ ਹੈ। ਕਿਉਂ? ਮੰਗੇ ਮੋਖ ਦੁਆਰ, ਹਰ ਕਰਮ ਦੇ ਨਾਲ ਉਹ ਮੰਗ ਜੋੜ ਦਿੰਦਾ ਹੈ, ਮੈਨੂੰ ਮੁਕਤੀ ਮਿਲੇ, ਮੈਨੂੰ ਮੁਕਤੀ ਮਿਲੇ। ਤੂੰ ਜਿਸ ਕਰਮ ਦੇ ਸਦਕਾ ਮੈਨੂੰ ਮੁਕਤੀ ਮਿਲ ਸਕਦੀ ਹੈ, ਮੋਕਸ਼ ਵੱਡਾ ਨਹੀਂ, ਫਿਰ ਤੇ ਕਰਮ ਵੱਡਾ ਹੋਇਆ। ਜਿਸ ਕਰਮ ਦਾ ਸਦਕਾ ਮੈਨੂੰ ਪਰਮਾਤਮਾ ਮਿਲ ਸਕਦਾ ਹੈ, ਫਿਰ ਪਰਮਾਤਮਾ ਵੱਡਾ ਨਹੀਂ, ਮੇਰਾ ਕਰਮ ਵੱਡਾ ਹੈ। ਮੈਂ ਉਹ ਕਰਮ ਕਰਾਂਗਾ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗਾ। ਕਰਮ ਇਸ ਵਾਸਤੇ ਕਰਨੇ ਨੇ ਤਾਂ ਕਿ ਮਨੁੱਖ ਨੂੰ ਬੋਧ ਹੋਵੇ ਕਿ ਮੇਰੇ ਕੀਤੇ ਹੋਏ ਕਰਮ ਪਰਮਾਤਮਾ ਦਾ ਮੁੱਲ ਨਹੀਂ ਹੈ, ਮੋਕਸ਼ ਦਾ ਮੁੱਲ ਨਹੀਂ ਹੈ। ਔਰ ਇਹ ਕਰਮ ਕਰਦਿਆਂ ਕਰਦਿਆਂ ਅਨੁਭਵ ਉਦੋਂ ਜਾਗਦਾ ਹੈ ਜਦ ਕਰਮਾਂ ਦੇ ਨਾਲ ਕੋਈ ਮੰਗ ਨਾ ਜੋੜੇ। ਮੰਗ ਜੋੜ ਦਈਏ ਤਾਂ ਹਰ ਕਰਮ ਵਪਾਰ ਬਣਦਾ ਜਾ ਰਿਹਾ ਹੈ। ਔਰ ਇਹ ਰੱਬੀ ਅਨੁਭਵ ਜੋ ਕਰਮ ਕਰਦਿਆਂ ਕਰਦਿਆਂ ਅੰਦਰ ਪੈਦਾ ਹੁੰਦਾ ਹੈ, ਇਸ ਅਨੁਭਵ ਤੋਂ ਫਿਰ ਬੰਦਗੀ ਕਰਨ ਵਾਲਾ ਮਨੁੱਖ ਵਾਂਝਿਆ ਰਹਿ ਜਾਂਦਾ ਹੈ। ਹਕੀਕਤ ਹੈ, ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ, ਗਾਲਨਾ ਗਾਲਦੇ ਗਾਲਦੇ ਥੱਕ ਗਏ, ਸਾਧਨਾ ਕਰਦਿਆਂ ਕਰਦਿਆਂ ਥੱਕ ਗਏ, ਸਾਧਨਾ ਨਾਲ ਨਹੀਂ ਮਿਲਿਆ, ਗਾਲਨਾ ਨਾਲ ਨਹੀਂ ਮਿਲਿਆ, ਅਚਨਚੇਤ ਇੱਕ ਦਿਨ ਆਣ ਕੇ ਮਿਲਿਆ। ਕਦੋਂ ਮਿਲਿਆ? ਜਦ ਗਾਲਨਾ ਸਿਰਫ ਗਾਲਨਾ ਲਈ ਹੀ ਗਾਲਦੇ ਰਹੇ, ਜਦ ਬੰਦਗੀ ਦੇ ਨਾਲ ਕੋਈ ਮੰਗ ਨਾ ਜੁੜੀ, ਉਸ ਦਿਨ ਬੰਦਗੀ ਚ ਰਸ ਆ ਜਾਂਦਾ ਹੈ, ਜਿਸ ਦਿਨ ਬੰਦਗੀ ਚ ਕੋਈ ਮੰਗ ਨਹੀਂ ਹੁੰਦੀ। ਬੰਦਗੀ ਕੇਵਲ ਬੰਦਗੀ ਹੀ ਲਈ ਹੈ, ਇਬਾਦਤ ਕੇਵਲ ਇਬਾਦਤ ਹੀ ਰਹਿ ਜਾਏ, ਉਹ ਇਬਾਦਤ ਫਿਰ ਮਨੁੱਖ ਨੂੰ ਪਰਮਾਤਮਾ ਨਾਲ ਜੋੜ ਦਿੰਦੀ ਹੈ, ਈਸ਼ਵਰ ਦੇ ਨਾਲ ਜੋ ਹੈ ਜੋੜ ਦਿੰਦੀ ਹੈ। ਸਾਹਿਬ ਕਹਿੰਦੇ ਨੇ, ਧਰਮੀ ਧਰਮ ਕਰੇਗਾ ਵਾਵੇ ਮੰਗੇ ਮੋਖ ਦੁਆਰ। ਧਰਮੀ ਬੰਦਾ ਧਾਰਮਿਕ ਕਰਮ ਕਰਦਾ ਹੈ, ਲੇਕਿਨ ਕੀਤੇ ਹੋਏ ਕਰਮ ਉਦੋਂ ਸਾਰੇ ਦੇ ਸਾਰੇ ਆਪਣੇ ਬਰਬਾਦ ਕਰ ਛੱਡਦਾ ਹੈ, ਗਵਾ ਛੱਡਦਾ ਹੈ, ਜਦ ਮੋਖ ਦੀ ਮੰਗ ਕਰਦਾ ਹੈ, ਮੁਕਤੀ ਦੀ ਬਾਰ ਬਾਰ ਮੰਗ ਕਰਦਾ ਹੈ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ। ਜਤੀ ਆਪਣੇ ਆਪ ਨੂੰ ਅਖਵਾਉਣ ਵਾਲੇ, ਦਰਅਸਲ ਤਮਾਮ ਉਹਨਾਂ ਧਾਰਮਿਕ ਬੰਦਿਆਂ ਦੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਣਤੀ ਕਰਦੇ ਜਾਂਦੇ ਨੇ ਕਿ ਪ੍ਰਥਮ ਗਿਆਨੀ ਉਹ ਤੇ ਯੋਧਿਆਂ ਦੀ ਵਿਚਾਰ ਸੁਣਾ ਸੁਣਾ ਕੇ ਨੱਚ ਕੇ ਗਾ ਕੇ ਹੀ ਗਿਆਨੀ ਬਣੇ ਹੋਏ ਨੇ। ਦੂਸਰੇ ਪੰਡਿਤ ਉਹਦੇ ਕੋਲ ਹੁਜਤਾਂ ਤੇ ਦਲੀਲਾਂ ਸਾਰੀਆਂ ਜਿਹੜੀਆਂ ਨੇ ਧਨ ਸੰਪਦਾ ਇਕੱਠੀਆਂ ਕਰਨ ਲਈਆਂ ਨੇ, ਹੈ ਤਾਂ ਵਾਸਤਵਿਕ ਮੂਰਖ, ਲੇਕਿਨ ਜਾਣਿਆ ਜਾਂਦਾ ਲੋਕਾਂ ਦੀ ਸੋਚ ਸਮਝ ਦੁਆਰਾ ਉਹ ਪੰਡਿਤ ਬਣਿਆ ਹੈ। ਤੀਸਰਾ, ਧਰਮੀ ਕਹਿਲਾਉਣ ਵਾਲਾ ਇਬਾਦਤ ਗੁਜ਼ਾਰ ਬੰਦਾ, ਬੰਦਗੀ ਪ੍ਰਸਤ ਬੰਦਾ, ਬੰਦਗੀ ਦੇ ਨਾਲ ਮੋਕਸ਼ ਨੂੰ ਜੋੜੀ ਬੈਠਾ ਹੈ ਔਰ ਬਾਰ ਬਾਰ ਮੰਗੀ ਜਾ ਰਿਹਾ, ਇਸ ਤਰ੍ਹਾਂ ਬੰਦਗੀ ਨੂੰ ਵੀ ਉਸਨੇ ਧੰਦਾ ਬਣਾ ਲਿਆ। ਚੌਥਾ, ਜਤੀ ਕਹਿਲਾਉਂਦਾ ਹੈ ਕਿ ਮੈਂ ਜਤੀ ਹਾਂ, ਪਰ ਸਾਹਿਬ ਕਹਿੰਦੇ ਨੇ ਜੁਗਤ ਦਾ ਪਤਾ ਹੀ ਨਹੀਂ। ਜਤੀ ਦੀ ਜੁਗਤ ਕੀ ਹੈ? ਕਿਸ ਜੁਗਤੀ ਦੇ ਨਾਲ ਜਤ ਦੀ ਪ੍ਰਾਪਤੀ ਆਉਂਦੀ ਹੈ? ਇਸ ਦਾ ਉਸਨੂੰ ਕੋਈ ਬੋਧ ਨਹੀਂ। ਘਰ ਬਾਰ ਨੂੰ ਛੱਡ ਦੇਣ ਨਾਲ ਹੀ ਕੋਈ ਜਤੀ ਨਹੀਂ ਬਣ ਜਾਂਦਾ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਘਰ ਬਾਰ। ਜੀਵਨ ਦੀ ਜੁਗਤੀ ਦਾ ਤੇ ਪਤਾ ਹੀ ਨਹੀਂ ਤੇ ਘਰ ਬਾਰ ਛੱਡ ਦਿੰਦੇ ਨੇ, ਤੇ ਜਤੀ ਸਦਵਾਰ ਹੈ। ਐਸੇ ਬੰਦਿਆਂ ਨੂੰ ਦੇਖਿਆ ਗਿਆ, ਘਰ ਬਾਰ ਛੱਡ ਦਿੱਤਾ ਹੈ, ਤੋ ਘਰ ਬਾਰ ਦਾ ਮੋਹ ਤੇ ਨਹੀਂ ਰਿਹਾ, ਹੁਣ ਆਸ਼ਰਮ ਦਾ ਮੋਹ ਹੋ ਗਿਆ।
آشرم ہی گھر بار بن گیا. بال بتے بچے چھڑ دیتے نے. ہوں بال بچیاں دا موت تے آ گیا ہے پر چیلیاں دا موت وڑ گیا. ہوں چیلے ہی بال بچے بن گئے. پہلے گرستی سی بال بچیاں لئی جیوندا سی ہوں چیلیاں لئی جیوندا ہے. پہلے گھر بار لئی جیوندا سی ہوں آشرم لئی جیوندا ہے. باہر دی صرف روپ ریکھا بدلی ہے اندر من اوہی دا اوہی ہے. تو صاحب کہن جگتی دا تے کوئی پتہ ہی نہیں. جیون دی جگت کی ہے جیون نو سفل کیویں کرنا ہے اس دا تے کوئی پتہ نہیں. گھر بار نو چھڈن دے نال ہی کوئی جتی نہیں بن جاندا. جتی سداویں جگت نہ جانے چھڈ بہیں گھر بار سب کو پورا آپے ہووے کٹ نہ کوئی آکھے. صاحب کہن نے جے گیانیاں نو دیکھیے پنڈتاں نو دیکھیے عبادت بندگی کرن والیاں نو دیکھیے جتیاں نو دیکھیے کوئی بھی اپنے آپ نو گھٹ نہیں کہلاندا. سب اپنے آپ نو پورا تے ود تو ود بیان کری جاندے نے. اسی سمپورن ہاں, اسی دھارمک دنیا وچ اگے ہاں, اسی دھرم نو باقاعدہ جو ہے جانے ہیں پراپت کیتا ہے. صاحب کہندے نے سب کو پورا آپے ہووے کٹ نہ کوئی آکھے. اپنے آپ دے سارے پورے ہوئے بیٹھے نے. سب پورن پرکھ نے, مکمل انسان نے. کوئی بھی اپنے آپ دی اونتائی نو قبول کرن نو تیار نہیں. یعنی یہ قبول کرن نو تیار نہیں کہ لڑائی جھگڑیاں دیاں گلاں سنا کے نچ ٹپ کے من نو کیویں اکاگر کیتا جا سکدا ہے. تے دھن سنجنا تے جیون دا منورت دھن دا سنجنا سمجھ لینا اس دے وچ کادی پنڈتائی ہوئی ہے. یہ تے سنسار دا ہی سلسلہ ہے. اور اسی طریقے نال بار بار مکتی دی منگ کری جانی تے عبادت کری جانی تے پھر بھی اپنے آپ نو پورا آکھی جانا پورا آکھی جانا جبکہ موکس دی منگ نال جو ہے چل رہی ہے. اور اسی طریقے نال کیول گھر بار چھڑیا ہے موہ آشرم نال ود گیا ہے تے پھر بھی اپنے آپ نو پورا آکھی جا رہا ہے. صاحب کہندے نے اس طرح دے ادھورے جڑے منکھ نے دھارمک دنیا دے تے اپنے آپ نو پورا آکھی جا رہے ہیں. سب کو پورا آپے ہووے کٹ نہ کوئی آکھے. پت پروانا پچھے پائیے تا نانک تولیا جاپے. سدگر دیو جی مہاراج کہندے نے پورا اے منکھ ہے واقعی تول بول تے پورا اترے ہے کہ تائی جانیا جائے گا کہ ایک پلڑے دے جس دے کرم ہوون اس دی زندگی ہووے دی بندگی ہووے دا گیان ہووے دی پنڈتائی ہووے تے دوجے پلڑے وچ پرماتما ولوں ملی ہوئی عزت ہووے بخشش ہووے رحمت ہووے تاں ہی سمجھیا جائے گا کہ اے تول بول تے پورا اترے ہے کہ دا جت سفل ہویا کہ دا دھرم سفل ہویا ایدے جتی پنے نوں بھاگ لگے اور اے دا گیان پورن طور تے پھلی بہت ہویا کیونکہ دوجے پلڑے وچ اینوں عزت مل گئی اینوں مان وڈیائی مل گئی ایدا جیون سفل ہو گیا پرماتما دی خوشی دا پاتر بن گیا رحمت تے بخشش دے نال ایدی جھولی بھر گئی. دوسرا سلوک ودی سو وجے نانکا سچا ویکھے سوئے. ودی مٹھی ہوئی گل پرماتما ولوں جو مٹھی ہوئی گل ہے آخر اوہی پرگٹ ہوئی ہے اوہی ہویا ہے. کدی بغور مطالعہ کریے سب کچھ ہو رہا ہے کیتا نہیں جا رہا. جنم ہویا ہے مرن ہو رہا ہے دن ہو رہا ہے رات ہو رہی ہے سورج ادے ہو رہا ہے سورج است ہو رہا ہے پورنماشی وچ پورن چندرما کھڑیا ہے پر مسیا دی رات ہے اندھکار کالی بولی جو ہے رات ہے. یہ سب کچھ ہو رہا ہے منک دے ہاتھ وچ نہیں ہے. نہ منک مسیا دا جنم داتا ہے نہ منک پورنماشی دا جنم داتا ہے نہ منک دن دا جنم داتا ہے نہ منک رات دا جنم داتا ہے نہ ہی منک جنم دا داتا ہے نہ ہی مرن دا داتا ہے. تے جد یہ سب کچھ منک دے ہاتھ وچ نہیں تو پھر کچھ بھی منک دے ہاتھ وچ نہیں. سب کچھ پربھو والوں جو مٹھیا ہوا ہے وہی کچھ ہو رہا ہے وہی پرگٹ ہو رہا ہے. صاحب کہندے ودی سو وجگ نانکا سچا ویکھے سوئے. جو پرماتما والوں مٹھی ہوئی گل ہے وہی وجگ وہی پرگٹ ہوئی ہے. اور اپنی مٹھی ہوئی گل نوں پرگٹ ہویا ویکھ پریپورن پرماتما سبھائمان ہو رہا ہے ویکھ ویکھ کے خوش ہو رہا ہے. بھائی جو میں مٹھیا ہے وہی ہو رہا ہے جو میں سوچے ہے وہی ہو رہا ہے. سبنی چھالاں ماریاں کرتا کرے سو ہوئے. چھالاں تے بٹھیریاں نے ماریاں
کہ اس تو الٹ کچھ ہو گئے، جو پربھو نے مٹھے ہے اس تو الٹ کچھ ہو گئے، لیکن حقیقت ہے وہی کچھ ہوتا ہے جو کرتے نے مٹھے، جو کرتا پرکھ جو ہے چاہتا ہے، حقیقت ہے جو میں چتو نہ کرے کیا میرے چتوے ہوئے، اپنا چتویا ہر کرے جو میرے چت نہ ہوئے۔ اگے جات نہ زور ہے اگے جیو نوے، اگے ذات دا زور نہیں چلتا، اگے دنیا نوی تو نوی ہے، جن کی لیکھے پت پوے چنگے سے کے، دراصل جنہ دی زندگی صرف پربھو دی رضا خوشی پراپت کرن لئی ہے، مانو انہاں دی زندگی لیکھے لگی ہے، اور اوہی منک چنگے نے مہار نے جنہاں نو پربھو دی مہر پراپت ہو گئی، پربھو دی مہرامت پراپت ہو گئی، بھر کرم جنہاں کو تد پایا تا تنی خشم دے آیا۔ اے پریپورن پرماتما، دھر درگاہوں جنہاں دے متھے دیتے تو سنسکار پا دیتے، پریرنا دے دیتی، انہاں نے ہی تیرا سمرن کیتا ہے۔ انہ جنتا کے وس کچھ نہ ہی تد ویکھی جگت اپایا، تو ونکی ونکی دا وکھ وکھ روپ دا اے جگت اپایا، انہ جیواں دے ہتھ وچ کچھ بھی نہیں، انہ ساریاں دی ڈوری تیرے ہتھ وچ ہے پربھ، ڈوری ہاتھ تمہارے، اک نانو تو میل لے اک آپوں تد کھوایا، اکنا دتے تو بخشش کیتی ہے اپنے وچ ملا لیا ہے، پر اک تیری بخشش تو وانجے رہ گئے اور او خجل خوار ہوندے رہے۔ گر کرپائے تے جانیا جتھے تد آپ بجھایا، اے گرو دی کرپا

0: ਹਰੀਆ ਸਿੰਘ ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Paatshah ji ne kripa kiti, Sant Guru Nanak Sahib ji da jagat vich prakash hoya. Unhan ne jithe hor bahut pehluan te nigah mari, bahut vichar kiti ki sansar da aarthik paksh ki hai, ਸਮਾਜਿਕ ਪਕਸ਼ ਕੀ ਹੈ, ਧਾਰਮਿਕ ਪਕਸ਼ ਕੀ ਹੈ। ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋ ਸ਼ਕਤੀਆਂ ਤੇ ਵੀ ਡੂੰਘੀ ਵਿਚਾਰ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਇਹ ਸਮਝ ਲੈਣਾ ਕਿ ਗੁਰੂ ਸੀ, ਪੀਰ ਸੀ, ਪੈਗੰਬਰ ਸੀ, ਇਹ ਉਹਨਾਂ ਬਾਬਤ ਸਾਡੀ ਇੱਕ ਬਹੁਤ ਛੋਟੀ ਵਿਚਾਰ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਬਾਬਤ ਤਾਂ ਇਹ ਕਹਿ ਕੇ ਹੀ ਸਰਦਾ ਹੈ ਕਿ ਉਹ ਕੀ ਨਹੀਂ ਸੀ, ਅੱਜ ਕੇ ਆਖੋ ਸਕਦਾ ਉਹ ਕੀ ਨਹੀਂ ਸੀ। ਇੱਥੇ ਆ ਕੇ ਗੱਲ ਮੁੱਕਦੀ ਹੈ। ਜਿਵੇਂ ਪਰਮੇਸ਼ਰ ਵਾਹਿਗੁਰੂ ਬਾਬਤ ਸਿੱਧਾ ਨੇ ਪੁੱਛਿਆ ਸੀ ਕਿ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਅੰਤ ਪਾ ਲੈਣਾ, ਤਾਂ ਸਤਿਗੁਰ ਪਾਤਸ਼ਾਹ ਜੀ ਨੇ ਉੱਥੇ ਪੌੜੀ ਉਚਾਰਨ ਕੀਤੀ, ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ। ਫਿਰ ਸਿੱਧਾ ਨੇ ਸਵਾਲ ਕੀਤਾ ਕਿ ਤੁਸੀਂ ਦੱਸੋ, ਤੁਸੀਂ ਉਹਦਾ ਅੰਤ ਜਾਣਦੇ ਹੋ? ਸਤਿਗੁਰ ਪਾਤਸ਼ਾਹ ਕਹਿੰਦੇ ਹਾਂ ਮੈਂ ਉਹਦਾ ਅੰਤ ਜਾਣਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮੰਨ ਗਏ ਕਿ ਮੈਨੂੰ ਉਹਦੇ ਅੰਤ ਦਾ ਪਤਾ ਹੈ। ਤਾਂ ਸਿੱਧਾ ਨੇ ਇਸ ਗੱਲ ਤੇ ਕੁਣ ਸਿਖਾਣੀ ਸੀ ਗੁਰਸਿੱਖ ਪਿਆਰਿਓ, ਪਰਮੇਸ਼ਰ ਦਾ ਵਾਹਿਗੁਰੂ ਦਾ ਅੰਤ ਨਾ ਕੋਈ ਪਾ ਸਕਿਆ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਪਰ ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਕਿਹਾ ਕਿ ਦੱਸੋ ਉਹਦਾ ਅੰਤ ਤੁਸੀਂ ਕਿਵੇਂ ਜਾਣਦੇ ਹੋ, ਕੀ ਅੰਤ ਹੈ, ਤਾਂ ਕੀ ਆਖਿਆ ਸੀ ਗੁਰੂ ਨਾਨਕ ਦੇਵ ਜੀ ਨੇ? ਪਰਮੇਸ਼ਰ ਦਾ ਅੰਤ ਦੱਸਿਆ ਹੈ ਸਾਨੂੰ, ਜਪਜੀ ਸਾਹਿਬ ਵਿੱਚ ਦੱਸਿਆ। ਸਤਿਗੁਰ ਪਾਤਸ਼ਾਹ ਕਹਿੰਦੇ ਇਹੋ ਅੰਤ ਨਾ ਜਾਣੇ ਕੋਏ, ਅੱਜ ਕੇ ਆਖੋ ਸਾਧਨਾ। ਪਰਮੇਸ਼ਰ ਵਾਹਿਗੁਰੂ ਦਾ ਅੰਤ ਇਹੀ ਹੈ ਕਿ ਉਹਦੇ ਅੰਤ ਨੂੰ ਕੋਈ ਜਾਣਦਾ, ਇਹੋ ਅੰਤ ਨਾ ਜਾਣੇ ਕੋਏ। ਇਹੀ ਵਾਸਤਾ ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਹੈ। ਉਹਦਾ ਕਿਸ ਪਕਸ਼ ਤੋਂ ਅੰਤ ਲਈਏ ਆਪਾਂ, ਕਿਸ ਪਕਸ਼ ਤੋਂ, ਕਿਸ ਪਹਿਲੂ ਤੋਂ ਉਹਦੀ ਵਿਚਾਰ ਸੋਚੀਏ। ਸਤਿਗੁਰ ਨਾਨਕ ਸਮਾਜਵਾਦੀ ਸੀ, ਸਤਿਗੁਰ ਨਾਨਕ ਕਿਰਤੀ ਸੀ, ਆਰਥਿਕਵਾਦੀ ਸੀ, ਸਤਿਗੁਰ ਨਾਨਕ ਧਰਮਵਾਦੀ ਸੀ, ਇਹ ਸਤਿਗੁਰ ਨਾਨਕ ਸਿਆਸਤਵਾਦੀ ਸੀ। ਕਿਹੜੇ ਪਕਸ਼ ਤੋਂ ਆਪਾਂ ਉਹਨਾਂ ਦੇ ਜੀਵਨ ਨੂੰ ਲਈਏ? ਇੱਥੇ ਹੀ ਆ ਕੇ ਮੁੱਕ ਜਾਂਦਾ ਹੈ ਕਿ ਸਤਿਗੁਰ ਨਾਨਕ ਸਭੋ ਕੁਝ ਸੀ, ਅੱਜ ਕੇ ਆਖੋ ਸਾਧਨਾ। ਤਾਂ ਸਤਿਗੁਰ ਨਾਨਕ ਦੇਵ ਜੀ ਨੇ ਜਿੱਥੇ ਹੋਰ ਸਾਡੇ ਜੀਵਨ ਦੇ ਪਹਿਲੂਆਂ ਤੇ ਨਿਗਾਹ ਮਾਰੀ, ਉੱਥੇ ਇਹ ਬਹੁਤ ਪੱਕੀ ਤੇ ਬਹੁਤ ਜ਼ਰੂਰੀ ਪਹਿਲੂ ਸੀ, ਸੱਤ ਤੇ ਸਤਾ ਦੋਏ ਸ਼ਕਤੀਆਂ। ਇਹਨਾਂ ਸ਼ਕਤੀਆਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲੀ ਹੈ ਤੇ ਇਹਨਾਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲ ਰਹੀ ਹੈ ਤੇ ਇਹਨਾਂ ਦੋ ਸ਼ਕਤੀਆਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲੇਗੀ। ਇਹਨਾਂ ਦੋ ਸ਼ਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਮੰਨਿਆ ਤੇ ਆਪਣੇ ਪਵਿੱਤਰ ਬਚਨਾਂ ਵਿੱਚ ਕਹਿ ਦਿੱਤਾ, ਧਰਮ ਬਿਨਾਂ ਨਾ ਰਾਜ ਚੱਲੇ ਹੈ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਧਰਮ ਸੱਤ ਹੈ, ਰਾਜ ਸਤਾ ਹੈ। ਦੋਹਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੋਹਾਂ ਸ਼ਕਤੀਆਂ ਨੂੰ ਮੰਨਿਆ। ਧੰਨ ਗੁਰੂ ਨਾਨਕ ਦੇਵ ਜੀ ਨੇ ਆ ਕੇ ਵੇਖਿਆ ਕਿ ਇੱਥੇ ਸੱਤ ਤੇ ਸਤਾ ਅਲੱਗ ਅਲੱਗ ਵਿਚਰ ਰਹੀਆਂ ਨੇ। ਜਿੱਥੇ ਸੱਤ ਹੈ ਉੱਥੇ ਸਤਾ ਨਹੀਂ ਹੈ, ਜਿੱਥੇ ਸਤਾ ਹੈ ਉੱਥੇ ਸੱਤ ਨਹੀਂ ਹੈ। ਇਹ ਸੰਸਾਰ ਦੀ ਕਿਰਿਆ ਚੱਲ ਰਹੀ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਯੋਜਨਾ ਤਿਆਰ ਕੀਤੀ, ਐਸਾ ਫਾਰਮੂਲਾ ਤਿਆਰ ਕੀਤਾ ਕਿ ਮੈਂ ਆਪਣੇ ਸੇਵਕ ਨੂੰ, ਮੈਂ ਆਪਣੇ ਸਿੱਖ ਨੂੰ ਦੋਵੇਂ ਸ਼ਕਤੀਆਂ ਇਕੱਠੀਆਂ ਦੇਣੀਆਂ, ਉਹਦੇ ਕੋਲ ਸੱਤ ਵੀ ਹੋਵੇ ਤੇ ਉਹਦੇ ਕੋਲ ਸਤਾ ਵੀ ਹੋਵੇ। ਸਿੱਖੀ ਦੀ ਨਹੀਂ ਇਸ

0: ਗੱਲ ਸਹੀ ਰੱਖੀ ਹੈ। ਇਹ ਨਹੀਂ ਕਹਿਣਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕੀਤੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਜ ਭਾਗ ਦੀ ਮੁਖਾਲਫਤ ਕੀਤੀ, ਤਸ਼ੱਦਦ ਦਿਖਾਉਂਦੇ ਨੂੰ ਰੋਕਿਆ, ਨਹੀਂ ਨਹੀਂ, ਇਹ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਰੋਕਣ ਆਰੰਭ ਕਰ ਦਿੱਤਾ ਸੀ। ਤੇ ਕਿਵੇਂ ਕਰ ਦੇਣਾ, ਜੋ ਨੌ ਗੁਰੂਆਂ ਨੇ ਕੀਤਾ ਉਹ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੇ ਲਿਖੇ ਨੂੰ ਪੜ੍ਹ ਕੇ ਹੀ ਕੀਤਾ ਹੈ। ਆਖੋ ਸਤਨਾਮ, ਉਹ ਕੋਈ ਆਪਣੇ ਕੋਲੋਂ ਨਹੀਂ ਕੀਤਾ, ਉਹ ਸਤਿਗੁਰੂ ਨਾਨਕ ਦੇਵ ਜੀ ਜੋ ਥਿਊਰੀ ਲਿਖਦੇ ਸੀ ਸਿੱਖ ਧਰਮ ਦੀ, ਉਸ ਨੂੰ ਜਿਉਂ ਜਿਉਂ ਵਰਕਾ ਥੱਲਦੇ ਗਏ, ਜਿਹੜੀ ਜਿਹੜੀ ਥਿਊਰੀ ਸਾਹਮਣੇ ਆਉਂਦੀ ਗਈ ਤੇ ਨੌ ਗੁਰੂ ਪਾਤਸ਼ਾਹ ਨੂੰ ਪ੍ਰੈਕਟੀਕਲ ਰੂਪ ਵਿੱਚ ਸਾਡੇ ਸਾਹਮਣੇ ਲਿਆਉਂਦੇ ਗਏ। ਲਿਖਿਆ ਹੋਇਆ ਸਾਰਾ ਸਤਿਗੁਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੀ। ਅਸੀਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀ, ਪਰ ਇਹ ਤਾਂ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ ਗੁਰਮੁਖ ਪਿਆਰੇ, ਕਿੱਥੇ 1756 ਤੇ ਕਿੱਥੇ 1569, ਕਿੱਥੇ 1699 ਤੇ ਕਿੱਥੇ 1569, ਕਿੱਥੇ 1569 ਨਨਕਾਣਾ ਸਾਹਿਬ ਸੀ, ਕਿੱਥੇ ਸਰ ਸਿੰਘ 1699 ਆਨੰਦਪੁਰ ਸਾਹਿਬ ਸੀ, ਕਿੰਨਾ ਗੈਪ ਸੀ ਵਿੱਚ ਦੋਵਾਂ ਦੇ। ਤੇ ਜਿਹੜੀ ਗੱਲ 200-250 ਸਾਲ ਪਹਿਲਾਂ ਨਨਕਾਣੇ ਸਾਹਿਬ ਵਿੱਚ ਕਹੀ ਗਈ, ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ, ਉਹੀ 1756 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਾਹਮਣੇ ਪ੍ਰੈਕਟੀਕਲ ਰੂਪ ਵਿੱਚ ਸਾਨੂੰ ਦਿਖਾ ਦਿੱਤੀ ਗਈ, ਜਿਹੜੀ 250 ਸਾਲ ਪਹਿਲਾਂ ਗੱਲ ਲਿਖੀ ਗਈ। ਉਸ ਤੋਂ ਬਾਅਦ ਸਾਹ ਸੰਗਤ ਗੁਰੂ ਅਮਰਦਾਸ ਜੀ ਨੇ ਲਿਖਿਆ, ਸਿੱਖੋ ਸਿੱਖੀ ਕੀ ਚੀਜ਼ ਹੈ, ਇਹ ਅੰਮ੍ਰਿਤ ਦੀ ਧਾਰ ਅਸਿੱਖੀ ਦਾ ਮਾਰਗ ਕੀ ਚੀਜ਼ ਹੈ। ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਲੈ ਗਏ ਸੀ ਕਿ ਖੰਨਿਓ ਟਿੱਕੀ ਵਾਲੋ ਨਿੱਕੀ, ਇਸ ਮਾਰਗ ਜਾਣਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਲਾਨ ਕੀਤਾ। ਇਹ ਤਾਂ ਤੀਸਰੇ ਪਾਤਸ਼ਾਹ ਜੀ ਨੇ ਵਚਨ ਕਰ ਦਿੱਤਾ ਹੈ, ਇਹ ਗੁਰੂ ਨਾਨਕ ਦਾ ਮਾਰਗ, ਗੁਰੂ ਨਾਨਕ ਦੀ ਸਿੱਖੀ, ਖੰਨਿਓ ਟਿੱਕੀ ਵਾਲੋ ਨਿੱਕੀ, ਇਹ ਜਿਹੜਾ ਮਾਰਗ ਹੈ ਇਸ ਮਾਰਗ ਤੇ ਤੁਰਨ ਵਾਲੇ ਦਾ ਹੀ ਨਾਮ ਸਿੱਖ ਹੈ, ਉਹੀ ਗੁਰੂ ਦਾ ਪਿਆਰਾ ਹੋਵੇਗਾ। ਵਾਰੀ ਵਾਰੀ ਦਸਾਂ ਗੁਰੂਆਂ ਨੇ ਇਹੀ ਵਿਚਾਰ ਪ੍ਰਗਟ ਕੀਤੀ ਜੋ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਸਿੱਖਾਂ ਨੂੰ ਸੱਤ ਤੇ ਸਤਾ ਇੱਕੋ ਰੂਪ ਵਿੱਚ ਬਖਸ਼ ਦਿੱਤੇ। ਪਹਿਲਾਂ ਕਿਉਂ ਨਹੀਂ ਹੋ ਸਕੇ ਗੁਰਸਿੱਖ ਪਿਆਰਿਓ, ਕਿਉਂਕਿ ਸੱਤ ਚਾਨਣਾ ਹੈ, ਸਤਾ ਹਨੇਰਾ ਹੈ, ਦੋਹਾਂ ਦਾ ਮੇਲ ਨਹੀਂ ਹੈ, ਦੋਵੇਂ ਮੇਲ ਨਹੀਂ ਕੀ ਸਕਦੇ। ਸੱਤ ਜੋ ਹੈ ਰੋਸ਼ਨੀ ਹੈ, ਸਤਾ ਜਿਹੜੀ ਸ਼ਕਤੀ ਹੈ ਇਹ ਹਨੇਰਾ ਹੈ। ਸਤਾ ਦੀ ਸ਼ਕਤੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਤੋਂ ਵੱਡਾ ਨਿਗਾ ਸਤਾ ਵਿੱਚ ਕੀ ਹੋਵੇਗਾ, ਇਹ ਤੋਂ ਵੱਡਾ ਅਗਿਆਨਤਾ ਹੋਰ ਹਨੇਰਾ ਕੀ ਹੋਵੇਗਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ, ਇਹ ਹੈ ਸਤਾ ਦੀ ਸ਼ਕਤੀ। ਪਰ ਜਿੱਥੇ ਸਤ ਦੀ ਸ਼ਕਤੀ ਹੈ ਉੱਥੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇੱਥੇ ਨਾਦ ਬਨੋਦ ਕੋਡ ਆਨੰਦ, ਇਹ ਸਤ ਦੀ ਸ਼ਕਤੀ ਦਾ ਪ੍ਰਗਟਾਵਾ ਹੈ। ਜਿੱਥੇ ਸਤਾ ਦੀ ਸ਼ਕਤੀ ਹੈ ਉੱਥੇ ਗੁਰਮੁਖ ਪਿਆਰੇ ਸਵਾਰਥ ਹੈ, ਉੱਥੇ ਦੁਸ਼ਮਣੀ ਹੈ। ਜਿੱਥੇ ਸਵਾਰਥ ਹੋਵੇਗਾ ਹਿਮਾ ਕਰ ਲੈਣਾ, ਉੱਥੇ ਜ਼ਰੂਰ ਦੁਸ਼ਮਣੀ ਹੋਵੇਗੀ, ਕਿਉਂਕਿ ਜਿਸਨੇ ਤੇਰੇ ਸਵਾਰਥ ਵਿੱਚ ਰੁਕਾਵਟ ਪਾਈ ਉਹੀ ਤੇਰਾ ਦੁਸ਼ਮਣ, ਜਿਸਨੇ ਤੇਰੀ ਪਦਵੀ ਵਿੱਚ ਰੁਕਾਵਟ ਪਾਈ। ਸਤ ਦੀ ਸ਼ਕਤੀ ਹੈ ਜਿਹੜੀ, ਸਤ ਦੀ ਸ਼ਕਤੀ ਹੈ ਇਹ ਤਰੀਕੇ ਨਹੀਂ ਹੈ। ਗੁਰੂ ਨਾਨਕ ਦੇਵ ਨੇ ਆਖਿਆ ਸੀ ਸਤ ਦੀ ਸ਼ਕਤੀ ਬਾਬੇ ਬੁੱਢੇ ਨੂੰ, ਰਾਵੀ ਦੇ ਕੰਢੇ ਤੇ ਬਾਬਾ ਬੁੱਢਾ ਜੀ ਉਪਦੇਸ਼ ਸੁਣਦੇ ਸੁਣਦੇ ਇੱਕ ਦਿਨ ਬੇਨਤੀ ਕੀਤੀ ਕਿ ਸਤਿਗੁਰ ਤੂੰ ਪਹਿਲਾ ਗੁਰੂ ਹੈ ਜਿਹਨੇ ਆਪਣੇ ਸਿੱਖ ਨੂੰ ਸੰਸਾਰ ਨਾਲ ਮਿਲ ਕੇ ਚੱਲਣ ਦਾ ਹੁਕਮ ਦਿੱਤਾ, ਜਿਹਨੇ ਭਗਤੀ ਕਰਨੀ ਹੈ ਪਰ ਜਗ ਨਾਲ ਜੁੜ ਕੇ ਕਰਨ ਦਾ ਹੁਕਮ ਦਿੱਤਾ, ਗ੍ਰਿਸਤ ਜੀਵਨ ਬਖਸ਼ਿਆ ਤੂੰ, ਟੁੱਟਣਾ ਨਹੀਂ ਦੱਸਿਆ ਸਾਨੂੰ ਜੁੜਨਾ ਦੱਸਿਆ। ਪਰ ਦੁੱਖ ਦੀ ਗੱਲ ਤਾਂ ਇਹ ਹੁਣ ਕਹਿ ਦੇਣੀ ਚਾਹੀਦੀ ਹੈ ਵਿੱਚ ਨੂੰ, ਸਤਿਗੁਰ ਨਾਨਕ ਨੇ ਤਾਂ ਜੁੜਨਾ ਦੱਸਿਆ ਸੀ ਪਰ ਆਪਾਂ ਟੁੱਟਣਾ ਸਿੱਖ ਗਏ, ਆਖੋ ਸਤਨਾਮ, ਗੱਲ ਉਲਟ ਹੋ ਗਈ। ਉਹਨੇ ਤਾਂ ਜੁੜਨਾ ਦੱਸਿਆ ਸੀ, ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰ ਟੁੱਟਣਾ ਬੜਾ ਸੁਖਾਲਾ ਹੈ, ਸਿਆਣੇ ਬੈਠੇ ਹੋ ਟੁੱਟਣਾ ਤਾਂ ਬਹੁਤ ਸੁਖਾਲਾ ਹੈ, ਪਹਿਲਾਂ ਦਰਖਤ ਨੂੰ ਕੂਰ ਆਵੇਗਾ, ਫਿਰ ਉਹਨੂੰ ਅੰਬੀਆਂ ਬੈਠਣਗੀਆਂ, ਫਿਰ ਪਰਵਰਸ਼ ਹੋ ਕੇ ਅੰਬ ਬਣੇਗਾ, 5 ਮਹੀਨੇ ਲੱਗਣਗੇ ਨਾ, ਤੇ ਟੁੱਟਣ ਨੂੰ ਤਾਂ 5 ਸੈਕਿੰਡ ਵੀ ਨਹੀਂ ਲੱਗਣੇ, ਆਖੋ ਸਾਧਨਾ, 5 ਸੈਕਿੰਡ ਲੱਗਣੇ ਕਦੇ ਟੁੱਟਣ ਨੂੰ। ਆਹ ਪ੍ਰੇਰਿਤ ਤੁਹਾਡੇ ਸਾਹਮਣੇ ਵੀਡੀਓ ਕੈਸਟਾਂ ਚੱਲ ਰਹੇ ਹੈ, ਕਿੰਨੇ ਮਕੈਨਿਕਾਂ ਨੇ ਇਹਨੂੰ ਟਾਂਕੇ ਲਾ ਲਾ ਕੇ ਪ੍ਰੇਰਿਤ پارٹس کٹھے کر کے کنے کمپیوٹرائز کر کر کے الائنمنٹ کیتی ہونی ہے، انو ایڈجسٹ کیتا ہونا ہے، انو اسمبل کیتا ہونا ہے. پر جے توڑنا ہوگی گرسک پیارے پھر تو ایک سیکنڈ کی بھی لوڑ نہیں. ٹوٹنا بڑا سکھالا ہے، جڑنا بڑا اوکھا ہے. سدگر نانک دیو پاتشاہ نے جوڑ دا فارمولا کیتا ہے. چار دھرم سنسار وچرسی ادو جدو گرو نانک دیو جی پرگٹ ہوئے تے گرو نانک دا فارمولا اج تک کوئی ارتھ میٹ پڑھیا تہاڈے وچ بیٹھا ہوئے صاف پڑھیا گنت ودیا دا مہر او منوں گا کہ چار وچ ایک جمع کیتے پنج ہون گے. یہ تو دوسری جماعت دا منڈا بھی جاندا ہے، یہ تو پہلی جماعت دا بچہ بھی جاندا ہے کہ دو وچ ایک جمع کریے تین ہون گے، چار وچ ایک جمع کریے پنج ہون گے. پر دھن گرو نانک دا فارمولا، دھن گرو نانک دی ودیا، انہوں نے چار پہلا سی ایک پیدا کیتا سکھ، فارمولا ایک دے برابر رکھا. ستنام چار جمع ایک پنج نہیں ہوئے، چار پیر دھرم دے چار ورن ایک ورن کرایا. بھائی صاحب بھائی گرداس جی یہ گنت ودیا لکھتے ہیں، چاروں وچوں نے پیدا کیتا پنجواں سکھ پر پنجواں نہیں آخیا، چار ورن ایک ورن کرایا. دھن گرو نانک پاتشاہ کا فارمولا جوڑنا سی، پر جیڑی سات کی شکتی ہے یہ جوڑتی ہے. بابا بڈھا جی کہنے اسی کنے جڑا گے سنسار نال، سدگر ایسے بہت ساتوں چھوٹے ملنے نے، سدگر ساتوں برابر دے ملنے نے، بہت ایسے ساتوں وڈے ملنے نے. چھوٹے نال ملن جی نہیں کرتا، برابر دے نو جیب برابر منگا نہیں ہے. وڈے نے سانو چھوٹے نو کول نہیں آن پرابلم ہو گئی، تینوں نال جڑنا اوکھا ہو گیا. جنوں تو آپ تو چھوٹا سمجھ رہے وہ تیرا جی نہیں کرنا کہ میں چھوٹے کول جاؤں، میں چھوٹے نو سجن مٹر بنا وا. وہ تو تیری وچار دھارا دے وچ نہیں ہے، جیڑا برابر ہے تیرے اونوں تو برابر مننا ہی نہیں. جنوں برابر منے آپ نے جن کے آپ بیٹھے ہیں، میں چنگا ہے وہ تو فلانا گڑ نہیں ہے. کی ہو گیا جی کار میرے نام کی ہے وہ چلا نہیں آتی، مار دینی گھر بیٹھا فارمولا بنا لوں گا. کی ہوا جی میرے نام کی مرسی نہیں تو کیا چلنی ہے. برابر دنوں بھی برابر ملنے کی ہمت سارے نہیں ہے، تو جا سب کو وڈا ہے وہ وڈے نے سانو نیڑے نہیں آن دینا. دسو ملا گیا کھے بھائی کن دن رہ گئے نا کلے دیکھ، چھوٹا کو تیرا جان نہیں کرتا، برابر تو کسی نے مننا نہیں، وڈے نے تینوں کو نہیں آن دینا، رہ گیا نا کلا. سدگر گرو نانک دیو جی بابا بڈھا جی کہہ رہے کوئی ایسا فارمولا دسو تینوں مل جائے کہ مل کے چلیے. سات کی جڑی شکتی ہے، دھرم کی جڑی شکتی ہے، وہ ملاپ دس دی ہے، وہ جوڑ دس دی ہے، وہ ایکا دس دی ہے، وہ سد سنگت ملنا دس دی ہے. دھن گرو نانک پاتشاہ کہہ رہے بابا بڈھا جی میرے سکھ نو کوئی چھوٹا ملے، غریب ملے، ادنا ملے، کمزور ملے، پکھاری ملے، وہ ملتے سار پرمیشر اگے میرا سکھ ارداس کرے کہ ہے واحگرو کرپا کر ان میرے ورگا بنا دے. یہ سات، یہ سات کی شکتی، یہ دھرم کی شکتی. جو کوئی ادنا غریب کہتے کمزور ملتا ہے ارداس کر واحگرو میرے ورگا بنا دے. یہ سات کہہ ہے، ستا نہیں کہتی، ستا بھی چاکی اگے آئے گی. سب کہنا جتنے غریب ہیں جتنے چھوٹے ہیں ہے واحگرو میرے تل سے لیا دے، انہوں میری ورگیاں دتا انہوں دے دے، میرے ورگا بنا دے. تے بابا بڈھا جی نو سدگر نانک دیو جی کہہ دے جے کوئی برابر دا مل جائے پھر میرے سکھ نے کی کہنا، پھر میرے سکھ نے کی سوچنا، پھر میرا سکھ واحگرو نو ارداس کرے واحگرو تو اینو میرے ورگا تا بنایا میتھوں بھی اونچا بنا دے. اج کہنے ساڈا سچا دھرم ہے، اج اسی مندے ہاں ساڈا سچ دھرم ہے. کی سچ دھرم دے گڑ ساڈے وچ ہیں گے؟ آپو اپنے ہردے وچ ہاتھی مارو، کدے آپ تو چھوٹے باب سکال پورکھ اگے ارداس کیتی ہے کہ میرے برابر دا بن جائے؟ کدے برابر دے باب سوچے آپ نے کہ میتھوں اونچا ہو جائے؟ سب تو کہنا اپنے چھوٹے نو برابر لیا، برابر دن اونچا چکے کہ جی تیتوں کوئی وڈا ملے، تیتوں شکتیشالی ملے، تیتوں وڈا گنی گیانی ملے، او دے بعد سکھنے کی ارداس کرنی ہے. او دے مل گئی سدگر نانک دیو جی کہندے بابا بڈھا جی جے میرے سکھ نوں کوئی آپ تو چنگا ملدا ہے, آپ تو نیک ملدا ہے, آپ تو ودوان ملدا ہے, تو میرا سکھ واہگرو دا شکر کرے کہ اکال پورک تیرا شکر ہے تو میتھوں چنگے دے درشن کرائے ہیں. اج پھر آخو یہ سب دی وچار, یہ سب دی شکتی. اج آپ نے جھاتی مارنی ہے کہ سدگر نانک دیو جی نے سکھی کتوں رم کی اس بنیادی تتاں تو. پر اپکار سربت کا بھلا, تے ہاتھ بن کے مسا ٹیک دینا سربت کا بھلا, کیویں کرو گے سربت کا بھلا؟ کدے سوچیا نہیں سربت کا بھلا ہوے گا کیویں, ہاتھ بن کے مسا ٹیکن نال آ خون خار ملا سی سربت کا بھلا. آپ کو چھوٹا ملے ان برابر لیا کی کوشش کرو, آپ کو برابر ملے ان اونچا چکن کی کوشش کرو. پر ساری ایرخا ساری دوائش ست نو چڈ کے ستا دے پنجے وچ اس طرح آ گئی تو گرمکھ پیارے کوئی ادنا غریب نا بلکدا بلکدا پاروتی تے شیو جی ترے جاندے سی دھرتی تے بھوکا رڑ رہا سی. پاروتی بھولے ناتھ نو کہندی بخش دے نو کوئی داتا, اے بھی بندہ ہے. بھولے ناتھ کہندے تے سامھ نہیں ہونی ہے, جے سامبھن جوگا ہوندا تے پرماتما ہی دے دیندا. لکھے آخو سدنا اے تے سامھ نہیں ہونی ہے, پر سار سنگ تیرے آگا نہیں ہٹی کہ بخشے نو داتا. سنکھ دے تا کہندے شیو جی نے سنکھ کہتے سویرے امرت ویلے اشنان کر کے گھر بجا لے کر انہوں جہی چیز منگے گا وہی پراپت ہو جائے گی. شیو جی بھگوان نے جسے ڈاکٹر دوائی دینا ہوں نا اتنے نہ یہ بھی کہنا ہوں بھی فلانی چیز کھانی پروینشن بھی تو دستا ہے, وہ بچا بھی تو دستا ہے. شیو جی بھگوان کہتے ہیں دوائی تو دے دیتی انہوں بچا بھی دس دی میں بچوں گا کہ میں دستا تو دے دیتی ہیں. شیو جی بھگوان کہتے شرط ایک ہے کہ جب سنکھ بجا کے کوئی چیز منگے گا نا جہی چیز تنگے گا ایک گوڈیا نو ملنی ہے دو, یہ شرط ہے. نال یہ شرط ہے سنکھ کی کہ تک پت منگے گا گوڈیا میں دو ہوں گے, تک مہس منگے گا وہاں دو. کہ مینو کیا بگاڑا ہو دو ادو تو کہتا ایسے آپ بھی کہہ دیں سربت کا پلا, ایسے تو آپ بھی کہہ دیں سربت کا پلا ہے گا جی اسی متھا ٹیک دے تین کہ سربت کا پلا. انہیں شیو جی کہہ تھا متھا ٹیک کے ٹھیک ہے جی ہو دو, پر ہوں گویا گرم کہہ رہے ایک پت منیا گوالی ہے دو دو ہو گئے, ایک میں ایسے منگی ہو دو دو خو لگ گئے سب کچھ ہو گیا مکان پہ گئے ایک موری آٹے نے منگے گوانڈیا دو آن جدو چل پیا نا کام پھر سوچن لگیا وہ سنکھ لیا میں تو فائدہ کٹ کے گوڈی یہ تو کام گڑبڑ ہو گئی, یہ تو گڑبڑ ہو گئی کام نہیں تو جور سال سنگت گلت گل سوچ لینی خاطر کہڑا کوئی ویا کرن پڑھنا پڑنا, گلت کام کرنے خاطر کہڑا وچار خاطر پڑھن کی لوڑ ہے. گلا تو اسٹیج سے کسی نے کھڑ لو, برا تو اسٹیج سے کسی نے کہہ لو, پر کسی نے چنگا کہن خاطر کچھ سیکھنا پو, کسی بھی وڈیائی کرن خاطر کچھ گرنتھ پڑھنے پڑیں گے. گرمت پیارے سوچ لی سکیم سنکھ بجا کے کہندا ہے بھگوان میری پروار دی تے میری ایک بھی تک فٹ جائے گوڑیا دیا دوئے صاف آخو دو صاحب گوڑی جب دونوں صاف ہو گیا سنکھ مور بجا کہنا ہو بھگوان میرا دروازے ایک خو لگ جائے گوڑیا نے دو لگ گئے جہاں گوڑی نکلے خو دے آخو ستنا یہ سات گرمکھ پیارے سات سے ستا سمجھ لیے گل یہی وچار اج سڈے موجودہ سمے دے نال چل رہی ہے. سدگر گرو نانک دیو جی نے سانو سات کی سطح بخشی سی, سات وچوں راج بخشے سی راج جوگ بخشے سی, پر جس راج وچ جس سکتی وچ سات نہیں ہے وہ پھر آ گوانڈیاں نال حال ہوندا ہے. پہلا آپ کانے ہو گوانڈیاں نو انے کرو پھر اپنے دروازے دے کھول آؤ تے پھر کھاتا دوئے دے گوانڈی دے دو پٹو. یہ کس شکتی کا پرٹاو ہے جو کیول شکتی ہے اسے ست نہیں ہے آخو ست. سدگر نانک دیو جی نے سکھڑی نہیں رکھی کہ جہاں پیسوں غریب دکھد ہے جہاں تیرے برابر دکھد ہے ان اونچا چکن کی کریا کر. یہ ست کی وچار, یہ دھرم کی وچار, ستا کی وچار کی ہے گرمکھ پیارے. ستا ہے تمو گن, ست ہے رجو تے ستو گن. تمو گن جہاں ہے وہ ستا ہے, تمو گن کہڑا گن ہے, وہ تمو گن جہاں پولیٹیکل گن کہہ لو سیاسی گن کہہ لو. سیاست کا ایکو کام ہوتا ہے کہ جہاں میرے پیچھے تریا آ پیچھے وہ وار کرنی ہے کہ وہ ترنا بند ہو جاوے. جہاں سیاسی آدمی کے پیچھے وہ کول آن جوگا بنتا ہے نا, سیاسی آدمی سطح کا تحری سوچو گا کہ وار کرا ترنا بند کر دوں گا. دوجی گل جہاں موہرا لگا ہوا پہلا گاہ وہ خاطر سطح کے تحری نے کی سوچنا ہے کہ اسے میں جانا ہے, میں تا جاواں گا جی انہوں کھچ کے پیچھے کراں گا آخو ستنا جب تک وہ گاہ تو میں کیسے جاواں گا. یہ ہے سطح. پہلی وچار تمہیں دسی سی ست کی, جہاں سطح شکتی کا مالک ہے وہ پچھلے آن تو روکد ہے, اگے لگے ہوئے پیچھے کھچتا ہے. جی انہوں پیچھے نہ لیا تو وہ ٹکٹ مینو کسے ملے گا, وہ کرسی مینو کسے ملے گی. پر دکھ کی گل یہ گل سیاست بھی تو ہوں سی, یہ گل اج دھرم بھی آ گئی. آخو ستنا یہ اج دھارمک واسطہ بھی آ گئی. پچھلے نو اگے آن نہیں دینا, اگے لگے نو اگے تر نہیں دینا, کیونکہ اتنے میں جانا. धन गुरु नानक के मत ने, धन गुरु गोबिंद सिंह साहब जी ने यह विचार साडे विचों कढ़ी सी. सिख सता रखनी है, शक्ति रखनी है, पर रखनी है सत दे अधीन, रखनी है सच दे अधीन, रखनी है धर्म के अधीन. खिमा करनी कि भूल ना जाए, पंजवें पातशाह अकाल तख्त नहीं सी बना सकते. पंजवें पातशाह की कुरबानी छेवें पातशाह नालों किड्डी वड्डी है. ਕਿਵੇਂ ਪਾਤਸ਼ਾਹ ਜੀ ਨੇ ਜੰਗ ਲੜੇ, ਪਰ ਤਤੀਆਂ ਤਵੀਆਂ ਤੇ ਤਾਂ ਗੁਰੂ ਅਰਜਨ ਦੇਵ ਬੈਠੇ ਐ. ਅਜਿਹੇ ਆਖੋ ਸਤਨ ਬਹੁਤ ਵੱਡੀ ਕੁਰਬਾਨੀ ਹੈ. ਹਰਿਮੰਦਰ ਸਾਹਿਬ ਕੇਂਦਰਿਤ ਕਰਨਾ ਸਿੱਖ ਧਰਮ ਦਾ, ਇਹ ਤਾਂ ਗੁਰੂ ਅਰਜਨ ਦੇਵ ਦੀ ਕੁਰਬਾਨੀ ਹੈ. ਗੁਰੂ ਅਰਜਨ ਦੇਵ ਜੀ ਦੀ ਦੇਣ ਹੈ ਕਿ ਅੱਜ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ ਹਾਂ. ਬਹੁਤ ਵੱਡੀ ਕੁਰਬਾਨੀ ਉਹਨਾਂ ਦੀ. ਏਡੇ ਵੱਡੇ ਕੰਮ ਕਰ ਸਕਦੇ ਨੇ ਉਹ, ਕੀ ਉਹ ਕਾਲ ਤੱਕ ਨਹੀਂ ਸੀ ਬਣਾ ਸਕਦੇ, ਕੀ ਕਾਲ ਤੱਕ ਦੀ ਰਚਨਾ ਨਹੀਂ ਸੀ ਕਰ ਸਕਦੇ ਸੀ. ਸਾਧ ਸੰਗਤ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ, ਪਰ ਕੀਤੀ ਕਿੱਥੇ? ਅਕਾਲ ਤਖ਼ਤ ਸਿੱਖ ਜਗਤ ਦਾ ਸਤਾ ਦਾ ਕੇਂਦਰ ਹੈ, ਕਿਉਂਕਿ ਅਕਾਲ ਤਖ਼ਤ ਅਕਾਲ ਜੀ ਦੀ ਸਤਾ ਕਿਹਦੇ ਵਿੱਚ ਹੋਵੇਗੀ? ਇੱਥੇ ਤਾਂ ਤਹਿਸੀਲਦਾਰ ਦੀ ਕੁਰਸੀ ਵਿੱਚ ਬਥੇਰੀ ਸ਼ਕਤੀ ਹੈ, ਡੀਐਮ ਦੀ ਕੁਰਸੀ ਵਿੱਚ ਬਥੇਰੀ ਸ਼ਕਤੀ ਹੈ, ਪਰ ਅਕਾਲ ਤਖ਼ਤ ਅਕਾਲ ਪੁਰਖ ਦਾ ਸਿੰਘਾਸਨ ਹੈ. ਅਜਿਹੇ ਆਖੋ ਸਤਨ ਉਹ ਸ਼ਕਤੀ ਸਤਾ ਦਾ ਲਖਾਇਕ ਹੈ, ਪਰ ਉਸ ਸਤਾ ਨੂੰ ਰੱਖਿਆ ਕਿਸੇ ਸਮੇਂ ਪਾਤਸ਼ਾਹ ਜੀ ਨੇ ਸੱਤ ਦੇ ਚਰਨਾਂ ਵਿੱਚ, ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ. ਅਜਿਹੇ ਆਖੋ ਸਤਨ ਦਰਵਾਜ਼ੇ ਤੇ ਕੌਣ ਖੜਦਾ ਹੁੰਦਾ? ਸੇਵਾਦਾਰ ਖੜਦਾ ਨੇ ਦਰਵਾਜ਼ੇ ਤੇ. ਅਕਾਲ ਤਖ਼ਤ ਸਾਹਿਬ ਖੜਾ ਕੀਤਾ ਹਰਿਮੰਦਰ ਸਾਹਿਬ ਦੇ ਦਰ ਦੇ ਉੱਤੇ, ਦਰਵਾਜ਼ੇ ਦੇ ਉੱਤੇ, ਜਿੱਥੇ ਤੂੰ ਡਿਊਟੀ ਚ ਬਣੇਗਾ ਹਰਿਮੰਦਰ ਸਾਹਿਬ ਜਾਣ ਵਾਸਤੇ, ਉੱਥੇ ਅਕਾਲ ਤਖ਼ਤ ਸਾਹਿਬ ਬਿਲਕੁਲ ਸਾਹਮਣੇ ਹੋਣਗੇ ਦਰਵਾਜ਼ੇ ਤੇ ਪ੍ਰਕਰਮਾਂ ਦੇ ਵਿੱਚ. ਤੇ ਅਕਾਲ ਤਖ਼ਤ ਸਾਹਿਬ ਕਿਤੇ ਹੋਰ ਨਹੀਂ ਸੀ ਬਣ ਸਕਦਾ, ਉਦੋਂ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਾਰੀ ਖੁੱਲੀ ਪਈ ਸੀ, ਕਿਤੇ ਬਾਹਰ ਨਹੀਂ ਸੀ ਅਕਾਲ ਤਖ਼ਤ ਬਣਾ ਸਕਦੇ. ਪਰ ਸ੍ਰੀ ਗੁਰੂ ਨਾਨਕ ਦੀ ਸਤਾ ਨੂੰ ਸੱਤ ਦੇ ਅਧੀਨ ਰੱਖਣਾ, ਸਤਾ ਨੂੰ ਸੱਤ ਦੇ ਪੈਰਾਂ ਵਿੱਚ ਰੱਖਣਾ, ਇਹੀ ਸੀ ਸਿੱਖ ਦਾ ਧਰਮ ਤੇ ਸਿਆਸਤ ਇਕੱਠੀ ਕਰਨ ਦੀ ਗੱਲ. ਬੜਾ ਚਰਚਾ ਪਿੱਛੇ ਪਿਆ ਗੁਰਮੁਖ ਪਿਆਰਿਓ ਕਿ ਧਰਮ ਤੇ ਸਿਆਸਤ ਇਕੱਠੇ ਨਹੀਂ ਕਰਨੇ ਚਾਹੀਦੇ, ਇਹ ਅਯੋਗ ਗੱਲ ਹੈ. ਪਰ ਕਹਿਣ ਵਾਲੇ ਭੁੱਲ ਗਏ ਕਿ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਤਾਂ ਸਮਝਾ ਲੈਂਦੇ, ਉਹਨਾਂ ਨੇ ਕਾਹਤੇ ਇਕੱਠੇ ਕੀਤੇ ਸੀ. ਅੱਜ ਸਿੱਖਾਂ ਨੂੰ ਕਹਿਣੇ ਜੰਮ ਪਏ ਕਿ ਧਰਮ ਤੇ ਸਿਆਸਤ ਇਕੱਠੀ ਨਹੀਂ ਹੋ ਸਕਦੀ. ਉਹ ਜੇ ਤੁਹਾਡਾ ਭਗਵਾਨ ਰਾਮ ਸੀ, ਉਹ ਪਰਮੇਸ਼ਰ ਸੀ, ਉਹ ਰੱਬ ਸੀ, ਉਹਨੂੰ ਰਾਜ ਕਰਨ ਦੀ ਕੀ ਲੋੜ ਸੀ? ਉਹਨੂੰ ਜੰਗ ਕਰਨ ਦੀ ਕੀ ਲੋੜ ਸੀ? ਉਹ ਸਿਆਸਤ ਵਿੱਚ ਕਿਉਂ ਪਿਆ? ਜੇ ਭਗਵਾਨ ਸੀ ਰਾਮ, ਤਾਂ ਜੰਗ ਕਰਨ ਦੀ ਕੀ ਲੋੜ ਸੀ? ਉਹਨੂੰ ਰਾਜਭਾਗ ਦੇ ਕੰਮਾਂ ਵਿੱਚ ਆਉਣ ਦੀ ਕੀ ਲੋੜ ਸੀ? ਜੇ ਕ੍ਰਿਸ਼ਨ ਭਗਵਾਨ ਸੀ, ਤਾਂ 18 ਵਾਰ ਉਹਨੇ ਜੰਗ ਸਰ ਸੰਗਲ ਕੀਤੇ, ਪਟਨੇ ਸਾਹਿਬ ਤੋਂ ਚੜ੍ਹ ਕੇ ਆਏ ਜਰਾ ਸੰਧ ਦੇ ਨਾਲ 18 ਜੰਗ ਕ੍ਰਿਸ਼ਨ ਦੇ, ਤੇ 18ਵੀਂ ਵਾਰ ਹਾਰ ਗਿਆ. ਹਾਰ ਕੇ ਵੀ ਰਾਜਭਾਗ ਨਹੀਂ ਛੱਡਿਆ, ਗੋਕੁਲਪੁਰੀ ਤੋਂ ਮਥੁਰਾ ਤੋਂ ਜਾ ਕੇ ਦੁਆਰਕਾਪੁਰੀ ਦੇ ਵਿੱਚ ਆਪਣੀ ਰਾਜਧਾਨੀ ਬਣਾਈ. ਅਜਿਹੇ ਆਖੋ ਸਤਿ ਅੱਜ ਸਿੱਖਾਂ ਨੂੰ ਤਾਂ ਸਿੰਘਾਂ ਨੂੰ ਕਹਿਣ ਵਾਲੇ ਧਰਮ ਤੇ ਰਾਜ ਇੱਕ ਨਹੀਂ ਹੁੰਦਾ. ਕੀ ਕ੍ਰਿਸ਼ਨ ਭਗਵਾਨ ਦੀ ਗੱਲ ਭੁੱਲ ਗਏ ਤੁਸੀਂ? ਉਹਨੂੰ ਭਗਵਾਨ ਵੀ ਮੰਨਦੇ ਹੋ, ਤੇ ਉਹ ਜੁਗਾਂ ਦਾ ਰਾਜਾ ਵੀ ਸੀ. ਜੁਗੇ ਜੁਗੇ ਤੇ ਰਾਜੇ ਕੀਏ ਮਾਨੇ ਕਰ ਅਵਤਾਰੀ, ਉਹ ਜੁਗਾਂ ਦੇ ਰਾਜੇ ਸੀ. ਰਾਮ ਚੰਦਰ ਤੇਤੇ ਜੁਗ ਦਾ ਰਾਜਾ ਸੀ, ਤੇ ਸਾਧ ਸੰਗਤ ਭਗਵਾਨ ਕ੍ਰਿਸ਼ਨ ਦੁਆਪਰ ਦੁੱਧੇ ਰਾਜੇ ਸੀ ਉਹਨਾਂ ਨੂੰ ਇਹ ਲੋਕੋ ਤੁਸੀਂ ਅਵਤਾਰ ਕਰਕੇ ਮੰਨਿਆ ਅੱਜ ਸਿੱਖਾਂ ਦਾ ਸੱਚ ਤੇ ਸਤਾ ਤੁਹਾਨੂੰ ਲੜਕਦਾ ਕਿਉਂ ਲੜਕਦੀ ਹੈ ਗੁਰਸਿੱਖ ਪਿਆਰਿਓ ਅੱਜ ਇਹਨਾਂ ਲੋਕਾਂ ਦੇ ਕੋਲ ਇਹਨਾਂ ਤਖਤਾਂ ਦੇ ਵਾਰਸਾਂ ਦੇ ਕੋਲ ਸਤਾ ਹੈ ਪਰ ਸੱਤ ਨਹੀਂ ਹੈ ਇਹਨਾਂ ਕੋਲ ਸ਼ਕਤੀ ਹੈ ਪਰ ਭਗਤੀ ਨਹੀਂ ਹੈ ਹਿਮਾ ਕਰਨਾ ਜਿੱਥੇ ਕੱਲੀ ਸ਼ਕਤੀ ਹੋਵੇਗੀ ਭਗਤੀ ਨਹੀਂ ਹੋਵੇਗੀ ਉਹ ਸ਼ਕਤੀ ਵਿੱਚ ਜਾਨਮਤਾਈ ਹੋਵੇਗੀ ਉਸ ਸ਼ਕਤੀ ਵਿੱਚ ਸਜਨ ਹੋਵੇਗਾ ਕਠੋਰਤਾ ਹੋਵੇਗੀ ਸਵਾਸ ਹੋਵੇਗਾ ਜਿਸ ਸ਼ਕਤੀ ਦੇ ਨਾਲ ਸੱਤ ਹੋਵੇਗਾ ਉਹ ਸ਼ਕਤੀ ਪਰਉਪਕਾਰੀ ਹੋਵੇਗੀ ਉਹ ਸ਼ਕਤੀ ਸਰਬੱਤ ਦਾ ਭਲਾ ਮੰਨੂਗੀ ਜਿਸ ਸ਼ਕਤੀ ਦੇ ਕੋਲ ਕੇਵਲ ਸ਼ਕਤੀ ਹੈ ਉਹ ਸੱਤ ਦੇ ਧਰਮ ਦੇ ਅਧੀਨੀ ਹੈ ਉਹ ਸ਼ਕਤੀ ਜ਼ੁਲਮ ਕਰੇਗੀ ਇਸੇ ਵਿਸ਼ੇ ਤੇ ਚੱਲ ਕੇ ਕਦੇ ਵੀ ਦਿੱਲੀ ਦੇ ਤਖ਼ਤ ਦਾ ਕੱਲਾ ਵੀ ਕਦੇ ਵੀ ਲਾਹੌਰ ਦੇ ਤਖ਼ਤ ਦਾ ਚਾਹੇ ਉਹ ਲਾਹੌਰ ਰਾਜਧਾਨੀ ਸੀ ਚਾਹੇ ਉਹ ਦਿੱਲੀ ਸੀ ਚਾਹੇ ਕਿਤੇ ਸਾਧ ਸੰਗਤ ਪਾਗਲੀ ਪੁੱਤਰ ਸੀ ਚਾਹੇ ਰਾਜਗੀਰ ਸੀ ਚਾਹੇ ਬਿਜਨੌਰ ਸੀ ਜਿੱਥੇ ਵੀ ਇਹ ਤਖ਼ਤ ਬਣਿਆ ਉਸ ਤਖ਼ਤ ਦਾ ਅਕਾਲ ਤਖ਼ਤ ਦੇ ਨਾਲ ਕਦੇ ਜੋੜ ਨਹੀਂ ਹੋਇਆ ਕਿਉਂਕਿ ਸੱਤ ਤੇ ਸਤਾ ਦਾ ਨਹਿਰੇ ਤੇ ਚਾਨਣੇ ਦਾ ਝੂਠ ਤੇ ਸੱਚ ਦਾ ਕਦੇ ਜੋੜ ਹੋ ਨਹੀਂ ਸਕਦਾ ਇਹ ਤਾਂ ਧੰਨ ਗੁਰਸਿੱਖ ਧਰਮ ਹੈ ਧੰਨ ਕਲਗੀਆਂ ਵਾਲੇ ਧੰਨ ਦਸੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਜਿਹਦੇ ਚਰਨਾਂ ਵਿੱਚ ਦੋਵੇਂ ਸ਼ਕਤੀਆਂ ਪਾਣੀ ਭਰਦੀਆਂ ਲਿਖੇ ਆਖੋ ਸਤਨਾਮ ਇਸੇ ਗੱਲ ਸੱਚ ਦੀ ਹੋਵੇਗੀ ਇਸੇ ਵਿਚਾਰ ਸੱਚ ਦੀ ਹੋਵੇਗੀ ਇਸੇ ਸ਼ਕਤੀ ਕਦੋਂ ਵਰਤੀ ਜਾਊਗੀ ਰਾਜ ਲੈਣ ਖਾਤਰ ਕੁਰਸੀ ਲੈਣ ਖਾਤਰ ਖਜ਼ਾਨਾ ਲੈਣ ਖਾਤਰ ਨਹੀਂ ਨਹੀਂ ਇਸ ਸ਼ਕਤੀ ਨੂੰ ਉਦੋਂ ਵਰਤਿਆ ਜਾਂਦਾ ਹੈ ਜਦੋਂ ਸੱਤ ਦੀ ਹੀਣੀ ਹੁੰਦੀ ਹੈ ਜਦੋਂ ਧਰਮ ਦੀ ਹੀਣਤਾ ਹੋਵੇਗੀ ਜਿਸ ਸੱਤ ਦੀ ਛਤਰ ਛਾਇਆ ਹੋਏ ਤੁਸੀਂ ਬੈਠੇ ਹੈ ਉਸ ਸੱਤ ਉੱਤੇ ਜਦੋਂ ਅਟੈਕ ਹੋਵੇਗਾ ਤਾਂ ਫਿਰ ਇਸ ਦਰ ਦੀ ਸ਼ਕਤੀ ਤਲਵਾਰ ਨੂੰ ਹੱਥ ਪਾਉਂਦੀ ਹੈ ਇਸ ਦਰ ਦੀ ਸ਼ਕਤੀ ਕੁਰਬਾਨੀ ਦੇਣ ਤੇ ਤੁਲਦੀ ਹੈ ਕਦੇ ਇਸ ਦਰ ਦੀ ਸ਼ਕਤੀ ਨੇ ਰਾਜ ਲੈਣ ਖਾਤਰ ਕਿਰਪਾਨ ਨਹੀਂ ਚੱਕੀ ਤੁਹਾਨੂੰ ਯਾਦ ਹੋਵੇ ਚਾਰ ਜੰਗ ਹਰਗੋਬਿੰਦ ਸਾਹਿਬ ਜੀ ਨੇ ਲੜੇ ਸਾਢੇ 14 ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੜੇ ਕੋਈ ਇਤਿਹਾਸਕਾਰ ਇਹ ਸਿੱਧ ਕਰੇ ਕਿ 14 ਜੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਮਲਾ ਕੀਤਾ ਹੋਵੇ ਨੋਟ ਕਰ ਲਿਓ ਹਿਸਟਰੀ ਪੜ੍ਹ ਕੇ ਦੇਖਿਓ ਕੋਈ ਪੜ੍ਹਿਆ ਹੋਇਆ ਵਿਚਾਰ ਕਰਕੇ ਦੇਖਿਓ ਕਿ 14 ਜੰਗ ਕਿੰਨੇ ਭਿਆਨਕ ਲੜੇ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖੋ 7 ਮਹੀਨੇ 19 ਦਿਨ ਦਾ ਘੇਰਾ ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਕਿਲੇ ਨੂੰ ਨਹੀਂ ਪਿਆ ਜੇ ਕਿਲੇ ਪਿਆ ਤਾਂ ਆਨੰਦਪੁਰ ਸਾਹਿਬ ਦੇ ਆਨੰਦਗੜ੍ਹ ਕਿਲੇ ਨੂੰ ਪਿਆ 7 ਮਹੀਨੇ 19 ਦਿਨ ਦਾ ਲਗਾਤਾਰ ਘੇਰਾ ਦੱਸੋ ਕਿਹੜੀ ਵਾਰ ਦੇ ਵਿੱਚ ਇਤਨਾ ਵੱਡਾ ਘੇਰਾ ਪਿਆ ਕੌਣ ਜੰਗ ਹੋਈ ਹੈ ਦੁਨੀਆਂ ਦੀ ਤੁਸੀਂ ਪੜ੍ਹ ਕੇ ਦੇਖੋ ਇਤਿਹਾਸ 10 ਲੱਖ ਦੀ ਫੌਜ 1 ਲੱਖ ਦਾ ਅਟੈਕ ਕਰੇ 10 ਲੱਖ ਅੱਜ ਕੱਲ੍ਹ ਦੀ ਗਿਣਤੀ ਤਾਂ 10 ਲੱਖ ਕੁਝ ਵੀ ਨਹੀਂ ਹੈ ਇਹ ਉਦੋਂ ਦੀ ਗਿਣਤੀ ਜਦੋਂ ਅੱਜ ਤੋਂ 4th ਹਿੱਸਾ ਵੀ ਆਬਾਦੀ ਨਹੀਂ ਸੀ ਦੁਨੀਆਂ ਦੀ ਇਹਦੀ ਕੈਲਕੂਲੇਸ਼ਨ ਕਰਨੀ ਇਹਨੂੰ ਨਾਲ ਤੇ 10 ਲੱਖ ਦੀ ਫੌਜ ਉਦੋਂ ਇਕੱਠੀ ਹੋਈ ਜਦੋਂ ਇਸ ਵਰਲਡ ਦੀ ਗਿਣਤੀ ਅੱਜ ਤੋਂ 1/4 ਹਿੱਸਾ ਸੀ ਉਦੋਂ ਦਾ 10 ਲੱਖ 10 ਲੱਖ ਦੀ ਫੌਜ ਨੇ ਜੇ ਇਕੱਠੀ ਨੇ ਅਟੈਕ ਕੀਤਾ ਕਿਤੇ ਤਾਂ ਉਹ ਕੀਤਾ ਚਮਕੌਰ ਦੀ ਗੜੀ ਤੇ ਇਤਨੇ ਭਿਆਨਕ ਜੰਗ ਇਤਨੇ ਤਸ਼ੱਦਦ ਜ਼ੁਲਮ ਦਾ ਸਾਕਿਆ ਹੋਇਆ ਹੋਵੇ ਪਰ ਫੇਰ ਵੀ ਕਲਗੀ ਤਰਪਾਸ਼ ਦਾ ਹਮਲਾ ਨਾ ਕਰਨ ਕਿਸੇ ਦੇ ਉੱਤੇ 14 ਜੰਗ ਲੜੇ ਭਿਆਨਕ ਜੰਗ ਲੜੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੜ੍ਹਾਈ ਨਹੀਂ ਕੀਤੀ ਹਮਲਾ ਨਹੀਂ ਕੀਤਾ ਫਿਰ ਜੰਗ ਕਿਵੇਂ ਹੋਇਆ ਕੀਤੇ ਹੋਏ ਹਮਲਿਆਂ ਦਾ ਜਵਾਬ ਦਿੱਤਾ ਇਹੀ ਤਾਂ ਸੱਤ ਤੇ ਸਤਾ ਵਿੱਚ ਫਰਕ ਹੈ ਜਿਹੜਾ ਹਮਲਾ ਕਰਕੇ ਆ ਗਿਆ ਉਹਨੂੰ ਤਾਂ ਜਵਾਬ ਦੇਣੇ ਨੇ ਜਿਵੇਂ ਜੇ ਕੋਈ ਨਿੰਦਾ ਪਾਉਂਦਾ ਤਾਂ ਤਾਲਣਾ ਪੈਂਦਾ ਤੇ ਨਿੰਦਾ ਪਾਉਣ ਦੀ ਇੱਕ ਪ੍ਰਥਾ ਹੈ ਸਾਡੇ ਦੇਸ਼ ਵਿੱਚ ਜੇ ਕੋਈ 11 ਪਾ ਕੇ ਗਿਆ ਤਾਂ 15 ਪਾਉਣੇ ਪੈਂਦੇ ਨੇ ਜੇ 21 ਪਾ ਕੇ ਗਿਆ ਨਿੰਦਾ ਤੇ 31 ਤਾਰਨੇ ਪੈਂਦੇ ਨੇ ਖਾਲਸੇ ਦੀ ਵੀ ਇਹੀ ਪ੍ਰਥਾ ਹੈ ਜੇ ਕੋਈ ਇੱਥੇ ਪਿਆਰ ਨਾਲ 11 ਦੇ ਗਿਆ ਉਹਨੂੰ ਪਿਆਰ ਨਾਲ 21 ਮੁੜਨਗੇ ਜੇ ਇੱਥੇ ਦੁਸ਼ਮਣੀ ਨਾਲ ਕੋਈ 11 ਦੇ ਗਿਆ ਤਾਂ ਫਿਰ 21 ਉਹਨੂੰ 22 ਮੁੜਨਗੇ ਇੱਥੇ ਆਖੋ ਸਤਨਾਮ ਇਹ ਗੁਰੂ ਖਾਲਸੇ ਦੀ ਪ੍ਰਥਾ ਹੈ ਇਸ ਧਰਮ ਦੀ ਪ੍ਰਥਾ ਹੈ ਸੱਤ ਤੇ ਸਤਾ سردار سنگھ کیسے وچے نو لے کے جب بھی حکمران کوئی ہندوستان کے تختوں سے بیٹھے انہوں نے سات کی وروتھتا کی پامیں وہ درانی سی پامیں وہ بدالی سی پامیں وہ نادر سی پامیں وہ مسا سی پامیں وہ جگریا سی پامیں وہ سر سنگت وہ رنگ دیر سی جہاں بھی سات ستا کے آیا انہیں سات نو چڈیا وہ رنگ دیر تا گرو گوبند سنگھ صاحب نے آپ لکھے زفرنامے وہ رنگیا بھول گئے تیرے ماں باپ انہوں نے سمجھ نہیں تیرا نام اورنگزیب رکھے اورنگزیب کا ارتھ فارسی ہے گہنا آ جڑا اورنامنٹ تھی پاؤنے نا گہنے گہنے نو فارسی اورنگزیب کہتے ہیں اورنگزیب گہنے نو کہتے ہیں یہ پت جمے انہوں نے امولک گہنا سمجھ کے دار سمجھ کے اورنگزیب نام رکھا سی کلنگیاں والے کہنے بھول گئے تیرے ماں باپ.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
0: ਇਹੀ ਗੱਲ ਕਿਸੇ ਦਿਨ ਗੁਰੂ ਨਾਨਕ ਨੇ ਜਾ ਕੇ ਬਾਬਰ ਨੂੰ ਕਹਿਤੀ ਸੀ ਦਰਬਾਰ ਦੇ ਵਿੱਚ. ਉਹ ਬਾਬਰ ਤੇਰੇ ਮਾਂ ਬਾਪ ਭੁੱਲ ਗਏ, ਤੇਰਾ ਨਾਂ ਬਾਬਰ ਰੱਖਿਆ. ਤੂੰ ਬਾਬਰ ਨਹੀਂ, ਤੇਰਾ ਨਾਂ ਜਾਬਰ ਚਾਹੀਦਾ ਸੀ. ਥਿਊਰੀ ਉਹੀ ਸੀ ਗੁਰੂ ਨਾਨਕ ਦੇਵ ਜੀ ਦੀ. ਕੋਈ ਵੀ ਹੁਕਮਰਾਨ ਇਸ ਤਖ਼ਤ ਤੇ ਬੈਠੇ ਆ ਉਹਨੇ ਸੱਤ ਦੀ ਵਿਰੋਧਤਾ ਕੀਤੀ. ਉਹੀ ਗੱਲ ਚੱਲਦੀ ਆਈ ਗੁਰਸਿੱਖ ਪਿਆਰਿਓ, ਜਿਉਂ ਜਿਉਂ ਸੱਤ ਪ੍ਰਗਟ ਹੁੰਦਾ ਗਿਆ. ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਵਚਨ ਕੀਤੇ ਨੇ ਕਿ ਯਦਾ ਯਦਾ ਧਰਮਸਥੇ ਗਲਾਨੀ ਭਵਤ ਭਾਰਤ, ਜਦ ਵੀ ਦੁਨੀਆਂ ਤੇ ਧਰਮ ਤੋਂ ਗਲਾਨੀ ਹੋਵੇਗੀ, ਇਨਸਾਨ ਤੋਂ ਗਲਾਨੀ ਹੋਵੇਗੀ, ਸੱਚ ਤੋਂ ਲੋਕ ਨਫ਼ਰਤ ਕਰਨਗੇ, ਧਰਮ ਤੋਂ ਨਫ਼ਰਤ ਕਰਨਗੇ, ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਭਗਵਾਨ ਨੂੰ ਆਪ ਆਉਣਾ ਪੈਂਦਾ. ਤਬ ਤਬ ਦੇ ਧਰਤ ਕਰਤਾਰ. ਤੇ ਹੁਣ ਦੇ ਤੁਹਾਨੂੰ ਪਤਾ ਹੈ ਅਵਤਾਰ ਦੇ ਰੂਪ ਵਿੱਚ ਇਹ ਨਹੀਂ ਕਿ ਅਵਤਾਰ ਵਿੱਚ ਭਗਵਾਨ ਦੇ ਕਰਦਾ. ਉਹ ਦੇਸ ਗੁਰਮੁਖ ਪਿਆਰਿਓ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਦੇਹ ਹਰੀ ਸਿੰਘ ਨਰੂਏ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਦੇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਵੀ ਹੈ, ਉਹ ਦੇਹ ਸੰਤ ਬਾਬਾ ਜਰਨੈਲ ਸਿੰਘ ਦੇ ਰੂਪ ਵਿੱਚ ਵੀ ਹੋ ਸਕਦੀ ਹੈ. ਜਦ ਜਦ ਹੋ ਤਾਰ ਤਬ ਤਬ ਦੇਹ ਧਰਤ ਕਰਤਾਰ. ਜਦ ਵੀ ਇਸ ਦੁਨੀਆਂ ਵਿੱਚ ਪਾਪ ਵਧੇ ਜ਼ੁਲਮ ਵਧੇ ਉਦੋਂ ਵਾਹਿਗੁਰੂ ਨੂੰ ਆਪਣਾ ਸਰੂਪ ਆਪਣੀ ਸ਼ਕਤੀ ਕਿਸੇ ਦੇਹ ਵਿੱਚ ਪਾ ਕੇ ਆਉਣਾ ਪਿਆ. ਇਹ ਮੰਨਦੀ ਹੈ ਗੀਤ, ਗੁਰੂ ਗ੍ਰੰਥ ਸਾਹਿਬ ਵੀ ਮੰਨਦੇ ਹਨ, ਭਾਈ ਗੁਰਦਾਸ ਜੀ ਵੀ ਮੰਨਦੇ ਹਨ ਕਿ ਸਮੇਂ ਕੋਲ ਨਾ ਸਾਧ ਮਿਲ ਸਾਧ ਨਾ ਜਗ ਵਿੱਚ ਦਿਸੈ ਕੋ. ਜਦੋਂ ਗੁਰੂ ਨਾਨਕ ਦੇਵ ਜੀ ਨੇ ਆਉਣਾ ਸੀ ਭਾਈ ਗੁਰਦਾਸ ਜੀ ਨੇ ਵੱਡਾ ਕਾਰਨ ਇਹ ਲਿਖਿਆ ਕਿ ਉਦੋਂ ਸੰਸਾਰ ਵਿੱਚ ਕੋਈ ਸਾਧੂ ਨਹੀਂ ਸੀ ਰਹੀ, ਕੋਈ ਵਾਹਿਗੁਰੂ ਦੀ ਬਖਸ਼ੀ ਹੋਈ ਰੂਹ ਨਹੀਂ ਸੀ ਰਹੀ. ਇਹ ਜ਼ੁਲਮ ਇਹ ਤਸ਼ੱਦਦ ਜਿਹੜਾ ਅੱਜ ਹੋ ਰਿਹਾ ਇਹਨੂੰ ਨਵਾਂ ਨਾ ਸਮਝੋ. ਇਹ ਸੱਤ ਤੇ ਸਤਾ ਦਾ ਝਗੜਾ ਹੈ, ਇਹ ਝੂਠ ਤੇ ਸੱਚ ਦਾ ਝਗੜਾ ਹੈ, ਇਹ ਧਰਮ ਤੇ ਕੁਰਕਰਮ ਦਾ ਝਗੜਾ ਹੈ. ਗੁਰਸਿੱਖ ਪਿਆਰਿਓ, ਅਕਾਲ ਤਖ਼ਤ ਦੀ ਆਵਾਜ਼, ਹਰਿਮੰਦਰ ਸਾਹਿਬ ਦੀ ਆਵਾਜ਼ ਉੱਥੇ 24 ਘੰਟੇ ਕੀ ਹੋ ਰਿਹਾ, ਜਿੱਥੇ ਸਭੇ ਨਾਵ ਨਹੀਂ ਸੁਲਝਿਆ, ਵਾਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਾਧੀ ਸੰਘਣਾ ਪਹਾੜ ਨੂਪ ਰਾਮਦਾਸ ਪੁਰ, ਹਰ ਹਾ ਨਾਨਕ ਕਸਮਲ ਜਾਏ ਨਹਾਏ ਰਾਮਦਾਸ ਸਰ. ਜਿਕਰੀਏ ਨੇ ਪੁੱਛਿਆ ਸੀ, ਨਾਦਰ ਨੇ ਪੁੱਛਿਆ ਸੀ ਵਜ਼ੀਰਾਂ ਨੂੰ ਜਰਨੈਲ ਇਕੱਠੇ ਕਰਕੇ ਪੁੱਛਿਆ ਕਿ ਮੁੱਠੀ ਭਰ ਸਿੰਘ ਨੇ, ਕੋਈ ਬਹੁਤੀ ਗਿਣਤੀ ਨਹੀਂ ਹੈ, ਨਾ ਇਹਨਾਂ ਕੋਲ ਤੋਪਾਂ ਨੇ, ਨਾ ਇਹਨਾਂ ਕੋਲ ਹਥਿਆਰ ਨੇ, ਨਾ ਇਹਨਾਂ ਦਾ ਕੋਈ ਗੜ੍ਹ ਕਿਲ੍ਹਾ ਬਣਿਆ ਹੋਇਆ ਹੈ, ਪਰ ਸਾਰੀ ਸਲਤਨਤ ਨੂੰ ਇਹਨਾਂ ਨੇ ਖੇਰੂ ਖੇਰੂ ਕਰਕੇ ਰੱਖ ਦਿੱਤਾ। ਭੀੜ ਪਾਈ ਪਈ ਹੈ ਸਾਰੇ ਵੱਡੇ ਵੱਡੇ ਮੁਗਲਾਂ ਦੇ ਰਾਜਿਆਂ ਬਾਦਸ਼ਾਹਾਂ ਨੂੰ। ਇਹਦਾ ਕਾਰਨ ਕੀ ਹੈ? ਇੱਕ ਵਜ਼ੀਰ ਬੜਾ ਦਿਆਨਤਦਾਰ ਸੀ, ਬੜਾ ਅਕਲ ਵਾਲਾ ਸੀ, ਉਹ ਗੁਰੂ ਘਰ ਦੀ ਸ਼ਕਤੀ ਨੂੰ ਜਾਣਦਾ ਸੀ, ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਉਹਨੇ ਉੱਤਰ ਦਿੱਤਾ, ਐ ਨਾਦਰ ਹੁਣ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਕਾਰਨ ਕੀ ਹੈ? ਤੇਰੀਆਂ ਲੱਖਾਂ ਦੀ ਗਿਣਤੀ ਦੀਆਂ ਫੌਜਾਂ ਇਹਨਾਂ ਨੂੰ ਸੰਭਾਲ ਨਹੀਂ ਸਕੀਆਂ, ਤੇਰੇ ਲੱਖਾਂ ਤੋਪਾਂ ਤੇ ਹਾਥੀ ਘੋੜਿਆਂ ਦੀ ਫੌਜ ਇਹਨਾਂ ਨੂੰ ਸੰਭਾਲ ਨਹੀਂ ਸਕੀ, ਇਹਨਾਂ ਵਿੱਚ ਕੋਈ ਕਾਰਨ ਹੈ। ਨੰਬਰ ਇੱਕ, ਇਹ ਨਾਦਰ ਸ਼ਾਹ ਦਾ ਵਜ਼ੀਰ ਕਹਿ ਰਿਹਾ ਨਾਦਰ ਸ਼ਾਹ ਨੂੰ, ਨੰਬਰ ਇੱਕ ਤੇ ਵਜ਼ੀਰ ਕਹਿੰਦਾ ਮੁਰਸ਼ਿਦ ਇਨਕਾ ਬਲੀ ਪੇ ਹੋ ਹੈ। ਦੇਖੋ ਮੁਸਲਮਾਨ ਸਿਫਤ ਕਰਦੇ ਇਹਨਾਂ ਦਾ ਗੁਰੂ ਪੂਰਾ ਹੈ, ਅੱਜ ਖੇ ਆਖੋ ਸਤਨ। ਇੱਕ ਮੁਸਲਮਾਨ ਵਜ਼ੀਰ ਨਾਦਰ ਨੂੰ ਦੱਸ ਰਿਹਾ ਮੁਰਸ਼ਿਦ ਇਨਕਾ ਬਲੀ ਪੇ ਹੋ ਹੈ, ਇਨਕੋ ਆਪ ਹਯਾਤ ਦਿਓ ਹੈ, ਯਾਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਲਈ ਐ ਨਾਦਰ ਸ਼ਾਹ ਬਾਦਸ਼ਾਹ ਇਹਨਾਂ ਦਾ ਗੁਰੂ ਪੂਰਾ ਹੋਇਆ, ਪੂਰਾ ਗੁਰੂ। ਇੱਕੋ ਸਿੱਖ ਕੌਮ ਹੈ ਜੋ ਛਾਤੀ ਤੇ ਹੱਥ ਮਾਰ ਕੇ ਕਹਿ ਸਕਦੀ ਹੈ ਕਿ ਸਾਨੂੰ ਪੂਰਾ ਗੁਰੂ ਮਿਲਿਆ, ਪੂਰਾ ਗੁਰੂ ਮਿਲਿਆ। ਇਹ ਕਿਸੇ ਦੀ ਮਿਲਿਆ ਨਹੀਂ, ਇਹ ਉਹਨਾਂ ਦੇ ਗ੍ਰੰਥਾਂ ਨੇ ਉਹਨਾਂ ਦੇ ਗੁਰੂਆਂ ਨੂੰ ਲਿਖ ਦਿੱਤਾ, ਅਸੀਂ ਨਹੀਂ ਕਹਿੰਦੇ। ਉਹਨਾਂ ਦੇ ਵੇਦ ਪੁਰਾਣ ਸ਼ਾਸਤਰ ਪੜ੍ਹੋ, ਉਹਨਾਂ ਦੇ ਗੁਰੂਆਂ ਬਾਬ ਉਹਨਾਂ ਨੇ ਕਹਿ ਦਿੱਤਾ ਕਿ ਰਾਮ 14-12 ਕਲਾ ਸੀ, 14 ਕਲਾ ਹੋ ਗਈਆਂ, ਦੋ ਕਿਸੇ ਦੀਆਂ ਖੋਲੀਆਂ। ਰਾਮ 12 ਕਲਾ ਅਵਤਾਰ ਸੀ, ਪਰਸ਼ੁਰਾਮ ਨੂੰ ਮਾਰ ਕੇ ਦੋ ਦੀਆਂ ਲੋਹੀਆਂ, 14 ਹੋ ਗਈਆਂ। ਤਾਂ ਗੁਰਮੁਖ ਪਿਆਰੇ ਅਗਲੀ ਗੱਲ 16 ਕਲਾ, ਪਰ ਗਿਣਤੀ ਆ ਗਈ ਨਾ। ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦੀ ਕੋਈ ਗਿਣਤੀ ਨਹੀਂ ਹੁੰਦੀ, ਜਿਹੜਾ ਪੂਰਾ ਹੋਵੇ ਨਾ ਉਹਦੀ ਗਿਣਤੀ ਕੌਣ ਕਰੇ? ਗਿਣਤੀ ਹੁੰਦੀ ਹੈ ਅਧੂਰੇ ਦੀ, ਕਿਉਂਕਿ ਉਹ ਤੋਂ ਗਾਹਾਂ ਵੀ ਗਿਣਤੀ ਕੋਈ ਹੈ ਨਾ, ਇਸ ਕਰਕੇ ਅਜੇ ਗਿਣਤੀ ਪੂਰੀ ਨਹੀਂ ਹੋਈ। ਗਿਣਤੀ ਉਦੋਂ ਤੱਕ ਹੈ ਜਦੋਂ ਗਾਹਾਂ ਹੋਰ ਅੱਖਰ ਕੋਈ ਹੈਗਾ, ਪਰ ਜਿੱਥੇ ਗਾਹਾਂ ਅੱਖਰੇ ਨਾ ਰਹੇ ਉਹ ਅਨੰਤ ਕਲਾ ਹੋਏ ਠਾਕੁਰ ਚੜਿਆ। ਉਹਨਾਂ ਦੇ ਗ੍ਰੰਥਾਂ ਨੇ ਆਪਣੇ ਗੁਰੂਆਂ ਦੀ ਗਿਣਤੀ ਸੀਮਤ ਰੱਖੀ ਹੈ, ਹੱਦਬੰਦੀ ਵਿੱਚ ਰੱਖੀ ਹੈ, ਪਰ ਸਿੱਖੋ ਤੁਹਾਨੂੰ ਉਹ ਗੁਰੂ ਮਿਲੇ ਹੈ ਜੋ ਆਪ ਨਾਰਾਇਣ ਕਲਾ ਤਾਰ ਜਗਵੇਂ ਪਰਵਰੇ। ਪਰ ਇਹ ਗੁਰਪੂਰਾ ਐਵੇਂ ਨਹੀਂ ਮਿਲਦਾ, ਗੁਰਪੂਰਾ ਭੇਟੋ ਵਡਭਾਗੀ ਮਨੇ ਪਿਆ ਪਰਗਾਸਾ। ਉਹ ਨਾਦਰ ਸ਼ਾਹ ਦਾ ਵਕੀਲ ਨਾਦਰ ਸ਼ਾਹ ਨੂੰ ਕਹਿੰਦਾ ਨੰਬਰ ਇੱਕ ਤੇ ਮੁਰਸ਼ਿਦ ਇਨਕਾ ਬਲੀ ਭਇਓ ਹੈ, ਇਨਕੋ ਆਪ ਹਯਾਤ ਦਿਓ ਹੈ, ਅੰਮ੍ਰਿਤ ਸਰ ਇੱਕ ਸੁਧਾ ਕੀਓ ਹੈ। ਦੂਜੀ ਗੱਲ, ਇਹਨਾਂ ਨੂੰ ਅੰਮ੍ਰਿਤ ਦੇ ਦਿੱਤਾ। ਤੀਜੀ ਗੱਲ, ਇੱਕ ਅੰਮ੍ਰਿਤ ਸਰ ਰਚ ਕੇ ਦੇ ਦਿੱਤਾ। ਇਹ ਮੁਸਲਮਾਨ ਵਜ਼ੀਰ ਨਾਦਰ ਸ਼ਾਹ ਨੂੰ ਦੱਸ ਰਿਹਾ ਬਾਦਸ਼ਾਹ ਨੂੰ, ਇਹ ਤਿੰਨ ਗੱਲਾਂ ਨੇ ਇਹਨਾਂ ਕੋਲ। ਗੁਰੂ ਪੂਰਾ ਹੈ, ਉਹਨੇ ਅੰਮ੍ਰਿਤ ਦੇ ਦਿੱਤਾ ਤੇ ਅੰਮ੍ਰਿਤ ਦਾ ਸਰੋਵਰ ਦੇ ਦਿੱਤਾ। ਬੜੀ ਲੰਮੀ ਕਥਾ ਉਹਨੇ ਲਿਖੀ, ਜੇ ਕਹਿੰਦਾ ਕੋਈ ਟੁੱਟਿਆ ਭੱਜਿਆ ਲੰਘਣਾ ਲੂਲਾ, ਜਿਹਦੇ ਆਖਰੀ ਸਵਾਸ ਚੱਲਦੇ ਹੋਣ ਉਹ ਵੀ ਉਸ ਸਰੋਵਰ ਵਿੱਚ ਗੋਤਾ ਮਾਰਦਾ ਤੇ ਤਲਵਾਰ ਚੱਕ ਕੇ ਲੜਨ ਨੂੰ ਤਿਆਰ ਹੋ ਜਾਂਦਾ। ਅਜਿਹੇ ਹਸੋ ਸਤਨਾ, ਤੂੰ ਇਹਨਾਂ ਨੂੰ ਕਿੱਥੇ ਮਾਰ ਲਵੇਗਾ? ਤੂੰ ਇਹਨਾਂ ਨੂੰ ਕਿੱਥੇ ਜਿੱਤ ਲਵੇਗਾ? ਆਹ ਗੱਲ ਆਪਣੇ ਵਜ਼ੀਰ ਦੀ ਸੁਣ ਕੇ ਨਾਦਰ ਸ਼ਾਹ ਨੇ ਹਰਿਮੰਦਰ ਸਾਹਿਬ ਨੂੰ ਉਡਾਇਆ ਸੀ ਤੇ ਹਰ ਪਵਿੱਤਰ ਸਰੋਵਰ ਨੂੰ ਮਿੱਟੀ ਤੇ ਰੋੜਿਆਂ ਨਾਲ ਭਰਿਆ ਸੀ। ਇਹ ਗੱਲ ਵਜ਼ੀਰ ਦੀ ਸੁਣ ਕੇ ਕਿ ਜਿਹੜਾ ਉਹਦਾ ਇੱਕ ਚੂਹਾ ਪੀ ਲੈਂਦਾ ਹੈ ਉਹ ਮਰਿਆ ਹੋਇਆ ਵੀ ਉੱਠ ਕੇ ਜਿਉਂਦਾ ਹੋ ਜਾਂਦਾ ਹੈ, ਇੰਨੀਆਂ ਬਖਸ਼ਾਂ। ਇਸ ਕਰਕੇ ਇਹ ਪੁਰਾਣੀ ਪ੍ਰਥਾ ਹੈ। 84 ਦੇ ਵਿੱਚ ਆਪਾਂ 84 ਕਹਿੰਦੇ, 84 ਅਟੈਕ ਹੋਇਆ ਆਪਾਂ ਨੂੰ ਦੇਖਿਆ ਸਾਹਮਣੇ, ਅਕਾਲ ਤਖ਼ਤ ਢਹਿੰਦਾ ਦੇਖਿਆ। ਹਰਿਮੰਦਰ ਸਾਹਿਬ ਜਾਓ, ਹੁਣ ਤੱਕ ਛਾਨਣੀ ਹੋਈਆਂ ਕੰਧਾਂ ਦਿਖਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਭੀੜਾਂ ਵਿੱਚ ਗੋਲੀਆਂ ਵੱਜੀਆਂ। ਪਰ ਦੁੱਖ ਦੀ ਗੱਲ, ਇਹਨਾਂ ਗੱਲਾਂ ਨੂੰ ਸਾਡੇ ਆਗੂਆਂ ਨੇ, ਸੰਤਾਂ ਨੇ ਪਿੰਡ ਪਿੰਡ ਜਾ ਕੇ ਦੁਹਰਾਇਆ। ਇੱਕ ਇੱਕ ਟੇਪ ਸੰਤਾਂ ਦੀ ਸੁਣੋ, ਉਹਨਾਂ ਨੇ ਕਈ ਸਾਲ ਪਹਿਲਾਂ ਕਹਿ ਦਿੱਤਾ ਸਿੱਖੋ ਇਹ ਕੰਮ ਹੋਣ ਵਾਲਾ ਹੈ, ਅੱਜ ਖੇ ਆਖੋ ਸਤ। ਪਰ ਸਾਡੀ ਬਦਕਿਸਮਤੀ ਆਪਾਂ ਮੰਨੇ ਨਹੀਂ, ਆਪਾਂ ਉਸ ਵੱਲ ਧਿਆਨ ਨਹੀਂ ਦਿੱਤਾ। ਇੱਕ ਤਾਂ ਹੋਰ ਸਾਡੇ ਵਿੱਚ ਗੁਰੂ ਜੀ ਨੇ ਕਿਰਪਾ ਕਰ ਦਿੱਤੀ, ਮਾਤਾ ਜੀ ਨੇ ਕਿਰਪਾ ਕਰ ਦਿੱਤੀ। ਵੈਸੇ ਤਾਂ ਟੈਕਨੀਕਲ ਪੁਆਇੰਟ ਹੈ, ਬਣਾ ਦਿੱਤਾ ਕਿ ਮਾਤਾ ਜੀ ਨੇ ਪਤਾਸੇ ਪਾ ਤੇ। ਕੋਈ ਐਸੀ ਗੱਲ ਆਖਿਓ ਕਿ ਸੰਤ ਕਿਤੇ ਇਤਿਹਾਸ ਪੁਆਇੰਟ ਨੂੰ ਲੱਥਦੇ ਨੇ। ਵਿਚਾਰ ਹੁੰਦੀ ਹੈ, ਆਪੋ ਆਪਣੀ ਵਿਚਾਰ, ਆਪੋ ਆਪਣੀ ਸਾਧ ਸੰਗਤ ਹੱਦ ਹੈ। ਕੋਈ ਕਹਿੰਦੇ ਮਹਾਰਾਜ ਤਿਆਰ ਕਰਨ ਲੱਗੇ ਸੀ ਅੰਮ੍ਰਿਤ ਤੇ ਮਾਤਾ ਜੀ ਨੇ ਲਿਆ ਕੇ ਪਤਾਸੇ ਪਾਏ। ਦੁੱਖ ਨਾ ਮਨਾਉਣਾ ਤੇ ਮੈਨੂੰ ਮਾਫ਼ ਵੀ ਕਰ ਦੇਣਾ। ਇਹਦਾ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਨਹੀਂ ਸੀ ਵੀ ਅੰਮ੍ਰਿਤ ਵਿੱਚ ਪਤਾਸੇ ਵੀ ਪੈਂਦੇ ਹੁੰਦੇ ਆ। ਜਿੱਥੇ ਆਖੋ ਸਤਨਾਮ, ਜੇ ਮਾਤਾ ਨਾ ਲਿਆਉਂਦੀ ਸ਼ਾਇਦ ਉਹ ਸੁੱਕਾ ਹੀ ਰਗੜੀ ਜਾਂਦੇ। ਗੱਲਾਂ ਬਹੁਤ ਨੇ ਇਤਿਹਾਸ ਵਿੱਚ ਜਿਹੜੀ ਅਸੀਂ ਮਨ ਘੜਤ ਵਿੱਚ ਖੋਬ ਦਿੱਤੀਆਂ ਨੇ। ਇਹ ਗੱਲਾਂ ਕੁਝ ਸੋਚਣ ਵਿਚਾਰਨ ਤੋਂ ਹੀ ਪਤਾ ਲੱਗਦਾ ਹੁੰਦਾ, ਇਤਿਹਾਸ ਪੜ੍ਹਨ ਤੋਂ ਪਤਾ ਨਹੀਂ ਲੱਗਦਾ ਹੁੰਦਾ ਇਤਿਹਾਸ ਕੀ ਹੈ। ਉਹਦੇ ਵਿੱਚੋਂ ਪ੍ਰਤੀਕੀਤ ਲੈਣੇ, ਆਪਾਂ ਨੇ ਐਜੂਕੇਸ਼ਨ ਲੈਣੇ, ਸਾਰੇ ਹੁੰਦੇ ਨੇ ਜਿਹਨਾਂ ਤੋਂ ਕੁਝ ਪਤਾ ਲੱਗਦਾ ਕਿ ਮਾਤਾ ਜੀ ਆ ਗਏ ਜੀ, ਉਹਨਾਂ ਨੇ ਪਤਾਸੇ ਪਾ ਦਿੱਤੇ। ਇਹਦਾ ਭਾਵ ਕਲੰਗੀਆਂ ਵਾਲੇ ਨੂੰ ਪਤਾਸੇ ਬਾਬਤ ਗਿਆਨ ਨਹੀਂ ਸੀ ਕਿ ਅੰਮ੍ਰਿਤ ਵਿੱਚ ਪਤਾਸੇ ਵੀ ਪੈਣੇ। ਐਸੀ ਗੱਲ ਨਹੀਂ ਹੈਗੀ। ਇਹ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀ ਮਾਤਾ ਜੀ ਦੀ ਲਾਈ ਹੋਵੇ ਕਿ ਪਤਾਸੇ ਲਿਆਉਣੇ। ਕਿਉਂ ਹੋ ਸਕਦਾ? ਖਾਣ ਪੀਣ ਵਾਲੀਆਂ ਚੀਜ਼ਾਂ ਬੀਬੀਆਂ ਦੇ ਹੱਥ ਹੁੰਦੀਆਂ। ਜਿੱਥੇ ਆਖੋ ਸਤਨਾਮ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਹ ਕੋਈ ਸਰਚ ਕਰਨ ਵਾਲੀ ਗੱਲ ਨਹੀਂ ਹੈਗੀ। ਸਿਵਲ ਸਪਲਾਈ ਦਾ ਮਹਿਕਮਾ ਇਹਨਾਂ ਦੇ ਹੱਥ, ਇਹਨਾਂ ਦੀ ਮਰਜ਼ੀ ਹੈ। ਚਾਰ ਸਬਜ਼ੀ ਨਾਲ ਰੋਟੀ ਖਾ ਦੇਣੀ ਹੈ, ਚਾਰੇ ਸਹੀ। ਅੱਜ ਖੇ ਅੱਜ ਤਾਂ ਸਿਰ ਦੁਖਦਾ, ਦੱਸੋ ਕੀ ਵਿਗਾੜੋਗੇ ਨਾ ਤੁਸੀਂ? ਘਰ ਆ ਥੱਕੇ ਆਊਗਾ ਤਾਂ ਦਹੀਂ ਨਾਲੇ ਖਾ ਲੈ, ਮੇਰਾ ਸਿਰ ਦੱਸੂ ਵਿਗਾੜ ਸਕਦੇ? ਸਿਵਲ ਸਪਲਾਈ ਇਹਨਾਂ ਦੇ ਹੱਥ, ਭਾਵੇਂ 6 ਸਬਜ਼ੀਆਂ ਬਣਾ ਕੇ ਖਾ ਦੇ। ਉਹ ਇਹਨਾਂ ਦੇ ਹੱਥ ਸੀ ਗੱਲ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਕਹਿਣਾ ਕਿ ਉਹ ਬਿਨਾਂ ਪਤਾਸੇ ਤੋਂ ਤਿਆਰ ਕਰਨ ਲੱਗੇ ਸੀ, ਮਾਤਾ ਜੀ ਨੇ ਮੌਕਾ ਸਾਹਮਣੇ ਨਹੀਂ, ਐਸੀ ਗੱਲ ਨਹੀਂ ਹੈ। ਅੰਮ੍ਰਿਤ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਵੀ ਤੂੰ ਕੰਧ ਬਣਾਉਣ ਲੱਗਿਆ ਸੀ, ਬਜਰੀ ਭੁੱਲ ਗਿਆ ਸੀ ਲਿਆਉਣੀ ਤੇ ਸੀਮਿੰਟ ਦਾ ਥੈਲਾ ਭੁੱਲ ਗਿਆ ਸੀ, ਐਸੀ ਗੱਲ ਨਹੀਂ। ਅੰਮ੍ਰਿਤ ਮੌਲਕ ਦਾਤ ਹੈ। ਉਹ ਇੱਕ ਬੜਾ ਭਾਰੀ ਲੰਮੇ ਸਮੇਂ ਤੋਂ ਸ਼ੈਡਿਊਲਡ ਪ੍ਰੋਗਰਾਮ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲੱਗੀ ਹੋਈ ਡਿਊਟੀ ਮਾਤਾ ਜੀ ਨੇ ਭੁਗਤਾਈ। ਕਿਉਂ ਭੁਗਤਾਈ? ਮਿੱਠਤ ਪਿਆਰ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁਰ ਪਿਤਾ ਗੱਲ ਲਾਵੇ। ਪਿਆਰ ਦਾ ਮਾਦਾ, ਮਿਠਾਸ ਦਾ ਮਾਦਾ ਬੱਚੇ ਦੇ ਵਿੱਚ ਮਾਂ ਦੇ ਵਿਰਸੇ ਵਿੱਚ ਹੁੰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੀਜ਼ ਬਖਸ਼ੀ ਸਤ ਸੰਗਤ, ਇਨਕੋ ਆਪ ਹਿਆਤ ਦੀ ਯੋਗ ਹੈ। ਇਹ ਗੱਲਾਂ ਸੁਣ ਕੇ ਇਹੀ ਗੱਲ ਹੁਣ ਸਾਡੇ ਸਮੇਂ ਤੇ ਵਾਪਰੀ। ਸੰਤ ਮਹਾਰਾਜ ਬਹੁਤ ਕਹਿੰਦੇ ਰਹੇ, ਚੰਗੇ ਚੰਗੇ ਵਿਦਵਾਨਾਂ ਦੇ ਵੀ ਇਹ ਰਹੇ ਹੁੰਦੇ ਰਹੇ, ਪਰ ਵਿਦਵਾਨ ਸਾਡੇ ਵਿੱਚ ਇੱਕ ਕਮਜ਼ੋਰੀ ਆ ਗਈ। ਵਿਦਿਆ ਇੱਕ ਐਸਾ ਧਨ ਹੈ ਗੁਰਸਿੱਖ ਪਿਆਰਿਓ, ਜਿੱਥੇ ਇਹ 47 ਵੀ ਨਹੀਂ ਪੁੱਜ ਸਕਦੀ ਨਾ, ਉੱਥੇ ਸ਼ਬਦ ਦੀ ਸੱਟ ਪੁੱਜ ਜਾਂਦੀ ਹੈ। ਅੱਜ ਕਿਹੇ ਆਖੋ ਸਤਨਾਮ, ਸ਼ਬਦ ਦੀ ਜਿਹੜੀ ਸੱਟ ਹੈ ਉਹ ਸਭ ਤੋਂ ਵੱਡੀ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਵੀ ਜੋ ਤੁਹਾਨੂੰ ਮਿਲਦਾ, 14 ਜੰਗ ਹਾਰ ਗਏ ਔਰੰਗਾ, ਪਰ ਉਹਨੇ ਹਾਰ ਨਹੀਂ ਸੀ ਮੰਨੀ, ਮੰਨੀ ਸੀ ਹਾਰ ਉਹਨੇ। ਬਿਲਕੁਲ ਤਕੜਾ ਹੋ ਕੇ ਡਟਿਆ ਖੜਾ ਸੀ, ਐਲਾਨ ਕਰਦਾ ਸੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਨਹੀਂ ਛੱਡਿਆ। 14 ਜੰਗ ਹਾਰ ਕੇ ਵੀ ਔਰੰਗਜ਼ੇਬ ਨੇ ਹਾਰ ਨਹੀਂ ਮੰਨੀ, ਤੇ ਹਾਰ ਕਾਹਦੇ ਨਾਲ ਮੰਨੀ? ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਫ਼ਰਨਾਮੇ ਦਾ ਸ਼ਬਦ ਪੜਿਆ। ਇਹ ਸੀ ਸ਼ਬਦ ਦੀ ਸ਼ਕਤੀ। ਹਾਰ ਨਹੀਂ ਸੀ ਮੰਨਿਓ, ਪਰ ਜਦੋਂ ਹਜ਼ੂਰ ਸਾਹਿਬ ਤੋਂ 150 ਮੀਲ ਉਰਲੇ ਪਾਸੇ ਔਰੰਗਾਬਾਦ ਦੇ ਵਿੱਚ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਬਦ ਮੂਹਰੇ ਰੱਖੇ, ਉਹ ਚਿੱਠੀ ਕੀ ਸੀ? ਸ਼ਬਦ ਸੀ, ਉਹ ਬਾਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ। ਜਦੋਂ ਜਫ਼ਰਨਾਮਾ ਪੜਿਆ ਫਿਰ ਮੰਜੇ ਤੋਂ ਉੱਠ ਨਹੀਂ ਸਕਿਆ। ਤੇ ਕਲਗੀਧਰ ਪਾਤਸ਼ਾਹ ਦੇ ਜਫ਼ਰਨਾਮੇ ਤੋਂ ਪਿੱਛੇ ਪਤਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਾ ਜਫ਼ਰਨਾਮਾ ਤਾਂ ਪੜ੍ਹ ਲਿਆ ਤੇ ਫਤਿਹ ਕੇ ਜਾਵੇ ਨਾ, ਫਤਿਹ ਨਹੀਂ ਸੀ ਜਾਂਦਾ ਰੰਗ ਦੇ। ਇਹ ਲਾਈਨਾਂ ਛੱਡ ਦਿੱਤੀਆਂ ਸੀ ਉਹਨੇ ਜਫ਼ਰਨਾਮੇ ਦੇ ਵਿੱਚੋਂ। ਫਿਰ ਹੋਇਆ ਸੂਣ ਗੁਰਮੁਖ ਪਿਆਰੇ, ਹੋਇਆ ਆਪਰੇਸ਼ਨ। ਤੁਹਾਨੂੰ ਇਹ ਵੀ ਨੋਟਿਸ ਵਿੱਚ ਹੋਣਾ ਚਾਹੀਦਾ ਕਿ ਕਾਫੀ ਔਰੰਗਜ਼ੇਬ ਦੇ ਸਰੀਰ ਦਾ ਹਿੱਸਾ ਔਰੰਗਾਬਾਦ ਦੱਬਿਆ ਗਿਆ, ਜਿਹੜਾ ਆਪਰੇਸ਼ਨ ਕਰਕੇ ਕੱਢਿਆ ਸੀ ਉਹਦੇ ਸਰੀਰ ਵਿੱਚੋਂ, ਉਹ ਵੀ ਕਬਰ ਬਣਾ ਕੇ ਦੱਬਿਆ ਗਿਆ ਸੀ। ਉਹਦੀ ਕਬਰ ਵੀ ਇੱਕ ਜਗ੍ਹਾ ਨਹੀਂ ਹੋਈ, ਤੇ ਜਦੋਂ ਨਾ ਮਰੇ ਸਵਾਸ ਨਾ ਪੂਰੇ ਹੋਏ, ਉਦੋਂ ਫਿਰ ਕਾਜੀ ਸੀ ਕੋਈ ਮਲਾਣਾ ਗੁਰੂ ਘਰ ਨੂੰ ਜਾਣਦਾ ਸੀ, ਉਹਨੇ ਆਖਿਆ ਕਾਹਨੂੰ ਬਿਪਤਾ ਵਿੱਚ ਪਾਈ ਹੈ ਜਾਨ, ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਆਖੋ ਸਤਨਾਮ। ਇਹ ਕਹਿ ਬਿਨਾਂ ਖਹਿੜਾ ਨਹੀਂ ਸੁੱਟਣਾ। ਤੇ ਹੁਣ ਔਰੰਗਾ ਤਾਂ ਇੱਕ ਸੀ, ਹੁਣ ਹਿੰਦੁਸਤਾਨ ਦੇ ਚੱਪੇ ਚੱਪੇ ਤੇ ਔਰੰਗੇ ਪੈਦਾ ਹੋਏ ਹੋਏ ਨੇ, ਚੱਪੇ ਚੱਪੇ ਤੇ ਔਰੰਗਜ਼ੇਬ ਖੜੇ ਨੇ। ਪਰ ਇਹ ਗੱਲ ਯਾਦ ਰੱਖਿਓ, ਗੁਰਮੁਖੋ ਵੀ ਕਿਸੇ ਨੇ ਕਹੀ ਸੀ, ਇਹ ਜਿਹੜੇ ਅੱਜ ਵਾਹਿਗੁਰੂ ਜੀ ਕੇ ਖਾਲਸੇ ਵਾਲਿਆਂ ਨੂੰ ਸ਼ਹੀਦ ਕਰ ਰਹੇ ਨਾ, ਖਹਿੜਾ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਹੀ ਛੁੱਟਣਾ ਸਤਨਾਮ। ਉਹ ਰੰਗ ਰੋਗ ਦਾ ਖਹਿੜਾ ਨੀ ਛੁੱਟਿਆ ਵਾਹਿਗੁਰੂ ਜੀ ਕਾ ਖਾਲਸਾ ਬਿਨਾਂ, ਤੁਸੀਂ ਕਿਹੜੇ ਬਾਗ ਦੀ ਮੁਲੀਆ ਤੁਹਾਡਾ ਖਹਿੜਾ ਛੁੱਟ ਜੂਗਾ। ਔਰੰਗਜ਼ੇਬ ਦਾ ਪ੍ਰਮਾਣ ਹਿੱਸੀ ਦੇ ਵਿੱਚ ਹੈ, ਉਹਨੇ ਫਤਿਹ ਗਜਾਈ ਤੇ ਉਹਦੇ ਸਵਾਸ ਪੂਰੇ ਹੋਏ। ਉਦੋਂ ਤੱਕ ਸਵਾਸ ਨਹੀਂ ਸੀ ਪੂਰੇ ਹੋਏ ਜਦ ਤੱਕ ਉਹਨੇ ਫਤਿਹ ਨਹੀਂ ਜਫ਼ਰਨਾਮੇ ਦੀ ਪਿਛਲੀ ਲਾਈਨ ਨਹੀਂ ਸੀ ਪੜ੍ਹੀ। ਇਹੀ ਵਿਚਾਰ ਬੜੀ ਲੰਮੀ ਚੱਲਦੀ ਆਈ, ਸਮਾਂ ਥੋੜੇ, ਉਹੀ ਵਿਚਾਰ ਮਹਾਂਪੁਰਖਾਂ ਨੇ ਸਾਨੂੰ ਬਹੁਤ ਵਾਰ ਕਿਹਾ, ਘਰ ਘਰ ਜਾ ਕੇ ਸੱਦਾ ਦਿੱਤਾ, ਉਹ ਗੁਰਸਿੱਖੋ ਸਮਝੋ। ਪਰ ਅਸੀਂ ਸੱਤ ਨੂੰ ਛੱਡ ਕੇ ਸਤਾ ਦੇ ਉਪਾਸ਼ਕ ਬਣ ਗਏ, ਅਸੀਂ ਧਰਮ ਨੂੰ ਛੱਡ ਕੇ ਸ਼ਕਤੀ ਦੇ ਉਪਾਸ਼ਕ ਬਣ ਗਏ। ਕੱਲੀ ਸ਼ਕਤੀ ਸਾਡਾ ਏਮ ਬਣ ਗਿਆ, ਮਕਸਦ ਬਣ ਗਿਆ। ਕੱਲੀ ਚਾਰ ਦਰਵਾਜਿਆਂ ਵਾਲੇ ਹਰਿਮੰਦਰ ਨੂੰ ਛੱਡ ਕੇ ਚਾਰ ਟੰਗੀ ਕੁਰਸੀ ਨੂੰ ਚਿੰਬੜ ਗਏ। ਅੱਜ ਫੇਰ ਖੋਲ ਸਤਨਾਮ, ਉਹ ਚਾਰ ਦਰਵਾਜੇ ਹਰਿਮੰਦਰ ਦੇ ਖੁੱਲ ਗਏ ਤੇ ਚਾਰ ਟੰਗੀ ਕੁਰਸੀ ਨੂੰ ਅਸੀਂ ਚਿੰਬੜ ਗਏ। ਪਰ ਚਿੰਬੜਨ ਵਾਲਿਆਂ ਨੂੰ, ਪਹਿਲਿਆਂ ਨੂੰ ਤੇ ਹੁਣ ਵਾਲਿਆਂ ਨੂੰ ਵੀ ਨਾਲੇ ਬੇਨਤੀ ਹੈ, ਉਹ ਸਮਝ ਲੈਣ ਕਿ ਹਰਿਮੰਦਰ ਤੇ ਅਕਾਲ ਤਖ਼ਤ ਦਾ ਜਿਹੜਾ ਬਣ ਗਿਆ ਨਾ, ਉਹਦਾ ਹਰਿਮੰਦਰ ਤੇ ਅਕਾਲ ਤਖ਼ਤ ਨੇ ਕਦੇ ਸਾਥ ਨਹੀਂ ਛੱਡਿਆ। ਇਹ ਕੁਰਸੀ ਕਿਸੇ ਦੀ ਅੱਜ ਤੱਕ ਬਣੀ ਨਹੀਂ। ਅੱਜ ਫੇਰ ਆਖੋ ਸਤਨਾਮ, ਇਹ ਤਾਂ ਪਤਾ ਨਹੀਂ ਵੀ 12 ਵਜੇ ਤਰੰਗੀ ਝੰਡੀ ਵਜ਼ੀਰੀ ਦੀ ਲੱਗੀ ਹੋਈ ਹੈ, 12 ਵਜ ਕੇ 1 ਮਿੰਟ ਤੇ ਪਤਾ ਨਹੀਂ ਚਪੜਾ ਸਿੰਘ ਵੀ ਨਹੀਂ ਹੋਣਾ। ਅੱਜ ਫੇਰ ਆਖੋ ਸਤਨਾਮ, ਪਰ ਜਿਹੜਾ ਹਰਿਮੰਦਰ ਨਾਲ ਜੁੜ ਗਿਆ, ਜਿਹੜਾ ਅਕਾਲ ਤਖ਼ਤ ਨਾਲ ਜੁੜ ਗਿਆ, ਉਹ ਨਾ ਟੁੱਟ ਗਿਆ। ਇਹ ਕੁਰਸੀ ਨਾਲ ਜੁੜਿਆ ਉਹ ਰਹਿ ਨਾ ਗਿਆ, ਇਹ ਤਾਂ ਸਾਫ਼ ਗੱਲ ਹੈ। ਗੁਰਸਿੱਖ ਪਿਆਰੇ, ਆ ਖ਼ਬਰਾਂ ਸੁਣਦੇ ਹੀ ਹੋ ਤੁਸੀਂ ਕੀ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਨਸੀਹਤਨਾਮੇ ਵਿੱਚ, ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ, ਮੌਤ ਸਿਰ ਪਰ ਨਾ ਤੇਰਾ ਨਾ ਮੇਰਾ। ਅੱਜ ਫੇਰ ਆਖੋ ਸਤਨਾਮ, ਗੁਰੂ ਨਾਨਕ ਪਾਤਸ਼ਾਹ ਦੀ ਨਸੀਹਤਨਾਮੇ ਦੀ ਬਾਣੀ ਪੜਿਆ ਕਰੋ। ਉਹਨਾਂ ਨੇ ਇਹੋ ਜਿਹੇ ਜਾਨਵਰ ਨੂੰ ਆਖਿਆ ਸੀ ਤਾੜ ਕੇ, ਉਹ ਚੱਲ ਕਰ ਕਬੂਤਰ ਜਨਾਵਰ ਸਿਖਾਓ, ਆ ਤੇਰਾ ਰਾਜ ਤੇਰਾ ਭਾਗ ਤੇਰੀ ਸ਼ਕਤੀ। ਇਹ ਤਾਂ ਉੜਦੇ ਹੋਏ ਕਬੂਤਰ ਜਾਨਵਰ ਦੀ ਛਾਂ ਹੈ, ਕਿੰਨਾ ਚਿਰ ਜਾਨਵਰ ਦੀ ਛਾਂ ਚੁੱਕਣਗੇ। ਚਲਦੇ ਕਬੂਤਰ ਜਨਾਵਰ ਕੀ ਛਾਂ, ਨਾ ਰਹਿਸੀ ਹੈ ਦੁਨੀਆ ਨਾ ਰਹਿਸੀ ਹੈ ਨਾ। ਇੱਥੇ ਕਿਹੜਾ ਸਭ ਸੰਗਤ ਦੁਨੀਆ ਦਾ ਦੀਵਾਨਾ, 24 ਘੰਟੇ ਜਿਸ ਕੋਲ ਕੱਲੀ ਸ਼ਕਤੀ ਹੈ ਉਹ ਕਹੂਗਾ ਇੱਥੇ ਮੈਂ ਜੀਵਾਂ, ਮੇਰਾ ਹੀ ਰਾਜ ਬਾਗ ਹੋਵੇ, ਮੇਰਾ ਹੀ ਬੋਲਬਾਲਾ ਹੋਵੇ। ਇਹੀ ਗੱਲ 1970-72 ਤੋਂ ਪ੍ਰਗਟ ਹੋਈ, ਉਹ ਸਾਡੇ ਸਾਹਮਣੇ। ਇਹ ਜਿਹੜੇ ਮਨਮਤੀਆਂ ਦੀਆਂ ਫਸਲਾਂ ਬਾਗ ਲਾਏ ਗਏ ਹਿੰਦੁਸਤਾਨ ਵਿੱਚ, ਇਹ ਖੇਤੀ ਆਪ ਨਹੀਂ ਸੀ ਜੰਮੀ। ਅੱਗੇ ਤਾਂ ਕਿਸਾਨ ਮਾਲਕ ਹੁੰਦਾ ਖੇਤ, ਉਹ ਯੂਨੀਵਰਸਿਟੀ ਤੋਂ ਲਿਆ ਕੇ ਚੰਗੇ ਚੰਗੇ ਬੀਜ ਕਣਕ ਦੇ ਪਾਉਂਦੇ, ਚੰਗੇ ਚੰਗੇ ਬੀਜ ਜੀਰੀ ਦੇ ਲਿਆ ਕੇ ਪਾਊਗਾ, ਚੰਗੇ ਬੀਜ ਨਰਮੇ ਦੇ ਪਾਊਗਾ। ਪਰ ਸਾਡੇ ਦੇਸ਼ ਦੀ ਸਰਕਾਰ ਨੇ ਸਾਡੇ ਦੇਸ਼ ਦੇ ਖੇਤ ਵਿੱਚ ਕੱਖਾਂ ਦੇ ਬੀਜ ਬੀਜੇ, ਕੱਖਾਂ ਦੇ ਬੀਜ ਬੋਏ ਕਾਹਤੋਂ, ਕਿ ਸਿੱਖੀ ਦੀ ਫਸਲ ਨੂੰ ਠੇਸ ਪਹੁੰਚਾਇਆ ਜਾਵੇ, ਸਿੱਖੀ ਦੇ ਬਗੀਚੇ ਦੇ ਉੱਤੇ ਕੱਖਾਂ ਦਾ ਮਾਵਾ ਪਾਇਆ ਜਾਵੇ। ਇਹ ਨਰਕ ਤਹਾਈਏ, ਇਹ ਵਿਆਸਾ ਵਾਲੇ ਕਿਤੇ ਇੱਕ ਨੇ? ਇਹ ਬੀਜ ਲਿਆ ਕੇ ਸਰਕਾਰ ਤੋਂ ਬਾਹਰਲੇ ਮੁਲਕਾਂ ਤੋਂ ਹਿੰਦੁਸਤਾਨ ਦੀ ਸਿੱਖੀ ਦੇ ਬਗੀਚੇ ਵਿੱਚ ਕੱਖ ਬੀਜੇ ਗਏ। ਬੀਜਣਾ ਕੋਈ ਗੱਲ ਨਹੀਂ ਸੀ, ਬੀਜ ਲੈਂਦੇ, ਕੌਣ ਨਹੀਂ ਬੀਜਦਾ ਆਇਆ। ਅੱਜ ਤੱਕ ਜੋ ਦਿੱਲੀ ਦੇ ਤਖ਼ਤ ਤੇ ਬੈਠੇ ਹੈ, ਉਹਨੇ ਸਿੱਖੀ ਦੇ ਬਗੀਚੇ ਨੂੰ ਖਤਮ ਕਰਨ ਖਾਤਰ ਇਹ ਕੰਡਿਆਂ ਦੀਆਂ ਵਾੜਾਂ ਕੀਤੀਆਂ, ਇਹ ਕੱਖਾਂ ਦੇ ਬੀਜ ਬੀਜੇ। ਪਰ ਦੁੱਖ ਹੋਇਆ ਅੱਜ ਦੇ ਸਿੱਖਾਂ ਤੇ, ਦੁੱਖ ਹੋਇਆ ਅੱਜ ਦੇ ਆਗੂਆਂ ਤੇ, ਜਿਨ੍ਹਾਂ ਨੇ ਕੱਖਾਂ ਦੀ ਸੰਭਾਲ ਨਾ ਕੀਤੀ, ਜਿਨ੍ਹਾਂ ਨੇ ਕੱਖਾਂ ਨੂੰ ਉੱਚੇ ਇੰਨੇ ਕਰ ਦਿੱਤਾ ਕਿ ਕਣਕ ਦਿਖਣ ਤੋਂ ਹੀ ਰਹਿ ਚੱਲੀ ਸੀ। ਜਿਸ ਖੇਤ ਵਿੱਚ ਕੱਖ ਪ੍ਰਫੁੱਲਤ ਹੋ ਜਾਵੇ ਉੱਥੇ ਫਸਲ ਦਿਖਣੀ ਹਟ ਜਾਂਦੀ ਹੈ। ਫੇਰ ਸਤਿਗੁਰ ਨੇ ਭੇਜੀ ਸ਼ਕਤੀ, ਕੀਤਾ ਖਾਲਸੇ ਨੂੰ ਚੇਤਨ ਕਿ ਇਹ ਫਸਲ ਬੜੀ ਮਹਿੰਗੀ ਹੈ, ਇਹ ਕਿਸੇ ਯੂਨੀਵਰਸਿਟੀ ਤੋਂ ਲਿਆ ਕੇ ਬੀਜ ਨਹੀਂ ਕੱਟ ਪਾਇਆ ਗਿਆ, ਇਹ ਕਿਸੇ ਪਲਾਂਟ ਨੂੰ ਲਿਆ ਕੇ ਅੰਬ ਦਾ ਬੂਟਾ ਨਹੀਂ ਲਾਇਆ ਗਿਆ ਸਿੱਖੀ ਦਾ। ਇਸ ਮਹਿਲ ਦੇ ਵਿੱਚ ਸਰਬੰਸ ਦੀਆਂ ਨਾੜਾਂ ਦੇ ਜਾਲ ਵਿਛੇ ਹੋਏ ਨੇ, ਇੱਥੇ ਸਰਬੰਸ ਦੇ ਖੂਨ ਦਾ ਪਾਣੀ ਪਿਆ ਹੋਇਆ, ਇੱਥੇ ਸ਼ਹੀਦਾਂ ਸਿੰਘਾਂ ਦੀਆਂ ਹੱਡੀਆਂ ਇੱਟਾਂ ਦੀ ਜਗ੍ਹਾ ਲੱਗੀਆਂ ਹੋਈਆਂ ਨੇ। ਇਸ ਫਸਲ ਨੂੰ ਸਾਂਭੋ, ਉਹ ਸਾਂਭਣ ਦਾ ਹੁਲਾਰਾ ਹੋਇਆ। ਕੁਝ ਸਾਨੂੰ ਵੀ ਮਤ ਆਈ, ਪਰ ਉਹ ਜਿਹੜਾ ਮਿੱਠਾ ਪਾਤਾ ਨਾ ਕੰਗੀਆਂ ਵਾਲੇ ਨੇ, ਮਿੱਠੀ ਤਾਂ ਅੰਮ੍ਰਿਤ ਰੂਪੀ ਬਾਣੀਓ ਬਥੇਰੀ ਸੀ, ਪਰ ਮਿੱਠਾ ਪਾਤਾ ਪਤਾਸਿਆਂ ਦਾ, ਤੇ ਉਹ ਜਿਹੜੀ ਗੱਲ ਹੈ ਸਾਡੇ ਨਾਲ ਇੰਨੀ ਰਲ ਮਿਲ ਗਈ ਨਾ ਇੱਥੇ ਤੁਸੀਂ ਆਏ ਹੋ ਨਾ, ਕੋਈ ਤੁਹਾਡੇ ਵਿੱਚੋਂ ਬੱਸ ਵਿੱਚ ਜਾਵੇ ਨਾ ਜਗਰਾਵਾਂ ਤੇ ਮੋਗੇ ਤੱਕ, ਲੁਧਿਆਣੇ ਤੇ ਸਮਰਾਲੇ ਤੱਕ, ਲੁਧਿਆਣੇ ਤੇ ਫਰੋਲ ਤੱਕ ਬੈਠ ਜਾਵੇ ਨਾ ਆਪਣੇ ਵਿੱਚੋਂ, ਹੁਸ਼ਿਆਰਪੁਰ ਤੇ ਗੜ ਸ਼ੰਕਰ ਤੱਕ ਬੈਠ ਜਾਵੇ ਬੱਸ ਵਿੱਚ, ਤੇ ਨਾਲ ਸੀਟ ਤੇ ਦੂਜਾ ਬੰਦਾ ਬੈਠਾ ਹੁੰਦਾ ਨਾ, ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦੇ ਹਾਂ ਆਪਾਂ। ਫਿਰ ਗੱਲਾਂ ਕਰਦੇ ਕਰਦੇ ਜਦੋਂ ਗੜ ਸ਼ੰਕਰ ਉਤਰੋਂਗੇ ਜਾ ਕੇ, ਉਹਨੂੰ ਕਹੋਗੇ ਵੀ ਮੇਰੀ ਕੁੜੀ ਦਾ ਵਿਆਹ ਹੈ, ਤੂੰ ਜ਼ਰੂਰ ਆਈ, ਇੱਥੇ ਆਖੋ ਨਾ ਪਤਾ ਵੀ ਕਿੱਥੇ ਦਾ ਹੈ ਕਿੱਥੇ ਦਾ ਨਹੀਂ, ਇਹ ਪਤਾਸਿਆਂ ਦਾ ਅਸਰ ਹੈ। ਇੱਥੇ ਆਖੋ ਸਦਨਾ ਬਸ ਮਿੰਟ ਜਿਹਦੇ ਨਾਲ ਗੱਲਾਂ ਕਰਦੀਆਂ, ਖਾਲਸਾ ਉਸੇ ਦਾ ਬਣ ਗਿਆ, ਖਾਲਸੇ ਨੇ ਉਸੇ ਨੂੰ ਆਪਣਾ ਬਣਾ ਲਿਆ। ਇਹ ਇੰਨਾ ਕੋਪਰੇਟ, ਇੰਨਾ ਪਿਆਰ ਮੁਹੱਬਤ ਰੱਖਣ ਵਾਲਾ ਧਰਮ, ਪਰ ਦੁੱਖ ਉਹਨਾਂ ਤੇ ਸਦੀਆਂ ਜਿਨ੍ਹਾਂ ਖਾਤਰ ਖਾਲਸੇ ਨੇ ਕੁਰਬਾਨੀਆਂ ਕੀਤੀਆਂ, ਜਾਨਾਂ ਵਾਲੀਆਂ ਸਰਬੰਸ ਵਾਰ ਦਿੱਤੇ, ਸਾਰਾ ਦਾ ਖੂਨ ਦੇ ਕੇ ਟਿੱਕੇ ਲਾ ਦਿੱਤੇ ਇਹਨਾਂ ਦੇ ਮੱਥੇ ਦੇ ਉੱਤੇ, ਆਪਣੀਆਂ ਨਾੜਾਂ ਦੇ ਜਨੇਊ ਬਣਾ ਕੇ ਪਾ ਦਿੱਤੇ, ਉਹਨਾਂ ਨੂੰ ਬਦਲ ਲੱਗਿਆ ਪੰਜ ਮਿੰਟ ਵੀ ਨਹੀਂ ਲੱਗੇ। ਆਖੋ ਸਤਨਾਮ, ਉਹ ਬਦਲੇ ਤਾਂ ਇੱਕ ਸੈਕਿੰਡ ਵਿੱਚ ਬਦਲ ਗਏ, ਉਹਨਾਂ ਨੇ ਸਭ ਸਾਂਝਾ ਤੋੜ ਦਿੱਤੀਆਂ। ਇਹ ਕਾਰਨ ਇੱਕੋ ਸੀ ਗੁਰਮੁਖ ਪਿਆਰਿਓ, ਇਹ ਸਤਾ ਦੇ ਮਾਲਕ, ਇਹ ਸ਼ਕਤੀ ਦੇ ਮਾਲਕ ਚਾਹੁੰਦੇ ਨੇ ਸ਼ਕਤੀ ਸਾਡੀ ਬਣੀ ਰਹੇ। ਉਸ ਸ਼ਕਤੀ ਨੂੰ ਬਣਾਉਣ ਖਾਤਰ ਬੜੇ ਤਸ਼ੱਦਦ ਜ਼ੁਲਮ ਹੋਏ, ਹਰਿਮੰਦਰ ਸਾਹਿਬ ਤੇ ਅਟੈਕ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ, ਸਤ ਸੰਗਤ ਅਕਾਲ ਤਖਤ ਸਾਹਿਬ ਦਾ ਢਾਉਣ। ਗੱਲ ਇੰਨੀ ਸੀ ਸੱਤ ਨੂੰ ਖਤਮ ਕੀਤਾ ਜਾਵੇ ਤੇ ਸਤਾ ਅੱਗੇ ਆ ਜਾਵੇ, ਪਰ ਸਤਿਗੁਰ ਪਾਤਸ਼ਾਹ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਇਨਕੋ ਆਪ ਹਿਆਤ ਲਿਓ ਹੈ। ਪ੍ਰੇਰਣਾ ਹੋ ਗਈ ਗੁਰੂ ਦੇ ਪਿਆਰਿਆਂ ਵੱਲੋਂ, ਸਿੰਘਾਂ ਵਿੱਚ ਜਾਗਰਤ ਆਈ, ਆਪਣੇ ਵਿਰਸੇ ਨੂੰ ਸੰਭਾਲਿਆ, ਤੇ ਜਦੋਂ ਜੱਟ ਨੂੰ ਪਤਾ ਲੱਗ ਜਾਵੇ ਕਿ ਕਣਕ ਤਾਂ ਗੁੱਲੀ ਡੰਡੇ ਨੇ ਮਾਰ ਲਈ, ਫਿਰ ਖੁਰਪਾ ਲੈ ਕੇ ਵੜ ਜਾਂਦਾ ਹੁੰਦਾ ਜੱਟ ਖੇਤ ਵਿੱਚ, ਫਿਰ ਕੋਹਲੀ ਚੱਕ ਲੈਂਦਾ ਮੱਕੀ ਦੀ ਗੁਡਾਈ ਵਾਸਤੇ, ਤੇ ਜੇ ਇਹ ਦੋ ਵੀ ਕੰਮ ਨਾ ਹੋਣ ਫਿਰ ਉਹ ਐਂਡਰੀਨ ਲੈ ਕੇ ਡਰਮ ਲਾ ਲੈਂਦਾ ਹੁੰਦਾ ਪਿੱਛੇ। ਹੁਣ ਸਿੰਘਾਂ ਨੇ ਇੱਕ ਕੰਮ ਨਹੀਂ ਕੀਤਾ ਹੋਇਆ, ਇਸ ਖਾਲਸੇ ਪੰਥ ਦੀ ਫਸਲ ਵਿੱਚੋਂ ਜਿਹੜੀ ਖੱਡੀਆਂ ਨਾਲ ਖੂਨ ਨਾਲ ਸਿੰਜ ਕੇ ਬਣੀ ਹੈ, ਅੱਜ ਫਾਸਫੋਰਸ ਮਿਲਦਾ ਸਾਡੀਆਂ ਫਸਲਾਂ ਨੂੰ ਡੰਗਰਾਂ ਦੀਆਂ ਹੱਡੀਆਂ ਵਿੱਚੋਂ, ਖਾਲਸੇ ਪੰਥ ਦੇ ਬਗੀਚੇ ਨੂੰ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੰਸ ਦੀਆਂ ਹੱਡੀਆਂ ਵਿੱਚੋਂ। ਉਹ ਜਿਹੜਾ ਬਗੀਚਾ ਹੈ ਉਹਨੂੰ ਗੁੱਡਣ ਵਾਸਤੇ, ਉਹਦੇ ਵਿੱਚੋਂ ਕਣਕ ਪਿੰਡਾ ਚੁਗਣ ਵਾਸਤੇ, ਉਸ ਬੂਟੇ ਨੂੰ ਸੁੰਦਰ ਤੇ ਫਲੀ ਫੂਟ ਬਣਾਉਣ ਖਾਤਰ ਅੱਜ ਸ਼ਹੀਦਾਂ ਨੇ ਕਮਰ ਕਸੇ ਲਾਏ ਹੋਏ ਨੇ। ਇੰਨਾ ਤਸ਼ੱਦਦ ਜ਼ੁਲਮ, ਇਹ ਤੁਸੀਂ ਗੱਲ ਸੁਣੀ, ਬਹੁਤ ਵੱਡੀ ਗੱਲ ਹੈ। 6 ਸਿੰਘ ਸ਼ਹੀਦ ਹੋਏ, ਮੁਕਾਬਲਾ ਹੋਇਆ ਤੇ ਚਮਕੌਰ ਦੀ ਗੜੀ ਵਿੱਚ ਕੀ ਹੋਇਆ ਸੀ? ਸਿੰਘ ਤਾਂ 40 ਸੀ, ਪਰ 40 ਨਹੀਂ ਲੜੇ ਕਿਤੇ ਤੁਹਾਨੂੰ ਭੁਲੇਖਾ ਹੋਵੇ, 40 ਨੇ ਇਕੱਠਾ ਹਮਲਾ ਨਹੀਂ ਕੀਤਾ, 10 ਲੱਖ ਦਾ ਘੇਰਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ 6 ਸਿੰਘਾਂ ਨੂੰ ਬਾਹਰ ਭੇਜਦੇ ਸੀ। ਕਿਉਂ ਭੇਜਿਆ ਸੀ 6 ਨੂੰ? ਮੈਂ ਅਨੰਦਪੁਰ ਸਾਹਿਬ ਕਹਿ ਦਿੱਤਾ ਹੈ, ਰਵਾਲਸਰ ਸਾਹਿਬ ਖੜ ਕੇ ਕਹਿ ਦਿੱਤਾ ਸੀ ਕਿ 1.25 ਲੱਖ ਤੇ 1 ਲੜਾਉ, 7 ਨਹੀਂ ਭੇਜਣਾ, 5 ਵੀ ਨਹੀਂ ਭੇਜਣੇ, 6 ਭੇਜਣੇ, 1.25 ਲੱਖ ਇੱਕ ਨਾਲ ਆ ਜਾਵੇ। ਇੱਥੇ ਅਕੋਲ ਸਦਨਾ ਉਹੀ ਪਿੰਡ ਰਸੋ ਦੇ ਵਿੱਚ ਜਿੱਥੇ DIG ਆਪ ਮਰਿਆ ਹੋਵੇ ਉੱਥੇ ਕਿੰਨੀ ਕੁ ਪੁਲਿਸ ਹੋਵੇਗੀ? DIG 3 ਜ਼ਿਲ੍ਹਿਆਂ ਦੀ ਪੁਲਿਸ ਦੇ ਉੱਤੇ ਹੁੰਦਾ, 3 ਜ਼ਿਲ੍ਹੇ ਉਹਦੇ ਅਧੀਨ ਹੁੰਦੇ ਨੇ, ਤੇ ਉਹ ਚਾਹੇ ਸਾਰੇ ਪੰਜਾਬ ਦੀ ਪੁਲਿਸ ਇਕੱਠੀ ਕਰ ਲਵੇ, ਉਹ ਤਾਂ ਪੰਜਾਬ ਦੀ ਪੁਲਿਸ, ਤੇ ਭਈਆਂ ਦਾ ਤਾਂ ਪਤਾ ਹੀ ਨਹੀਂ ਕਿੰਨੇ ਕੁ ਹੋਣਗੇ। ਇੱਥੇ ਆਖੋ ਸਤਨਾਮ, ਉਹ ਤਾਂ ਫਿਰ ਅਣਗਿਣਤੇ ਹੁੰਦੇ ਜਿੱਥੇ ਚਲੇ ਜਾਣ। ਹੁਣ ਭਈਆਂ ਦਾ ਜ਼ਿਆਦਾ ਪ੍ਰਭਾਵ ਹੈ ਨਾ ਆਪਣੇ, ਭਈਏ ਹੁਣ ਏਦਾਂ ਫਿਰਦੇ ਆ ਪੰਜਾਬ ਵਿੱਚ ਜਿਸ ਤਰ੍ਹਾਂ ਬਰਸਾਤ ਦੇ ਮਹੀਨੇ ਕੀੜੇ ਨਿਕਲਦੇ ਉਹਨੇ ਭੌਣ ਚੋਂ, ਏਦਾਂ ਤੁਰੇ ਫਿਰਦੇ ਨੇ ਸੜਕਾਂ ਤੇ। ਉਹ ਗੁਰਮੁਖ ਪਿਆਰੇ, ਸਰਕਾਰ ਨੂੰ ਸੋਚਣਾ ਚਾਹੀਦਾ, ਭਈਆਂ ਨੂੰ ਜੰਗ ਲੜਾ ਕੇ ਰਾਜ ਕਰੋਗੇ? ਭਈਆਂ ਦੇ ਆਸਰੇ ਰਾਜ ਕਰੋਗੇ ਤੁਸੀਂ? ਜਿਨ੍ਹਾਂ ਭਈਆਂ ਤੋਂ ਅੱਜ ਤੱਕ ਆਪਣਾ ਘਰ ਨਹੀਂ ਬਣਿਆ, ਪੈਰਾਂ ਖਾਤਰ ਜੁੱਤੀ ਨਹੀਂ ਹੋਈ, ਸਿਰ ਤੇ ਬੰਨਣ ਨੂੰ ਪੱਗ ਨਹੀਂ ਖਰੀਦ ਹੋਈ, ਤੇ ਗੁਰਮੁਖ ਪਿਆਰੇ ਹਲ ਵਾਹੁਣ ਨੂੰ ਬਹੁਤ ਨਹੀਂ ਖਰੀਦ ਹੋਏ, ਤੇ ਸਾਡੀ ਸਰਕਾਰ ਦਿੱਲੀ ਕਹਿੰਦੀ ਨੇ ਭਈਆਂ ਨੂੰ ਪੰਜਾਬ ਵਿੱਚ ਭੇਜ ਕੇ ਅਸੀਂ ਰਾਜ ਕਰ ਲਾਂਗੇ? ਜਿਨ੍ਹਾਂ ਨੂੰ ਆਪ ਜੁੱਤੀ ਕੱਪੜੇ ਦਾ ਫਿਕਰ ਪਿਆ ਹੈ, ਤੇ ਜਿਸ ਖਾਲਸੇ ਨੇ, ਜਿਸ ਸਰਕਾਰ ਨੇ ਨਾਗਪੁਰ ਦੇ ਜੰਗਲਾਂ ਵਿੱਚ ਜਾ ਕੇ, ਮਹਾਰਾਸ਼ਟਰ ਦੇ ਜੰਗਲਾਂ ਵਿੱਚ ਜਾ ਕੇ, ਹਿਮਾਚਲ ਦੇ ਪਹਾੜਾਂ ਤੇ ਜਾ ਕੇ, ਗਵਾਲੀਅਰ ਦੇ ਬਿਲਕੁਲ ਸੁੱਕੇ ਖੇਤਾਂ ਵਿੱਚ ਜਾ ਕੇ, ਰਾਜਸਥਾਨ ਦੇ ਟਿੱਬਿਆਂ ਵਿੱਚ ਜਾ ਕੇ ਬਾਗ ਲਾਏ ਨੇ, ਫਰਮਾਂ ਬਣਾਈਆਂ ਨੇ, ਉੱਚੇ ਮਹਿਲ ਉਸਾਰੇ ਨੇ, ਤੇ ਗੁਰੂ ਦੇ ਨਿਸ਼ਾਨ ਚਲਦੇ ਨੇ, ਉਸ ਸਿੱਖ ਕੌਮ ਨੂੰ ਛੱਡ ਕੇ ਹਿੰਦੁਸਤਾਨ ਦੇ ਵਾਸੀਓ ਤੁਸੀਂ ਰਾਜ ਨਹੀਂ ਕਰ ਸਕੋਗੇ, ਭਿਖਾਰੀ ਬਣ ਜਾਓਗੇ। ਆਖੋ ਸਤਨਾਮ। ਜੇ ਰਾਜ ਭਾਗ ਹਿੰਦੁਸਤਾਨ ਦਾ ਰੱਖਣਾ ਤਾਂ ਇੱਕੋ ਇੱਕ ਕੌਮ ਹੈ ਖਾਲਸਾ ਸਿੱਖ ਧਰਮ, ਜੋ ਸਰਬੱਤ ਕਾ ਭਲਾ ਸੋਚਦੀ ਹੈ। ਇਹਨੂੰ ਸਤਾ ਮਿਲੂਗੀ, ਇਹ ਆਪਣੀ ਸਤਾ ਨੂੰ ਸੱਤ ਦੇ ਅਧੀਨ ਰੱਖਣਗੇ, ਧਰਮ ਦੇ ਅਧੀਨ ਰੱਖਣਗੇ। ਧਰਮ ਦੇ ਅਧੀਨ ਰੱਖੀ ਹੋਈ ਸ਼ਕਤੀ ਪਰਉਪਕਾਰ ਕਰਦੀ ਹੈ, ਪਿਆਰ ਕਰਦੀ ਹੈ, ਕੋਪਰੇਸ਼ਨ ਕਰਦੀ ਹੈ, ਮੁਹੱਬਤ ਕਰਦੀ ਹੈ, ਸਰਬੱਤ ਦਾ ਭਲਾ ਸੋਚਦੀ ਹੈ। ਪਰ ਅੱਜ ਜਾਲਮ ਸਰਕਾਰ ਜਿਤਨੀ ਵੀ ਹੈ ਇਹ ਧਰਮ ਨੂੰ ਛੱਡ ਚੁੱਕੀ ਹੈ, ਸੱਤ ਨੂੰ ਛੱਡ ਚੁੱਕੀ ਹੈ। ਇਹ ਸਤਾ ਨੂੰ ਕਾਇਮ ਰੱਖਣਾ ਚਾਹੁੰਦੀ ਹੈ, ਇਹ ਰਹਿਣੀ ਨਹੀਂ। ਗੁਰਸਿੱਖ ਪਿਆਰਿਓ, ਇਹ ਸ਼ਹੀਦੀਆਂ ਇਹ ਕੁਰਬਾਨੀਆਂ ਕਿੱਥੋਂ ਪੈਦਾ ਹੋਈਆਂ ਨੇ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੰਡੇ ਬਾਟੇ ਦਾ ਅੰਮ੍ਰਿਤ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਪੰਜ ਬਾਣੀਆਂ ਦਾ ਨਿਤਨੇਮ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀ ਜਨ ਮੈਂ ਤਬ ਜੂਜ ਮਰੋ। ਜਿਹੜੇ ਗੁਰਸਿੱਖ ਅਰਦਾਸਾਂ ਕਰਦੇ ਹੋਣ ਕਿ ਮੇਰਾ ਅੰਤ ਸਮਾਂ ਗੰਗੇ ਮੈਦਾਨ ਵਿੱਚ ਸ਼ਸਤਰਾਂ ਨਾਲ ਜੰਗ ਕਰਦੇ ਦਾ ਆਵੇ, ਉਹ ਹੋਰ ਨੂੰ ਸਮਝ ਲੈਣਾ ਚਾਹੀਦੇ ਨੂੰ ਕਿੱਥੇ ਗੋਲੀਆਂ ਨਾਲ ਮੁਕਾਵਾਂਗੇ। ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਆਵਾਜ਼ ਆ ਰਹੀ ਹੋਵੇ, ਕੱਲੇ ਕੱਲੇ ਸਿੱਖ ਦੇ ਕੰਨਾਂ ਵਿੱਚ ਇਹ ਸ਼ਬਦ ਗੂੰਜ ਰਹੇ ਰਹੇ ਹੋਣ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਨੂੰ ਕੀ ਕਹਿੰਦਾ ਹੈ, ਉਹਨਾਂ ਬਾਬਤ ਸਾਨੂੰ ਸੋਚਣਾ ਚਾਹੀਦਾ। ਪੜ੍ਹ ਲਓ ਧਾਰਨਾ ਸਾਰੀ ਸੰਗਤ ਪਿਆਰ ਦੇ ਨਾਲ।

ਧੰਨ ਸਤਿਗੁਰਾਂ ਦੀ ਪਵਿੱਤਰ ਬਾਣੀ ਇਕੱਲੇ ਇਕੱਲੇ ਗੁਰਸਿੱਖ ਮਾਈ ਭਾਈ ਬਾਲ ਬੱਚੇ ਨੂੰ ਕਹਿ ਰਹੀ ਹੈ ਜੇ ਮੇਰੇ ਕੋਲ ਆਉਣਾ ਹੈ ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡ ਆਸ, ਇਹ ਹੈ ਗੁਰਸਿੱਖੀ ਦਾ ਦਰ, ਇਹ ਗੁਰਮਤ ਦਾ ਦਰਬਾਰ ਜਿੱਥੇ ਸਿੱਖੇ ਸੁਣ ਕੇ ਆਉਂਦਾ ਮੰਨ ਕੇ ਆਉਂਦਾ। ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਤੁਹਾਨੂੰ ਮਰਜ਼ੀ ਬੜੇ ਗੁਰਸਿੱਖ ਨੇ, ਗੁਰਸਿੱਖ ਪਿਆਰਿਓ, ਆਪਾਂ ਨੂੰ ਪਤਾ ਲੱਗਿਆ ਕਿ ਫਲਾਣੇ ਤਰੀਕ ਨੂੰ ਸੇਜ ਸਿੰਘ ਸ਼ਹੀਦ ਹੋ ਗਏ, ਪਰ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਅਸੀਂ ਸ਼ਹੀਦ ਹੋਣਾ। ਉਹਨਾਂ ਤੋਂ ਗੱਲ ਲੁਕੀ ਹੋਈ ਨੀ, ਉਹ ਤਾਂ ਸਿਰਫ ਖੱਪਣ ਬਣੀ ਫਿਰਦੇ ਨੇ, ਕਾਹਦੇ ਵਾਸਤੇ ਫਿਰਦੇ ਨੇ। ਮੁਸ਼ਕਲਾਂ ਇਹ ਨਹੀਂ ਹਨ ਕਿ ਚੱਲੀ ਸਰਕਾਰ ਦੀ ਮੁਸ਼ਕਲ ਹੈ, ਜਨਮਤਾਈ ਦੀ ਮੁਸ਼ਕਲ ਹੈ। ਮੁਸ਼ਕਲ ਸਿੰਘਾਂ ਨੂੰ ਪੰਜਾਬ ਵਿੱਚ ਹੁਣ ਆਪਣਿਆਂ ਤੋਂ ਵੀ ਪਈ ਹੋਈ, ਉਹ ਬੜੀ ਗੰਭੀਰ ਮੁਸ਼ਕਲ ਹੈ। ਪਰਾਏ ਦੀ ਮੁਸ਼ਕਲ ਸਾਂਭੀ ਜਾ ਸਕਦੀ ਹੈ, ਪਰਾਏ ਜਿਹੜੇ ਦੁਸ਼ਮਣ ਹੁੰਦੇ ਨੇ ਉਹਨਾਂ ਤੋਂ ਵੀ ਵੇਅਰ ਹੋਇਆ ਜਾ ਸਕਦਾ, ਪਰ ਜਿਹੜਾ ਆਪਣੇ ਹੀ ਦੁਸ਼ਮਣ ਹੋਵੇ ਉਹਨਾਂ ਤੋਂ ਕਿਵੇਂ ਬਚੇ ਸਿੰਘ। ਫਿਰ ਵੀ ਹੌਸਲੇ ਬੁਲੰਦ ਨੇ, ਫਿਰ ਵੀ ਸਾਰ ਸੰਗਤ ਦਿਨ ਰਾਤ ਇੱਕ ਕਰਕੇ ਉਹ ਸਿੰਘ ਜੂਝ ਰਹੇ ਨੇ। ਕਾਹਦੇ ਵਾਸਤੇ? ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ, ਇਹ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਣੀ ਰਵੇ। ਖਾਲਸੇ ਨੂੰ ਗੁਰਮੁਖ ਪਿਆਰਿਓ, ਅੱਜ ਅਸੀਂ ਆਜ਼ਾਦੀ ਦਾ ਜੰਗ ਲੜ ਰਹੇ ਹਾਂ, ਆਜ਼ਾਦੀ ਦੀ ਮੰਗ ਮੰਗ ਰਹੇ ਹਾਂ, ਆਜ਼ਾਦੀ ਖਾਤਰ ਕੁਰਬਾਨੀਆਂ ਕਰ ਰਹੇ ਹਾਂ, ਪਰ ਖਾਲਸਾ ਤਾਂ ਜਨਮ ਤੋਂ ਹੀ ਆਜ਼ਾਦ ਹੈ। ਇਹ ਪਤੰਤਰ ਜੀਵਨ ਇਹਦਾ ਜਨਮ ਤੋਂ ਹੀ ਨਹੀਂ ਹੈ। ਇਹ ਜ਼ਰੂਰੀ ਗੱਲ ਹੈ ਕਿ ਸਾਨੂੰ ਦੇਰ ਬਾਅਦ ਯਾਦ ਆਈ। ਗੁਰੂ ਗ੍ਰੰਥ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਸਾਨੂੰ, ਬਾਹਰ ਪੜਾਇਆ ਬੈਠਣਾ ਸਾਈ ਮੁਝੇ ਨਾ ਦੇ। ਕਿੱਡਾ ਉੱਚਾ ਦਰਸ ਸੀ, ਸਾਨੂੰ ਅਸੀਂ ਸੋਚਿਆ ਨਹੀਂ, ਅਸੀਂ ਇਹਦੇ ਅਰਥ ਨਹੀਂ ਕੱਢੇ। ਕਿਹਾ ਵੀ ਇੱਕ ਸੂਫੀ ਫਕੀਰ ਨੇ, ਮੁਸਲਮਾਨ ਫਕੀਰ ਨੇ, ਜਿਹਨੇ 48 ਸਾਲ ਰੋਟੀ ਖਾਧੇ ਤੋਂ ਬਿਨਾਂ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Wa

Why do I do

Sahib ki tarah, Sahib ki.

अमृत

Why do you

सत बसंत सत बसंत सत बसंत सत बसंत सत

जित हरया सब जी जंत जित हरया सब

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

सदा सच समले तुम रबो गोविंद रवन जोग जिस

Right.

ਜਿੱਤ ਲਵੇ ਸੁਖ ਸਹਿਜ ਭੋਗ ਜਿੱਤ ਲਵੇ

What's

सतगुरु से

हर नाम से आया हर तनी चित मिला हर नाम से आया हर तनी।

Why,

What?

तावत पंच रहे, तावत पंच रहे हर प्यार।

ਗਾਇਆ ਹਰ ਗੁਣ ਗਾਇਆ ਹਰ ਗੁਣ ਗਾਇਆ ਹਰ ਗੁਣ ਗਾਇਆ ਹਰ ਗੁਣ ਗਾਇਆ ਹਰ ਗੁਣ ਗਾਇਆ।

वाहेगुरु वाहेगुरु वाहेगुरु वाहेगुरु वाहेगुरु।

फर लिबलाई फर लिबलाई फर लिबलाई फर लिबलाई लाई फर लिबलाई।

ਬਲਾਈ ਅੰਦਰਲ ਬਲਾਈ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ

मात परम फूलो फूलो मात परम फूलो फूलो मात

ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ ਮਨ ਰੋਤ ਨਾਮ ਰੇ।

हर हरे हर हरे हर हरे अब कलू आयो रे एक नाम को अब कलू आयो रे।

ਤਿੱਥੇ ਤਿਉਂ ਰੁੱਤ ਨਾ ਹੈ ਆਨ ਰੁੱਤੀ ਆਨ ਬੋਈਐ ਫਲ ਨਾ ਫੂ।

फल न फूलेता है, फल न फूलेता है, फल न फूल।

खोट ना कब हो जाए, ने खोट ना कब हो जाए, ने खोट ना कब हो जाए, ने खोट ना कब

पाया अमोल पदार्थ छोड़ ना कस हूँ जाए छोड़ ना

कहो नानक सुख पाया तृप्त रहे अगाए तृप्त रहे अगाए तृप्त रहे।

0: है हर का नाम हर का नाम अमोल है
1: हर का नाम

0: ਸਦਾ ਸਾਇਆ
1: ਵੇ ਗੁਰਮੁਖ ਸਦਾ ਸਲਾਹੀਏ ਲੀ ਵਾਹਿ ਤੂੰ ਵਾਹਿ ਤੂੰ ਵਾਹਿ ਤੂੰ ਵਾਹਿ ਤੂੰ ਵਾਹਿ ਤੂੰ ਵਾਹਿ ਤੂੰ ਵਾਹਿ ਤੂੰ ਵਾਹਿ ਤੂੰ ਗੁਰਮੁਖ ਸਦਾ
0: ਸਲਾਹੀਏ
1: ਗੁਰਮੁਖ ਸਦਾ ਸਲਾਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵੜ ਪਾਕੀਆਂ ਮਲ ਰੰਗੋ ਮਲ ਰੰਗੋ ਮਲ ਰੰਗੋ ਮਲ ਰੰਗੋ ਮਲ ਰੰਗੋ ਮਲ ਰੰਗੋ ਮਲ ਰੰਗੋ ਮਲ ਰੰਗੋ ਬਸ

ओ मन रंगो मन रंगो मन रंगो मन रंगो ओ गुरमुख सदा सलाहिया।

0: او صدا صلاحی ہے صدا صلاحی ہے
1: ਸਦਾ ਸਲਾਹੀਏ ਗੁਰਮੁਖ ਸਦਾ ਸਲਾਹੀਏ।

0: ਤਿਉ ਹਰ ਰਸ ਪੀਜੈ
1: ਤਿਉ ਹਰ ਰਸ ਪੀਜੈ
0: ਇਉ ਹਰ ਰਸ ਪੀਜੈ
1: ਇਉ ਹਰ ਰਸ ਪੀਜੈ
0: ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ ਬਸ

ਭਗਤ ਪੈ ਚੱਲਣਾ ਉਹ ਮਸ ਅਲਮਸਤ ਸਦਾ ਹੁਸ਼ਿਆਰੀ ਮਸ ਅਲਮਸਤ ਮਸ ਅਲਮਸਤ ਸਦਾ ਹੁਸ਼ਿਆਰੀ ਸਤੀ ਹੋਇਆ

वो जल पिया से मस्त पै है।

शब्द लगा गुर मीठा मेरे मन शब्द लगा गुर मीठा शब्द लगा गुर

ओ शब्द लगा दूर मीठा।

ਉਹ ਸਰਦਾਰ ਘੱਟ ਬੀਠਾ ਜੀ ਸ਼ਬਦ ਲਾਗੋ

ਉਹ ਘੱਟ ਘੱਟ ਹਰ ਹਰ ਢੀਠਾ ਘੱਟ ਘੱਟ ਹਰ

Bye.

گر کر تلی دکھلایا باغ ہین مل

Hey, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, bus, ਬਸ ਬਸ ਬਸ ਭਇਓ ਪਰਾਪਤ ਅੰਮ੍ਰਿਤ ਨਾਮ ਉਹ ਬਲ ਬਲ ਪ੍ਰਭ ਚਰਨੀ ਠਾ ਬਲ ਬਲ ਪ੍ਰਭ

ये सगल तीरथ मजनी था, ये सगल तीरथ मजनी था, शब्द लगो

कहो नानक रंग कलूल पै है, नानक रंग कलूल पै है, हर रंग ना लहे।

ਉਹ ਹਰ ਰੰਗ ਨਾ ਲਹੇ ਮਜੀਠਾ, ਹਰ ਰੰਗ ਨਾ ਲਹੇ ਮਜੀਠਾ, ਉਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਤੂੰ ਸੱਚਾ

0: جائے رنگ لہے نہ جائے رنگ لہے نہ
1: Bye.

आपे साजे आपे रंगे आपे साजे हाँ।

ਗੁਰਮੁਖ ਸਦਾ ਸਲਾਹੀਏ ਸਦਾ ਸਦਾ ਸਲਾਹੀਏ ਸੱਚ ਕੀ

एव हर रस पीते, एव हर रस पीते, एव हर

ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ ਰਸ

ਐਨ ਸੁਪਾਲੀ ਪ੍ਰੇਮ ਲੈ ਬਲਾ ਕੀ ਓ ਪ੍ਰੇਮ ਲੈ ਬਲਾ ਕੀ ਪ੍ਰੇਮ ਲੈ ਬਲਾ ਕੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Bye.

दर्शन का दर्शन का बन है दर्शन का।

ਨਾਨਕ ਸਿਮਰੈ ਇੱਕ ਨਾਮ ਫਿਰ ਬਹੁਤ ਨਾ ਭਾਈ, ਨਾਨਕ ਸਿਮਰੈ ਇੱਕ ਨਾਮ ਫਿਰ ਬਹੁਤ ਨਾ ਭਾਈ, ਨਾਨਕ ਸਿਮਰੈ ਇੱਕ ਨਾਮ ਫਿਰ ਬਹੁਤ ਨਾ ਭਾਈ।

उठन दिया बहन दिया सब बंदे उठन दिया बहन

नानक नाम सदा नानक नाम सलाही है सलाही है सलाही है।

ਵਾਹਿਗੁਰੂ ਜੀ ਉੱਠਦਿਆਂ ਬਹਿੰਦਿਆਂ

ਗੋਪਾਲ ਸਭ ਸੋਈ ਮੇਰੇ ਮਨ ਜਾਕੀ ਸ਼ਰਨ ਪਿਆ ਸੁਖ ਪਾਈਐ ਜਾਕੀ ਸ਼ਰਨ ਪਿਆ ਸੁਖ ਪਾਈਐ ਬਾਹਰ ਦੁੱਖ ਨਾ ਹੋਵੇ।

गुर गुर गुर सा।

हर नामा फल पाए, हर नामा फल पाए।

एक हर नाम फल पाए, हर नाम

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

हमें दुख उठ गया पाई विचो हमें दुख उठ गया पाई विचो हमें दुख

Bye.

Why,

गुर प्रसाद बसंत बना, गुर प्रसाद बसंत बना।

चरण कमल हृदय और तारे चरण कमल।

Let's go.

राग अपने क्यों रह समाए दस देवा दस देवा दस देवा।

प्रभ अपने प्रभ अपने क्यों रह समाए।

मखमी मखमी।

你们可怜。

हर हर हर श्याम लेम सलेम

जगन्नाथ

कहना लेके गोर पहे है सहाय कहना

0: बसंत जो हर गुण गाए,
1: बसंत जो हर गुण गाए।

मन छुटे जा सतगुर भेट।

ਮੰਗਲਿਆ ਦੂਜੇ ਦੋ

Thank you.

मन तू मत मार करें, जहों किच जान दा। मन तू मत मार करें, जहों

अंतर अज्ञान दुख परम है। साच शब्द मन खो,

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੰਡਾਉਤ ਬੰਦਨ ਅਨੰਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਹੀ ਮਾਇਆ ਮੋਹ ਭਰਮ ਪੈ ਪੁਰਲੇ ਸੁਤ ਦਾ ਰਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਸੁਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ ਕਾਲ ਅਹੇਰੀ ਫਿਰੈ ਬਧਕ ਜਾਉ ਕਹੋ ਕਵਨ ਬਧ ਕੀ ਜੈ। ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ ਕਾਲ ਅਹੇਰੀ ਫਿਰੈ ਬਧਕ ਜਾਉ ਕਹੋ ਕਵਨ ਬਿਦ ਕੀ ਜੈ। ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾ ਕਰ ਜਬ ਲਗ ਜੋਤ ਕਾਇਆ ਮਹਿ ਵਰਤੈ ਆਪਾ ਪਸ਼ੂ ਨਾ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਕਹਿਤ ਕਬੀਰ ਸੁਣੋ ਰੇ ਪ੍ਰਾਨੀ छोड़ो मन के परमा, केवल नाम जप हो रे प्राणी, पर हूँ एक की शरणा। कहत कबीर सुनो रे प्राणी, छोड़ो मन के परमा, केवल नाम जप हो रे प्राणी, पर हूँ एक की शरणा। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। एक ओंकार सतनाम। कर्ता पुरख निरपौ निरवैर अकाल मूर्त अजूनी सैभं गुरप्रसाद जप आदि सच जुगाद सच है पी सच नानक हो सी पी सच सोचै सोच न हो गई जे सोची वख वार चुपै चुप न हो गई जे लाए रहा लिवतार भुखिया भुख न उतरी जे बन्ना प्रियां पार साहस स्याण भालख हो है ता इक न चलै नाल ਕਿਵ ਸਜਿਆਰਾ ਹੋਈ ਹੈ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਹੋ ਮੈਂ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੀ ਗਾਵੈ ਕੋ ਜੀ ਲੈ ਫਿਰਦੇ ਗਾਵੇ ਕੋ ਜਪ ਦਿਸ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀਨਾ ਆਵੈ ਤੋਟ ਕਥ ਕਥ ਕਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗ ਸਹਿਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰੂ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰੂ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਪਾਵਾਂ ਬਿਣ ਭਾਣੇ ਕੇ ਨਹਾਏ ਕਰੀ ਜੇ ਤੀਸਰ ਉਠ ਉਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਵ ਰਖਾਏ ਕਹੇ ਜਸ ਕੀਰਤ ਜਗਲੇ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਮੁਖਸਾਲਾ ਹਣਮੰਦ, ਸੁਣਿਆ ਯੁਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਏ ਸਤਸੰਦੋ ਗਿਆਨ, ਸੁਣਿਆ ਆਠ ਕਾ ਇਸ਼ਨਾਨ, ਸੁਣਿਆ ਏ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਏ ਸਰਾ ਗੁਣਾਂ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹਿ ਪਿਛਾ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਸ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਾਤਸ਼ਾਹ ਪ੍ਰਗਟ ਜਾਈ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਜੇ ਦਿਸਣ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਮੰਨੈ ਪਾਵੈ ਮੂਖ ਦੁਆਰ, ਮੰਨੈ ਪਰਵਾਰੈ ਸਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੋਹੈ ਹੈ ਦਰ ਰਾਜਾਨ, ਪੰਚਾਂ ਕਾ ਗੁਰੇਖ ਧਿਆਨ, ਜੇ ਕੋ ਕਹੈ ਕਰੈ ਵਿਚਾਰੂ, ਕਰਤੇ ਕਾ ਕਰਨਾ ਨਾਹੀ ਸੁਮਾਰੂ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਦਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਖੇਤਾ ਤਾਣ ਸਵਾਲ ਰੂਪ, ਗੇਤੀ ਦਾਤ ਜਾਣੇ ਕੌਣ ਕੂਤ, ਕੀਤਾ ਬਸਾਹੂ ਇੱਕੋ ਕਵਾਹੂ, ਤਿਸਤੇ ਹੋਏ ਲਖ ਦਰੀਆਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਗ ਭਾਉ, ਸੰਗ ਪੂਜਾ ਸੰਗ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਾਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਗ ਦਾ ਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਗਾਹੀ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਪ, ਗਮ ਗਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੈ ਸਿਰ ਨਾਹੀ, ਜੇ ਫੁਰਮਾਏ ਤਿਵ ਤਾਹੀ, ਜੇਤਾ ਕੀਤਾ ਤੇਤਾ ਨਾਉ, ਬਣਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਪ, ਗਮ ਗਮ ਅਸੰਖ ਲੋ, ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜੇ ਫੁਰਮਾਏ ਤਿਵ ਤਾਹੀ, ਜੇਤਾ ਕੀਤਾ ਦੇਤਾ ਨਾਉ, ਬਣਾਵੈ ਨਾਹੀ ਕੋ ਥਾਉ, ਕੁਦਰਤ ਗਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਵੇ ਦੇ ਸਾਫ ਹੋਣ ਲਈ ਆਹ ਧੋਵੇ ਭਰੀਆ ਮਤ ਬਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਪ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਹਾਂ ਕਵਣ ਜਥੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਈ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲ ਆਹੀ ਸਾਲ ਆਹ ਏਤੀ ਸੁਰਤ ਨਾ ਪਾਈ ਆ ਨਦੀਆਂ ਤਰ ਵਾਪ ਵਹੇ ਸਮੁੰਦ ਨਾ ਜਾਣੀ ਆਏ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਨ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਵੜ ਉੱਚਾ ਹੋਵੈ ਕੋਏ ਦਸ ਉੱਚੇ ਕਹੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਾ ਤਮਾਏ ਕਿਤੇ ਮੰਗਹਿ ਜੋਧਾ ਪਾਰੂ ਕਿਤਿਆਂ ਗਣਤ ਨਹੀਂ ਵਿਚਾਰੂ ਕਿਤੇ ਖਪਤ ਟੈਮ ਬੇਕਾਰੂ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਈ ਖਾਏ ਕਿਤਿਆਂ ਦੁਖ ਪਊ ਸਦਮਾਰ ਇਹ ਪੇਦਾਤ ਤੇਰੀ ਦਾਤਾਰੂ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸ਼ਬਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜੇ ਉੜ ਭਾਵੈ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗ ਹਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਣ ਹਾਰੇ ਕੇਤੇ ਰਾਗ ਪਰੀ ਸੰ ਕਹੀ ਅਨ ਕੇਤੇ ਗਾਵਣ ਹਾਰੀ ਗਾਵੇ ਤੋਂ ਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਹੈ ਇੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ गावहें जोध महाबल सूरा गावें काणी चारी गावें खंड मंडल पर पंडा उगर कर रखे धारे सही तुदन गावहें जो तुद भावन रते तेरे भगत रसाले होर केते गावन से मैं चतन आवन नानक क्या विचारे सोई सोई सदा सच साहब साचा साची नाई है पी होसी जाय न जासी रचना जन रचाई रंगी रंगी बाती कर कर जनसी माया जन हो पाई कर कर देखा किता अपना जब तिस दी वड्याई जो तिस पावे सोई करसी हुक्म न करना जाई सो पातशाह शाह पात साहेब नानक रहन रजाई मुंदा संतोख शर्म बद जोली ध्यान की करें बेभूत घिंदा काल कुआरी काया जुगत डंडा प्रतीत आई पंथी सगल जमाती मन जीत जग जीत आदेश तथा आदेश आद नील अनाद अनाहत जुग जुग एको भुगत ज्ञान दया भंडारण गड़गड़ वज है नाद आप नाथ नाथी सब जैन की रिद सिद्ध अबरा साध संजोग वियोग दो कार चलावे लेखे आवे भाग आदेश तथा आदेश आद नील अनाद अनाहत जुग जुग एको आसन लो लोय भंडार जो कुछ पास कवार कर कर विख सृजनहार नानक सचे की साचीकार आदेश दसा आदेश आद नील अनाद अनाहत जुग जुगे कोवेश एक दूजी पौ लख हो है लख हो लख वीस लख लख डाकी है एक नाम जगदीश ए तरा पत पबड़िया चढ़िया हुई अकीस सुन गलाया काश की गीटा आई रीस नानक नजरी पाई है कूड़ी कूड़ा ठीस आखण जोर चुपै नह जोर जोर न मंगण देण न जोर जोर न जीवन मरण न जोर जोर न राज माल मन सोर जोर न सुरती ज्ञान विचार जोर न जोति छुटे संसार जिस हथ जोर कर विकै सोए नानक उत्तम नीज न कोए राति रुति थिति वार पवन पानी अग्नि पाताल तिस विच धरती साब रखी धर्मशाल तिस विच जी जोत के रंग जन के नाम अनेक अनंत करमी करमी होए विचार सचा आप सचा दरबार तिथै सोहन पंच प्रवान नदरी करम पवै निशान गच पकाई उथै पाए नानक गया जप जाए धर्म खंड का हो धर्म ज्ञान खंड का खो करम गेते पवन पाणी बसंतर गेते कान महेश गेते बरमे काड़ घड़िया रूप रंग के वेश खेतिया करम भूमि मेर केते केते तू उपदेश केते अंध जंद सूर केते केते मंडल देश केते सदबुद्ध नाथ केते केते देवी वेश केते देवदान मुन केते केते रतन संबंध खेतियां सुरती सेव केते नानक अंत न अंत ज्ञान खंड में ज्ञान प्रचंड जिथे नाथ विनोद कूड़ आनंद शर्म खंड की बाणी रूप जिथे काढ़त कड़ी है बहुत अनूप ता किया गलां कठियां न जाए जे को कहे पिछे पछताए जिथे घड़ी है सुरत मत मन बुद्ध जिथे घड़ी है सुरस दां की शुद्ध कर्म खंड की बाणी जोर जिथे होर न कोई होर तिथै जोध महाबल सूर दिन मह राम रहया भरपूर तिथै सीतो सीता महिमा माहे ताके रूप ना कथने जाहे ना ओह मरहि न ठाके जाहे जिनकै राम बसै मन माहे तिथै भगत बसै कै लोह करे आनंद सचै मन सोए सच खंड बसै निरंकार कर कर विख नजर निहाल तिथै खंड मंडल वर पांड जी को कथै दंत अनंत तिथा लो लो आकार जब जब हुक्म दिव तिवकार विख विकसह कर विचार नानक कथना करड़ा सार जत बहार तीर्ज सुनियार वहरण मतभेद हथियार पाओ फलागन तपताऊ पांडा पाओ अमृत तिटाल घड़िया शब्द सची टकसाल जिन को नदर करम दिनकार नानक नदरी नदर निहाल श्लोक पवन गुरु पाणी पिता माता दर्त महात दिवस रात दाई दाया खिल सगल जगत चंग्याईयां बुरियाईयां वच धर्म दूर करमी अप अपनी के नेड़े के दूर जिनी नाम ते आया गए मसकद काल नानक ते मुखुजले केती छुट्टी नाल जिनी नाम ते आया गए मसकद काल ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਜਾਪ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਤਹਿ ਸ਼ਾਮਲ ਦਾ ਪ੍ਰਸਾਦ ਚੱਕਰ ਜਿਹ ਨਰ ਵਰੰਜਾ ਤੇ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਦੇਖ ਪੇਖ ਕੋ ਕਹਿ ਨਾ ਸਕਦ ਕਿਹੇ ਅਚਲ ਮੂਰਤਨ ਪਾਪਰਕਾ ਅਸਮਿਤ ਹੋਇ ਕਿਹ ਜੈ ਕੋਟ ਇੰਦਰ ਨਰਾਣ ਸਾਹ ਸਹਾਣ ਗਣੇ ਜੈ ਤ੍ਰਿਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਵਣ ਤ੍ਰਿਣ ਕਹਿ ਤਉ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਥ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਬੀਤੇ ਨਮਸਤੰਗ ਬਾਹੀ ਨਮਸਤੰਗ ਢਾਈ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਪੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਾਸਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਾਸਤਾ ਜਬੇ ਆਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਪੰਗੇ ਨਮੋ ਕਾਲ ਕਾਲੇ ਨਮਸਤਾਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਵਸਦਾ ਬੰਦੇ ਨਮਸਤੰਗ ਨਿਰਵਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵਾਰਤਾ ਨਮੋ ਯੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਯੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਦਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਅਪੇ ਹੈ ਜੀਤ ਹੈ ਪੀਤ ਹੈ ਤਰਮਾਨ ਨਿਦਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਅਪੰਜ ਹੈ ਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਅਨੰਤ ਹੈ ਮਹੰਤ ਹੈ ਅਲੀਕ ਹੈ ਇੰਦਰ ਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਸੁਖ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਹਿ ਗਾਏ ਮਾਨ ਨਿਦਾਨ ਅਨੇਕ ਹੈ ਪ੍ਰੀਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾਲਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀਏ ਪੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਜਾਂ ਨਮੋ ਪਨ ਪਾਨੇ ਨਮੋ ਗੀਤ ਗੀਤ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਾਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਸਤੀ ਬਭੂਤੇ ਕਲੰਕੰ ਬਿਨਾ ਅਨੇਕ ਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬਿਰਦੇ नमो सहस्र पाणी नमो अस्त्र पाणी नमो परम ज्ञाता नमो लोक माता बेघी परमी अभोगे भुगत नमो जोग जोगेश्वरं परम जुगते नमो नित नारायणे क्रूर कर्मे नमो प्रेता प्रेत देवेश धर्मे नमो रोगहर्ता नमो राग रूपे नमो शाशांग नमो पूप भूपे नमो दान दाने नमो मन मान्य नमो रोग रोगे नमो संघनान्य नमो मंत्र मंत्रंग नमो यंत्र यंत्रंग नमो ऐसे ऐसे नमो तंत्र तंत्रंग सदा सचदानंद सर्वं प्रणाशी अनुपे रूपे समातुल निवासी सदा सिद्ध दा बुद्ध दा वृद्ध करता अध उर्द अर्दंग अगंग ओघारता पारंग परम परमेश्वरं प्रोजपालं सदा सर्वदा सिद्ध दाता दयालं अशेदीय भेदीय नामं कामं समस्त ब्राजी समस्त आस्तदामं तेरा जोर चाजरी शामल जले हैं थले हैं पीता वे हैं प्रभु आजू हैं देशा पेशा है भुजंग प्रयात शांत अगाध्य अबाध्य आनंदी स्वरूपे नमो सर्व मान्य समाज दिन दान्य नमास्व नरनाथी नमास्व परमाथे नमास्व अगंजे नमास्व अपंजे नमास्व अकाले नमास्व अपाले नमो सर्वदेशे नमो सर्व पेशे नमो राज राजे नमो साज साजे नमो शाह शाहे नमो माह माहे नमो गीत गीते नमो ब्रीत ब्रीते नमो रोख रोखे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो ब्रह्मदानंग नमो सर्व मंत्रंग नमो सर्व यंत्रंग नमो सर्व दृष्टंग नमो सर्व कृष्णंग नमो सर्व रंगे दृभंगी अनंगे नमो जीव जीवंग नमो बीज बीजे अखिजे बीजे समातंग प्रसिजे गर्भालंग रूपे गर्मंग प्रणासी सदा सर्वदा हृदय सिद्धिंग निवासी चर प्रशांत दग प्रसाद अमृत कर्मे अमृत धर्मे अखल जोगे जल भोगे अजल राजे अटल साजे अखल धर्म लग कर्म सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग त्राण सर्वंग भुगता सर्वं जुगता सर्वं देवं सर्वं पेवं सर्वं पाले काले सर्वं पाले रूआल शांत प्रसाद आदि रूप अनाद मूर्ति जीवन पुरुष अपार सर्व मंत्र मान देव विवाद उदार सर्व बालक सर्व कालक सर्व गोपन काल जत्र तत्र विराजी अवधूत रूप साल नाम ठाम न जा जा कर रूप रंग नरेख आदि पुरुष उदार मूर्त जो नाद शेख देश और न पेश जा कर रूप लिख न राग जत्र तत्र दिशा विशा हुई फैले वन राग नाम काम भीन बेगत तामू न जाहि सर्व मान सर्वत्र मान सदैव मान ताहि एक मूर्त अनेक दर्शन किन रूप अनेक खेल खेला खेल खेलन अंत को कर एक देव पेव न जानी जय बेदर्क देव रूप रंग न जात बासु जानी कह जेब तात मात न जात जा करो जन्म मरण विहीन चक्कर बकर फिर चतर जाको मान ही प्रतीन लोक चौदह के विखे जग जाप जय जाप आदि देवन आदि मूर्त थाप सब जय थाप परम रूप पुनीत मूर्त पूर्ण पुरुष पार सर्व विश्व रचियो सुजम पव गण पंजन हार कालहीन कला संयुक्त काल पुरुष देश धर्म धाम सु परम रहत भूतल खपेश अंग राग न रंग जा कहे जात पात न नाम गर्भ गंजन दोष भंजन मुक्त दायक काम आप रूपमी कानो सदीक पुरुख दूत गर्भ गंजन सर्व भंजन आदि रूप सूत अंगहीन भंगनात्मेक पुरुख पारु सर्व लायक सर्व गायक सर्व को व्रत पार सर्वगंता सर्वहंता सर्वदे अनपेख सर्वशास्त्र न जानी जे रूप रंग हर रेख परम वेद प्राण जा कहे नेत पाखत नैत कोट सिमृत प्राण शास्त्र न आवे बोचित मद पार छंद दव प्रसाद गुण गण उधार महमा पार आसन भंग उपमान अंग अनुभव प्रकाश निशन नाश राजन वाह शान शाह राजन राज पानन पान दीवान दीव उपमा महान इंद्रान इंद्र बालन बाल रंग अन रंग कालन काल अनुभूत अंग आपंग गतमित पार गुण गण उधार मुन गण प्रणाम निरपैने काम अत दुत प्रचंड मित गत अखंड अलिश कर्म अदृश धर्म सर्वा प्रनाड्या अण डंड बाढ़ जाजरी शंभ तव प्रसाद गोविंदे मकंदे उदारे अपारे हरि अंकरिया इंद्रनामे कामे भुजंग प्रयाद शंभ
1: ਚਤਰ ਚਕਰ ਕਰਦਾ, ਚਤਰ ਚਕਰ ਹਰਦਾ, ਚਤਰ ਚਕਰ ਦਾਨੇ, ਚਤਰ ਚਕਰ ਜਾਨੇ, ਚਤਰ ਚਕਰ ਵਰਤੀ, ਚਤਰ ਚਕਰ ਵਰਤੀ, ਚਤਰ ਚਕਰ ਬਾਲੇ, ਚਤਰ ਚਕਰ ਕਾਲੇ, ਚਤਰ ਚਕਰ ਪਾਸੇ, ਚਤਰ ਚਕਰ ਵਾਸੇ, ਚਤਰ ਚਕਰ ਮਾਨੇ, ਚਤਰ ਚਕਰ ਦਾਨੇ, ਚਾਹ ਸ਼੍ਰੀ ਛੰਦ, ਨਾ ਸਤਰੈ, ਨਾ ਮਿੱਤਰੈ, ਨਾ ਪਰਮ, ਨਾ ਪਿਤਰੈ, ਨਾ ਕਰਮ, ਨਾ ਕਾਏ, ਜਨਮ ਅਜਾਏ। ਨਾ ਚਿੱਤਰੈ, ਨਾ ਮਿੱਤਰੈ, ਭਰਿਆ ਪਵਿੱਤਰੈ, ਪ੍ਰਤਿਸ਼ਾ ਰਿਸਾ ਦ੍ਰਿਸਾ ਕਰਿਸਾ, ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਹਾ ਸਿਜ ਦੇਸਾ, ਕਿਹਾ ਬਿਜ ਪੇਸਾ, ਕਿਹਾ ਗੰਜ ਕਰਮੈ, ਕਿਹਾ ਪੰਜ ਪਰਮੈ, ਕਿਹਾ ਬਿਜ ਲੋਕੈ, ਕਿਹਾ ਦਿੱਤ ਸੋਕੈ, ਕਿਹਾ ਬਦੂਤ ਵਰਨੈ, ਕਿਹਾ ਭੂਤ ਕਰਨੈ, ਕਿ ਰਾਜੰਗ ਪ੍ਰਵਾਏ, ਕਿ ਧਰਮੰਗ ਤੁਜਾਏ, ਕਿਹਾ ਸੋਕ ਵਰਨੈ, ਕਿ ਸਰਬਾ ਭਰਨੈ, ਕਿ ਜਗਤ ਅੰਗ੍ਰਤੀ ਹੈ, ਕਿ ਸਤਰੰਗ ਛਤਰੀ ਹੈ, ਕਿ ਬ੍ਰਾਹਮਣ ਸਰੂਪ ਹੈ, ਕਿ ਅਨਪਾਨ ਰੂਪ ਹੈ, ਕਿ ਆਦੋ ਦੇਵ ਹੈ, ਕਿ ਆਪ ਪੇਵਾਏ, ਕਿ ਚਿਤਰੰਗ ਬਹੀਨਾ ਹੈ, ਕਿ ਕਹਿ ਦੀਨਾ ਹੈ, ਕਿ ਰੋਜੀ ਰਜਾ ਕਰ ਹੀ ਮੇਰੇ ਹਾ ਕਹਿ, ਕਿ ਪਾਕ ਬਿਆ ਵਹੇ, ਕਿ ਗੈ ਬੁਲ ਗੈ ਵਹੇ, ਕਿ ਆਪ ਬੁਲ ਗੁਨਾ ਹੈ, ਕਿ ਸ਼ਾਨ ਸ਼ਾਹ, ਕਿ ਕਾਰਨ ਪੁਨਿੰਦ ਹੈ, ਕਿ ਰੋਜੀ ਦਿਆਂਦ ਹੈ, ਕਿ ਰਾਜ ਕਰੀਮ ਹੈ, ਕਿ ਕਰਮ ਕਰੀਮ ਹੈ, ਕਿ ਸਰਬੰਗ ਕਲੀ ਹੈ, ਕਿ ਸਰਬੰਗ ਦਲੀ ਹੈ, ਕਿ ਸਰਬਤਰ ਮਾਨੇ ਹੈ, ਕਿ ਸਰਬਤਰ ਦਾਨੇ ਹੈ, ਕਿ ਸਰਬਤਰ ਗਾਉਣ ਹੈ, ਕਿ ਸਰਬਤਰ ਭਾਉਣ ਹੈ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਪੇਸ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸਾਜ ਹੈ, ਕਿ ਸਰਬਤਰ ਦੀਨਾ ਹੈ, ਕਿ ਸਰਬਤਰ ਲੀਨਾ ਹੈ, ਕਿ ਸਰਬਤਰ ਜਾਹੋ, ਕਿ ਸਰਬਤਰ ਪਾਹੋ, ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਪੇਸਾ ਹੈ, ਕਿ ਸਰਬਤਰ ਕਲ ਹੈ, ਕਿ ਸਰਬਤਰ ਪਲ ਹੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਪੇਖੀ, ਕਿ ਸਰਬਤਰ ਪੇਖੀ, ਕਿ ਸਰਬਤਰ ਕਾਜ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸੁਖ ਹੈ, ਕਿ ਸਰਬਤਰ ਭੁੱਖ ਹੈ, ਕਿ ਸਰਬਤਰ ਦਰਾਣ ਹੈ, ਕਿ ਸਰਬਤਰ ਪ੍ਰਾਣ ਹੈ, ਕਿ ਸਰਬਤਰ ਦੇਸ ਹੈ, ਕਿ ਸਰਬਤਰ ਪੇਸਾ ਹੈ, ਕਿ ਸਰਬਤਰ ਕਲ ਹੈ, ਕਿ ਸਰਬਤਰ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨੇ ਆਏ, ਕੇ ਸਰਬਤਰ ਜਾਪੇ ਆਏ, ਕੇ ਸਰਬਤਰ ਥਾਪੇ ਆਏ, ਕੇ ਸਰਬਤਰ ਭਾਨ ਹੈ, ਕੇ ਸਰਬਤਰ ਮਨ ਹੈ, ਕੇ ਸਰਬਤਰ ਇੰਦਰ ਹੈ, ਕੇ ਸਰਬਤਰ ਚੰਦਰ ਹੈ, ਕੇ ਸਰਬੰਗ ਕਲੀਮਾ ਹੈ, ਕਿ ਪਰਮੰਗ ਫਹੀਮਾ ਹੈ, ਕਿ ਆਕਲੋਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਉਸਨੋ ਵਜੂਆ ਤਮਾਮ ਉਦਰੋ ਜੂਆ ਹੈ, ਹਮੇਸ਼ ਸਲਾਮ ਹੈ, ਸਲੀਖਤ ਮਦਾਮ ਹੈ। ਗਨੀ ਮੁਲ ਸਕਾਸਤਾ, ਗਰੀਬ ਵੱਲੋਂ ਪਰਾਸਤਾ, ਬੁਲੰਦਲੋਂ ਮਕਾਨਾ, ਜ਼ਮੀਨ ਵੱਲ ਜਮਾਨਾ, ਤਮੀਜ਼ ਵੱਲ ਤਮਾਮ ਹੈ, ਰੁਜੂ ਵੱਲ ਨਿਧਾਨ ਹੈ, ਹਰੀਫ ਵੱਲ ਅਜੀਮ ਹੈ, ਰਜਾਇਕ ਯਕੀਨਾ ਹੈ, ਅਨੇਕ ਉਲ ਤਰੰਗ ਹੈ, ਭੇਦ ਹੈ, ਭੰਗ ਹੈ, ਅਜੀ ਜਲ ਨਿਵਾਜ ਹੈ, ਗਨੀਮਨ ਫਰਾਜ ਹੈ, ਨਿਰੋਕਤ ਸਰੂਪ ਹੈ, ਤ੍ਰਮੁਕਤ ਬਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਯੋਗ ਸੁਦਾ ਹੈ, ਸਦਾ ਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਾਜ ਤੋਂ ਬਰਾਜ ਹੈ, ਸਦਾ ਸਰਬਸਾਜ ਹੈ, ਸਮਾਜ ਤੋਂ ਸਲਾਮ ਹੈ, ਸਦਾ ਬੁਲਕਾਮ ਹੈ, ਨਿਰਵਾਦ ਸਰੂਪ ਹੈ, ਗਾਦ ਅਨੂਪ ਹੈ, ਕਿ ਆਦ ਅਦੀਵ ਹੈ, ਕਿ ਆਪ ਬੇਵ ਹੈ, ਕਿ ਚਤਰੰਗ ਬਹੀਨ ਹੈ, ਕਿ ਚਤਰੰਗ ਬਹੀਨ ਹੈ, ਕਿ ਕਹਿ ਯਕੀਨ ਹੈ, ਤਮੀਜ਼ੁਲ ਤਮਾਮ ਹੈ, ਰਜੂ ਵੱਲ ਨਿਧਾਨ ਹੈ, ਹਰੀ ਫੁੱਲ ਅਜੀਮ ਹੈ, ਰਜਾਇਕ ਯਕੀਨ ਹੈ, ਅਨੇਕ ਉਲ ਤਰੰਗ ਹੈ, ਅਭੇਦ ਹੈ, ਭੰਗ ਹੈ, ਅਜੀਜ਼ੁਲ ਨਿਵਾਜ ਹੈ, ਗਨੀਮੁਲ ਖਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਮੁਕਤ ਬਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੋਗ ਸੁਦਾ ਹੈ, ਸਦੈਵ ਸਰੂਪ ਹੈ, ਬੇਦੀ ਅਨੂਪ ਹੈ, ਸਮਸਤ ਤੋਂ ਪਰਾਜ ਹੈ, ਸਦਾ ਸਰਬਸਾਜ ਹੈ, ਸਮਾਜ ਤੋਂ ਸਲਾਮ ਹੈ, ਸਦੈਵ ਕਾਮ ਹੈ, ਨਿਰਵਾਦ ਸਰੂਪ ਹੈ, ਗਾਦ ਅਨੂਪ ਹੈ, ਓਅੰਗਾਦ ਰੂਪੇ ਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਦੇ ਸੁਭੰਗ ਸੁਰਭਾਗੇ ਸੁਸਰਭਾ ਨਿਰਾਗੇ ਤ੍ਰਿਭੁ ਸਰੂਪ ਹੈ, ਸਜੈ ਸੁਦੈ ਕਿਨਰਕੰ ਪ੍ਰਣਾਸ ਹੈ, ਪ੍ਰਥੀ ਉਲ ਪ੍ਰਵਾਸ ਹੈ, ਇੰਦਰੁਗਤ ਪ੍ਰਵਾਹ ਹੈ, ਸਦੈਵ ਸਦਾ ਹੈ, ਵਿਭਗਤ ਸਰੂਪ ਹੈ, ਪ੍ਰਜੋਗਤ ਅਨੂਪ ਹੈ, ਇੰਦਰੁਗਤ ਸਦਾ ਹੈ, ਵਿਭਗਤ ਪ੍ਰਵਾਹ ਹੈ, ਅਨੁਗਤ ਸਰੂਪ ਹੈ, ਪ੍ਰਜੋਗਤ ਅਨੂਪ ਹੈ, ਚਾਚਰੀ ਛੰਦ ਅਪੰਗ ਹੈ, ਨੰਗ ਹੈ, ਬੇਖਾ ਲੇਖ ਹੈ, ਬਰਮ ਹੈ, ਕਰਮ ਹੈ, ਨਾਦ ਜਗਾਦ ਹੈ, ਅਜੈ ਹੈ, ਬਹਿ ਹੈ, ਭੂਤ ਹੈ, ਤੂਤ ਹੈ, ਅਨਾਸ ਹੈ, ਉਦਾਸ ਹੈ, ਤੰਦ ਹੈ, ਬੰਦ ਹੈ, ਭਗਤ ਹੈ, ਬਿਰਗਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨੈਂਤ ਹੈ, ਲਿਖ ਹੈ, ਦੇਖ ਹੈ, ਲੀਖ ਹੈ, ਪੀਖ ਹੈ, ਢਾਹ ਹੈ, ਗਾਏ, ਅਸੰਭ ਹੈ, ਗੰਭ ਹੈ, ਨੀਲ ਹੈ, ਨਾਦ ਹੈ, ਨਿਤ ਸੁਨਿਤ ਹੈ, ਜਾਤ ਹੈ, ਜਦ ਹੈ, ਚਰਪਟ ਛੰਦ ਦਲ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਗੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਪ੍ਰਾਣੰ, ਸਰਬੰਗ ਤ੍ਰਾਣੰ, ਸਰਬੰਗ ਕਰਮੰ, ਸਰਬੰਗ ਧਰਮੰ, ਸਰਬੰਗ ਜੁਗਤਾ, ਸਰਬੰਗ ਮੁਕਤਾ, ਪ੍ਰਸਾਵਲ ਸ਼ਾਂਤ ਤਾ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸ਼ੇ, ਨੰਗੰ ਸਰੂਪੇ, ਭੰਗੰ ਬਭੂਤੇ, परमासन परमाथे सदा सर्वसाथे अगाध स्वरूप निर्बाध विभूते अनंगी अनामे त्रिभंगी त्रिकामे त्रिवर्ग निर्भंगी स्वरूप सर्वंगी अनुपे न पुत्रय न पुत्रय न सत्रय न मित्रय न तातय न मातय न जातय न पातय नृजाकं हरि गामितो मी गाय

ਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜਿਆ ਲੇਖੇ ਭੁਜੰਗ ਪ੍ਰਿਆਤ ਸ਼ੰਭ ਨਮਾਜ਼ ਤਲ ਪ੍ਰਣਾਮੇ ਸਮਾਧ ਤਲ ਪ੍ਰਣਾਸੇ ਅਗੰਜਲੋ ਨਾਮੇ ਸਮਾਧ ਤਲ ਨਿਵਾਸੇ ਨਿਰਕਾਮਨ ਬਭੂਤੇ ਸਮਾਧ ਤਲ ਸਰੂਪੇ ਗੋ ਕਰਮੰ ਪ੍ਰਣਾਸੀ ਸੋ ਧਰਮੰ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕਨਿੰਦਾ ਸਮਾਧ ਤਲ ਨਿਵਾਸੀ ਅਜੈਬ ਬਭੂਤੇ ਅਜੈਬ ਕਨੀਮੈ ਹਰੀਅੰ ਕਰੀਅੰ ਕਰੀਮਲ ਹਿਮੈ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਪਵ ਸੁਭੰ ਸਰਵਦਾ ਸਰਵਜੁਗਤੇ ਦੁਕਾਲਿੰਗ ਪ੍ਰਣਾਸੀ ਦਯਾਲਿੰਗ ਸਰੂਪੇ ਸਦਾਂਗ ਸੰਗੇ ਅਭੰਗੰ ਬਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਜੰ ਪਵ ਸੁਭੰ ਸਰਵਦਾ ਸਰਵਜੁਗਤੇ ਦੁਕਾਲਿੰਗ ਪ੍ਰਣਾਸੀ ਦਯਾਲਿੰਗ ਸਰੂਪੇ ਸਦਾਂਗ ਸੰਗੇ ਅਭੰਗੰ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾਉ ਪ੍ਰਸਾਦ ਸੋਈਏ ਏਕੋ ਓਂਕਾਰ ਸਤਿਗੁਰ ਪ੍ਰਸਾਦ ਤਾਉ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸ਼ੁੱਧ ਸਮੂਹ ਸੁਧਾਨ ਕੇ ਦੇਖ ਪਿਓ ਕਰ ਜੋ ਜਤੀ ਗਏ ਸੂਰ ਸੁਰਾਰਦਨ ਸ਼ੁੱਧ ਸੁਧਾ ਦੇ ਕਰ ਸੰਤ ਸਮੂਹ ਅਨੇਕ ਮਤੀ ਗਏ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਗਏ ਸ੍ਰੀ ਭਗਵਾਨ ਕੀ ਬਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰੀ ਹਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਬਜਾਨ ਕੇ ਭੂਪਲੀ ਵਿਦ ਨਿਆਵਤ ਸੀ ਸੁਨਾ ਜਾਤ ਵਿਚਾਰੀ ਤੇ ਭਏ ਦੁਕਾਮ ਭਏ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਬਜਾਨ ਕੇ ਸੁੰਦਰ ਹੰਸ ਹੈ ਹਜਰਾਜ ਹਜਾਰੀ ਭੂਤ ਭਵਿਖ ਭਗਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬੈਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈ ਦਮਦਾਨ ਸੁਸੰਜਮ ਨੇ ਮੋਨੇ ਗੋ ਸਿੱਖ ਵੇਦ ਪੁਰਾਣ

ਜਦਾਰ ਸਵੇ ਸੁਬਚਾਰ ਹਜ਼ਾਰ ਕਦੇ ਕਹੇ ਸਰੀ ਭਗਵਾਨ ਭਜਵਨ ਬਹੁਪਤ ਏਕ ਰਤੀ ਬਿਨੇਕ ਨਾ ਲੇਖੈ ਸ਼ੁੱਧ ਸੁਭਾਅ ਦੁਰੰਤ ਦੁਆਸ ਸਾਸ ਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਪਰਮਨ ਮਹਿ ਕਰ ਬਰਬਦ ਪੰਖਲ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸਨੇ ਮਾਤਿ ਮਨੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਦਿਆਗ ਜਹਾਨ ਨਿਧਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਰ ਕਿਦਾਰ ਵਸਈਆ ਤੋਰ ਦੇਸ ਮਲੰਦ ਮਵਾਸਨ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਰ ਕਿਦਾਰ ਵਸਈਆ ਤੋਰ ਦੇਸ ਮਲੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੁਡਾਨ ਕੋ ਤੋੜਨ ਹਾਰ ਸੁਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕਾ ਨੇਕ ਸੇਕ ਦਵਈਆ ਦਾਨਵ ਦੇ ਫਿਰਨ ਸਾਚਰ ਬੂਤ ਭਵਿੱਖ ਭਵਾਨ ਦੇ ਪੈਂਗੇ ਜੀਵਿਤ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸਰਦਾਪ ਦੇ ਪੈਂਗੇ ਪੁਨ ਪ੍ਰਤਾਪ ਪ੍ਰਵਾੜ ਜੈਤ ਤਨ ਬਾਪਨ ਕੇ ਭਾਵ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਜਗ ਸਦਰ ਸਵੈ ਅਵ ਲੋਕ ਜਪੈਂਗੇ ਮਾਨ ਅਵਿੰਦਰ ਗਜਿੰਦਰ ਨਰਾਜ ਅਭਜੋਨ ਤਰਲੋਕ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਕਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਬਦ ਅੰਤ ਫਸੇ ਜੰਭਾਸ ਭਰੇਂਗੇ ਜੇ ਨਾਰ ਸਰੀ ਪਦ ਕੇ ਪਰ ਸੈਂ ਪਗ ਤੇ ਨਰ ਫੇਰ ਨਾ ਦੇ ਤਰੇਂਗੇ ਕਾਂ ਪਹਿ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਉਭਗ ਧਿਆਨ ਲਗਾਇਓ ਨਹਾਤ ਫਿਰ ਓਲੀਏ ਸਾਧ ਸਮੁੰਦਰਨ ਹੈ ਲੋਕ ਉਭਰ ਲੋਕ ਗਵਾਇਓ ਬਾਸ ਕੀ ਉਖਿਆਨ ਸੁ ਬੈਠ ਕੈ ਸਹੀ ਐਸੇ ਸੁਬੈ ਸੁਬਧਾਇਓ ਸਾਜ ਕਾਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ ਕਾਹੂ ਲੈ ਬਾਹਨ ਬੂਝ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਬਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕਉ ਬਦਾਨ ਕੋ ਪੂਜਤੈ ਪਾਸ ਕਉ ਮ੍ਰਿਤਾਨ ਕੋ ਪੂਜਤਾਇਓ ਕੂਰ ਕਰਿਆ ਉਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਤ ਹੈ ਪਾਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਪੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰ ਹਮਰੇ ਦੁਸ਼ਟ ਸਬਦ ਮੁਕਾਵੋ ਆਪ ਹਾਥ ਦੇ ਮੋਹ ਬਚਾਵੋ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਛਣ ਕਰਦੇ ਕਰਿਆ ਸਭ ਵੈਰਨ ਕਉ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈਂ ਛਾੜ ਕੋਈ ਵਰਨਾ ਧਿਆਉ ਜੋ ਵਰ ਜਾਹੋ ਉਸ ਤੁਮ ਦੇ ਮਾਂ ਸੇਵਕ ਸਿੱਖ ਮਾਰੀ ਤਾਰੀ ਹੈ ਜਨ ਜਨ ਮਾਰੇ ਮਾਰੀ ਹੈ ਆਪ ਹੈ ਮੁਝੇ ਵਰਿਆ ਮਰਨ ਕਾਲ ਕਾ ਦਰਾਸ ਵਰਿਆ ਹੂ ਜੋ ਸਦਾ ਹਮਾਰੇ ਬਚਾ ਸਰੀਆ ਤੁਜ ਕਰਿਓ ਰਛਾ ਰਾਖ ਲੇ ਹੁਮ ਰਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹਾਂਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਪਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਪਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਪਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਇੱਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬੜ ਬੜ ਕੀ ਜਾਣੈ ਜਬੋਧ ਕਰ ਕਰਾ ਕਰਦਾਰਾ ਪ੍ਰਜਾ ਦਰਦ ਸਭ ਦੇਹੀ ਅਪਾਰਾ ਜਬਿਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇਤੇ ਵਦਨ ਸ੍ਰੇਸ਼ਟ ਜੇਤੇ ਵਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਭ ਹੀ ਤੇਰਾ ਤੰਦਰਾਲਮ ਜਾਣਤ ਬੇਦ ਬੇਦ ਹਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂਢ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਪੇਦਾ
ਤਾਂ ਕਉ ਕਾਰੇ ਪਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕੈ ਸਦਾ ਸੇਵੁ ਨਿਰੰਕਾਰ ਕਾ ਜੀਵਨ ਨੈ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੈਣ ਭੈਣ ਦੋਏ ਦੇਤੀ ਤੁਮਰਾ ਲਖਨ ਜਾਈ ਪਸਾਰ ਕਿਹੇ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਵ ਕਈ ਭੂਪਾ ਅੰਡ ਜੇਰਜ ਸਿਧ ਯਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਬੁਲਰਾਜ ਹਵਾ ਬੈਠਾ ਕਹੂੰ ਸਿਮਟ ਪਯੋ ਸੰਕਰ ਬੈਠਾ ਸਗਰੀ ਸ੍ਰੇਟ ਦਵਾਈ ਜੰਭਵ ਆਜ ਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ

ਦੋਸ਼ ਦੁਖਤ ਹੈ ਮਰੀ ਪੁਰਖ ਜੋ ਅਨੁਭਵ ਭਰੀ ਤਿਹਾਰੀ ਤਿੰਨ ਕਈ ਤੁਮ ਸੰਕਟ ਸਭ ਟਾਰੀ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਂ ਸਭ ਕਾਲ ਦੁਸ਼ਟ ਰਿਸ਼ਟ ਟਰੈ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਹਿ ਨਹਿਰਿਓ ਤਾਂ ਕਿ ਤਾਪ ਤਨ ਕਮੋ ਹਰਿਓ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਹਿ ਉਬਾਰ ਜੈਨ ਨਰ ਨਾਮ ਤਿਹਾਰੋ ਕਹਾ ਦਾਰਦ ਦੋਸ਼ਟ ਦੁਖ ਤੇਰਾ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹਾਦ ਲਿਓ ਉਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੁਖ ਦੇ ਲਿਓ ਬਚਾਈ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹਾਦ ਲਿਓ ਉਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੁਖ ਦੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰੂ ਅਨਹਦ ਵਾਜੇ ਸਾਚੀ ਦੇਵਾ ਬਿਨ ਦੇ ਨਿਮਾਣੀ ਦੇਵਾ ਵਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਸਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ ਪਾਵੇ ਤਾਂ ਸੂਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲ ਫਿਰ ਲੈ ਦਿਸੇ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰਿਆ ਕਹਾਣੀ ਕਰਿਆ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਨ ਠਗੌਲੀ ਪਾਈ ਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੇ ਜੀਵ ਜੰਤ ਸਭ ਖੇਲ ਤੇਰਾ ਗਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੇ ਸੱਚਾ ਮਨ ਵਸਾਇਆ ਜੀ ਜਾਂਤ ਸਭ ਤੋਂ ਦੁਪਾਏ ਕਵੇਖ ਪਰਸਣ ਆਇਆ
ਲਭ ਲੋਭ ਅਹੰਕਾਰ ਜੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਨੀ ਭਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦਿਸ਼ਣਾ ਬਹੁਤ ਨਾ ਹੀ ਬੋਲਣਾ ਕਨੋ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਜਿਆ ਰਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਈ ਤੇ ਚੱਲਾ ਸਵਾਮੀ ਹੋਰ ਕਹਿਣਾ ਗੁਣ ਤੇਰੇ ਜੇ ਤੂੰ ਚਲਾਈ ਤੇ ਫਿਰ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿ ਸਨ ਜਾਈ ਨਾ ਜਾਏ ਸਹਿ ਸਗ ਦੇ ਸੰਜਮ ਰਹੇ ਕਰਮ ਕਮਾਏ ਸਹਿ ਸਜੀ ਅਮਲੀਣ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਰੋ ਜਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਏ ਸਹਿ ਸਾਹਿਬ ਜਾਏ ਜਿਉਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸ਼ਨਾ ਵੱਡਾ ਲੋ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਰਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਾ ਸਚ ਸਮਾਣੀ ਜਨਮ ਤੰਜਨੀ ਖਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸ਼੍ਰੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰਨਾਲੇ ਗੁਰ ਕਾ ਚਰਨ ਹਿਰਦੈ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰੂ ਨਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਵੇ ਕੀਆਂ ਜਾਏ ਅਨੇਕ ਜੋ ਨਿਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਬਿਨ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ

ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿੱਤ ਜਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨੰਗ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲੈ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਡਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਵਾ ਸਮਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਆਜਤ ਜੜਾਓ ਸਿਵ ਸਕਦਾ ਪੋ ਪਾਈ ਕਹਿ ਕਰਤਾ ਪੇ ਹੁਕਮਰਤਾਈ ਆਪ ਵੇਖੈ ਗੁਰਮੁਖ ਸਿਵ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ ਇੱਕ ਸਥਿ ਲਵਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ ਬਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਬਿਆਣੀ ਗੁਰ ਕਿਰਪਾ ਦਿਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਦ ਪਾਈ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਆਏ ਕਹੇ ਨਾ ਮਨੋ ਕਵਸਾਰੀਏ ਵਡਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਸੇ ਪੋ ਨਾ ਸਕੇ ਜਿਸਨੂੰ ਆਪਣੀ ਲਿਵਲਾਵੇ ਆਪਣੀ ਲਿਵਾਪੇ ਲਾਈ ਸੋ ਕਿ ਮਨੋ ਵਿਸਾਰੀਏ ਕਹੇ ਨਾਨਕ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਵਡਦਾਤਾ ਸੋ ਕਿ ਮਨੋ ਵਿਸਾਰੀਏ ਜੈਸੀ ਅਗਨ ਉਦਰ ਮਹੇ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜਿਹੀ ਕਰਦਾ ਫਿਰ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪ੍ਰਭਾਰ ਭਲਾ ਪਾਇਆ ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੋਹ ਪੁਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਦਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਰਹੇ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਜਿਸਨੂੰ ਸੰਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾ ਘਟ ਦਿਹਾੜੀ ਇਹ ਤਾਂ ਨਿਤ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ ਇਹ ਰਸਨਾ ਆਤਮਾ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜੇ ਤੇਰਾ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜਨ ਦਿਸਣ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਰਸ ਬਿਸਰੇ ਜਾਂ ਹਰ ਵਸੇ ਮਨ ਆਏ ਕਹਿ ਨਾਨਕ ਹੋਰ ਅੰਦਰਾ ਸਾਹਿਬ ਬਿਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਜੋਤ ਰੱਖੀ ਹਰ ਜੋਤ ਰੱਖੀ ਤਾਂ ਉਹਦੇ ਵਿੱਚ ਤਾਂ ਜਗ ਮੈਂ ਆਇਆ ਹਰ ਆਪੇ ਜੋਤ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੂਜਿਆ ਤਾਂ ਜਲਤ ਹੋਆ ਜਲਤ ਨਜ਼ਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਜਗ ਮੈਂ ਆਇਆ ਮਨ ਜਾਉ ਭਇਆ ਪ੍ਰਭਾਗ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਕੀ ਸੁਖ ਦੁਖ ਨਾ ਵਿਆਪੇ ਅਨ ਹੱਥ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਗੁਗ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੁਗ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕੇ ਆਦਤ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰੋ ਮੇਰੇ ਵਾਰ ਤੂੰ ਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ
ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਹਾਨੂੰ ਦੇਖਦੇ ਇਹ ਰੱਖ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੂਜਾ ਦਾ ਜਲਤ ਹੋਇਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋ ਦਰਾਖੀ ਦਾ ਤੂੰ ਜਗ ਮੈਂ ਆਇਆ ਮਨ ਜਾਓ ਪਿਆ ਪ੍ਰਭਾਤ ਮੈਂ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾਪੇ ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰੇ ਕਹਿਆ ਰੂਪ ਨਦਰੀ ਆਇਆ ਕਹੇ ਨਾਨਕ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰੇ ਕਹੇ ਹਰ ਬਿਨ ਵਰਨ ਕੋਈ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਬੇਖਾਰ ਕਹੇ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰਾਂਦ ਸੇ ਸਤਿਗੁਰ ਮਿਲਿਆ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਪਠਾਏ ਸਾਚਾ ਸੁਣਦਿਆਂ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੋਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹੇ ਨੇਕ ਰੂਪ ਨਾਵ ਨਾਵ ਨਿਰਦਾਂਤਰਜਾਈ ਪਾਇਆ ਕਹੇ ਨਾਨਕਾਰ ਪਿਆਰੇ ਜੀਉ ਗੁਫਾਂ ਰੱਖ ਕਹੇ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਸੱਚ ਕਰ ਸੱਚਾ ਜਿੱਥੇ ਸਦਾ ਸੱਚ ਤਿਆਵੇ ਸੱਚੋ ਤਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾ ਗੁਰੂ ਸਮਝ ਪੜੇ ਅਰਦਾਸ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਗ

ਬਲਿਹਾਰੀ ਗੁਰ ਆਪਣੇ ਦਿਹਾੜੀ ਸਲਵਾਰ ਜਿਨ ਮਾਨਸ ਦੀ ਦੇਵਤ ਕੀਏ ਕੱਤਣ ਲਾਗੀ ਵਾਰ ਜੇ ਸੌ ਚੰਦਾ ਗੁਰੇ ਸੂਰ ਚਲੇ ਹਜ਼ਾਰ ਇੱਥੇ ਚੰਨ ਹੁੰਦਿਆਂ ਗੁਰਬਿਨ ਘੋਰ ਅੰਦਾਜ਼ ਨਾਨਕ ਗੁਰੂ ਨੂੰ ਚੇਤਨੀ।

0: ਜੇ ਮਹਾਕਾ ਕਰਮ ਹੋਏ ਕਰਮ ਸਿੱਧੀ ਦੇ ਅੱਗੇ ਵਤਿਆਣੀ ਹੈ ਸਿੱਧੀ ਚੋਰ ਕਰੇ ਵਧੀਆ ਹੱਥ ਲਾਲ ਕੇ ਮੁਸਤੀ ਏ ਕਰੇ ਨਾਨਕ ਅੱਗੇ ਸੁਣ ਲੈ ਜੇ ਖੱਤੇ ਕਾਲੇ ਦੇ ਮਹੱਲਾ ਪਹਿਲਾਂ
1: ਜਿਉਂ ਜੋ ਰੁਸਰੇ

जो आया सो चल सी, सब कोई आई वारी है, जिसके जी प्राण है क्यों साई

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISD 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग कवर शतर दे मालक युग हो युग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाव मान खोए बैठे गुरमुख प्यारे सतसंगी जनों, अज का दिन इस स्थान वालों उन शहीदों की याद विच मनाया जा रहा है जिन्होंने अपने तन के ठीकरे नूं भन के गुरु नानक साहब जी के पावन पवित्र दरबार श्री ननकाणा साहब के अंदर गुरमत मर्यादा लागू करवाई। आओ कृपा करके एकाग्रता बख्शिया जी इस ननकाणा साहब के साके के पिछोकड़ विच की कारण सन ये साका वापरन दे ते उस साके तो बाद कौम के अंदर की मोड़ आया है, उस साके ने कौम के अंदर की रंग लिया, इस पूरे इतिहास नूं आपां विस्तार नाल वाचना। एकाग्रता कृपा करके तुसी बख्शिया जे गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब महाराज जी दी पावन पवित्र हजूरी दे अंदर सवेरे शाम जदों भी गुरु का सिख अरदास करदा है ते उस अरदास दे अंदर सब तो पहला गुरु गोबिंद सिंह महाराज जी दी वार दे शब्द ए पुकारदा उचारदा है। वार श्री भगवती जी की पातशाही दसवीं गुरु नानक साहब तो लैके तेग बहादुर सिमरे कर नौद आवै ताए सब थाई हो सहाए। ये गुरु कलगी वाले पिता जी की उचारण की हुई बाणी। इस तो अगे असी पढ़ने दसवां पातशाह श्री गुरु गोबिंद सिंह जी फिर गुरु ग्रंथ साहब जी का जिक्र करने, उस तो बाद सिख इतिहास का जिक्र आरंभ हुंदा है। पंजा प्यारियां की गल करनी है, चार साहबजादियां की गल करनी है, उन्हां हठियां जपियां तपियां की गल करनी है जिन्होंने देगां चलाईयां ते तेगां वाहियां। देग चलाई लंगर चलाए ते तेग वाही कृपान के नाल जालम के मूँह नूं तोड़िया। इस तो अगला जिहड़ा पहरा आउंदा है असी पढ़ने जिन्ना सिंगा सिंगणिया ने धर्मे चीस दिते बंद बंद कटाए खोपरिया लुहाइया चरखड़िया से चढ़े आरिया ने चीरे गए। ये तो पुरातनता के इतिहास की गल करने है ते अगली जड़ी पंक्ति असी पढ़ने वो खास करके इस सदी में संबंधित गुरुद्वारों की सेवा लिए कुर्बानियां कीतिया धर्म निहारिया सिक्खी केसा सुवासा नाल निभाई तिना की कमाई का ध्यान धरके खालसा जी बोलो जी वाहिगुरु। असी रोज उन्हों की कमाई का ध्यान धरने जिन्होंने गुरुद्वारों के लिए कुर्बानियां कीतिया साध संगत ते अज की याद भी उन्हें सिंघा की याद है जिन्होंने गुरुद्वारे के लिए कुर्बानी की अपने आप को कुर्बान कर दिता। साका ननकाणा साहब का मैं अर्ज करा, ननकाणा साहब का असली नाम पहला सी राय भोए की तलवंडी। राय बुलार के पिता का नाम सी राय भोए। गुरु नानक साहब जी के वक्त जदों गुरदेव का आगमन होया तो राय भोए की तलवंडी का हाकम सी राय बुलार। तो गुरु नानक साहब जी की कृपा देख के गुरु नानक जी की बख्शिश देख के राय बुलार गुरु नानक साहब जी के चरणों का भवरा बन गया। तो इतों तक जिदन मेरे बाबे ने सच्चा सौदा किया पिता जी ने झिड़किया तो राय बुलार ने जाके कहा कि बाबा कालू अज तो बाद मेरे नानक नूं कुछ कही ना
ਤੇ ਬਾਬਾ ਕਾਲੂ ਨੇ ਕਿਹਾ ਸੀ ਰਾਏ ਇਹਨੇ 20 ਰੁਪਈਏ ਅੱਜ ਬਰਬਾਦ ਕਰ ਦਿੱਤੇ ਤੇ ਉਸ ਵਕਤ ਇਸ ਮੁਸਲਮਾਨ ਹਾਕਮ ਦੇ ਬਚਨ ਸਨ ਕਹਿਣ ਲੱਗਾ ਬਾਬਾ ਕਾਲੂ ਇਕੱਲੇ 20 ਰੁਪਈਆਂ ਦੀ ਗੱਲ ਨਹੀਂ ਜੇ ਮੇਰਾ ਗੁਰੂ ਨਾਨਕ ਸਾਰੀ ਤਲਵੰਡੀ ਨੂੰ ਵੀ ਦਾਅ ਤੇ ਲਾਵੇ ਤਾਂ ਮੈਂ ਇਹਦੇ ਚਰਨਾਂ ਦਾ ਭਵਰਾ ਬਣ ਕੇ ਰਹਾਂਗਾ ਮੇਰੇ ਗੁਰੂ ਨਾਨਕ ਤੇ ਅੱਜ ਤੋਂ ਬਾਅਦ ਹੱਥ ਨਾ ਚੁੱਕੇ ਸਾਧ ਸੰਗਤ ਉਸ ਰਾਏ ਬੁਲਾਰ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ ਤੇ ਇੱਕ ਦਿਨ ਇੰਨਾ ਵਧਦ ਵਿੱਚ ਆ ਗਿਆ ਇੰਨਾ ਪਿਆਰ ਵਿੱਚ ਆਇਆ ਜਿਸ ਪਿੰਡ ਦਾ ਨਾਮ ਇਹਦੇ ਬਾਪੂ ਦੇ ਨਾਮ ਸੀ ਰਾਏ ਭੋਏ ਦੀ ਤਲਵੰਡੀ ਤੇ ਕਹਿੰਦਾ ਮਨਾ ਮੇਰੇ ਬਾਪੂ ਨੇ ਤਾਂ ਲੋਕਾਂ ਤੋਂ ਜ਼ਮੀਨ ਖੋਹ ਕੇ ਕਬਜ਼ੇ ਕੀਤੇ ਤੇ ਜਿਨ੍ਹਾਂ ਤੋਂ ਖੋਹੀਏ ਉਹਨਾਂ ਦੀ ਸੰਤਾਨ ਮੇਰੇ ਬਾਪੂ ਦੇ ਸ਼ਹਿਰ ਨੂੰ ਨਫ਼ਰਤ ਦੀ ਨਿਗਾਹ ਨੇ ਟੱਕੇਗੀ ਕਹਿੰਦਾ ਛੱਡ ਰਾਏ ਭੋਏ ਦਾ ਨਾਂ ਨਹੀਂ ਅੱਜ ਤੋਂ ਬਾਅਦ ਇਸ ਸ਼ਹਿਰ ਦਾ ਨਾਮ ਨਨਕਾਣਾ ਸਾਹਿਬ ਹੋ ਜਾਏ ਇਹ ਮੇਰੇ ਗੁਰੂ ਨਾਨਕ ਦੇ ਨਾਂ 'ਤੇ ਹੋਵੇਗਾ ਲੋਕ ਇਹਨੂੰ ਅਦਬ ਨਾਲ ਚੁੱਕਣਗੇ ਸਾਧ ਸੰਗਤ ਨਨਕਾਣਾ ਦੀ ਧਰਤੀ 'ਤੇ ਮੇਰੇ ਸਾਹਿਬ ਨੇ ਕਈ ਚੋਗ ਕੀਤੇ ਨੇ ਇਕਾਗਰਤਾ ਬਖਸ਼ਿਆ ਜੇ ਸਾਕਾ ਇਹ ਬੜਾ ਦਰਦਨਾਕ ਹੈ ਪਰ ਸੁਣਨ ਵਾਸਤੇ ਪੂਰਨ ਟਿਕਾਓ ਚਾਹੀਦਾ ਮੈਂ ਆਰੰਭ ਤੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਕਰਨੀ ਚਾਹੁੰਦਾ ਇਸੇ ਨਨਕਾਣੇ ਦੀ ਧਰਤੀ 'ਤੇ ਮੇਰੇ ਬਾਬੇ ਨੇ ਪਾਂਧੇ ਨੂੰ ਉਪਦੇਸ਼ ਦਿੱਤਾ ਸੀ ਇੱਥੇ ਸਾਹਿਬ ਨੇ ਪੱਤੀ ਲਿਖਣ ਦੀ ਜਾਚ ਦੱਸੀ ਸੀ ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ ਸਭ ਮੈਂ ਸਾਹਿਬ ਏਕ ਭਇਆ ਇਸੇ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਤ ਦੀ ਗੱਲ ਕੀਤੀ ਇਸੇ ਤਲਵੰਡੀ ਵਿੱਚ ਯਕ ਅਰਜ ਗੁਪਤਮ ਪੇਸ਼ ਤੋਂ ਦਰਗੋਸ਼ ਪੁਨ ਕਰਤਾਰ ਮਕਾਜ਼ੀ ਨੂੰ ਉਪਦੇਸ਼ ਦਿੱਤਾ ਇਸੀ ਧਰਤੀ 'ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਜਦੋਂ ਆਰੰਭਤਾ ਕੀਤੀ ਇੱਥੋਂ ਤੁਰੇ ਨੇ ਅਨੇਕਾਂ ਸੋਜ ਕੀਤੇ ਤੇ ਰਾਏ ਬੁਲਾਰ ਨੂੰ ਇੱਕ ਗੱਲ ਕਹਿ ਕੇ ਗਏ ਸਨ ਰਾਏ ਜਦੋਂ ਤੁਰਨ ਲੱਗੇ ਜਦੋਂ ਆਪਣੀ ਕੋਈ ਵੀ ਤਾਕਤ ਕੰਮ ਨਾ ਕਰੇ ਤੂੰ ਦੋਨੋਂ ਹੱਥ ਜੋੜ ਕੇ ਅਰਦਾਸ ਕਰੀ ਜਾਂ ਮੈਂ ਤੇਰੇ ਨਾਲ ਬਚਨ ਕੀਤਾ ਜਦੋਂ ਤੂੰ ਅਰਦਾਸ ਕਰੇਗਾ ਮੈਂ ਵਾਅਦਾ ਕਰਨਾ ਮੈਂ ਤੇਰੇ ਕੋਲ ਹੋਵਾਂ ਤੇ ਬਾਬਾ ਆਏ ਨੇ ਕੇਵਲ ਕਿਹਾ ਨਹੀਂ ਸਤਿਗੁਰੂ ਸੁਲਤਾਨਪੁਰ ਗਏ ਨੇ ਸੁਲਤਾਨਪੁਰ ਤੋਂ ਉਦਾਸੀ ਆਰੰਭ ਕੀਤੀ ਤੇ ਸਾਧ ਸੰਗਤ ਪਹਿਲੀ ਉਦਾਸੀ ਵਕਤ ਜਦੋਂ ਹਜ਼ੂਰ ਗਏ ਨੇ ਭਾਈ ਲਾਲੋ ਦੇ ਘਰ ਪਹਿਲੀ ਧਰਮਸ਼ਾਲਾ ਮੇਰੇ ਗੁਰੂ ਨਾਨਕ ਨੇ ਭਾਈ ਲਾਲੋ ਦੀ ਕੁਟੀਆ ਨੂੰ ਬਣਾਇਆ ਸੀ ਭਾਈ ਲਾਲੋ ਨੂੰ ਪ੍ਰਚਾਰਕ ਥਾਪਿਆ ਗੁਰਮਤ ਦਾ ਪ੍ਰਚਾਰ ਕਰਨ ਦੇ ਲਈ ਤੇ ਇਹੀ ਗੱਲ ਕਹੀ ਸੀ ਲਾਲੋ ਅੱਜ ਤੱਕ ਤੂੰ ਕਿੰਨੇ ਧਰਦਾ ਰਹੇ ਲਿਆ ਮੈਂ ਅੱਜ ਰੱਬ ਦੀ ਕਿਰਪਾ ਤੈਨੂੰ ਦੇ ਦੇਣਾ ਅੱਜ ਤੋਂ ਬਾਅਦ ਲੋਕਾਂ ਦੇ ਤੂੰ ਜੀਵਨ ਕਰਨੇ ਸ਼ੁਰੂ ਕਰਦਾ ਹੈ ਉੱਥੇ ਪਹਿਲੀ ਧਰਮਸ਼ਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਭਾਈ ਲਾਲੋ ਅਜਿੱਤਾ ਰੰਧਾਵਾ ਭਾਈ ਮਨਸੁਖ ਭਾਈ ਭਗੀਰਥ ਖੈਰ ਇਸ ਤੋਂ ਅੱਗੇ ਜਦੋਂ ਚੱਲਦੇ ਹਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਇੱਕ ਉਦਾਸੀ ਸੰਪਰਦਾ ਨਾਲ ਸ਼ੁਰੂ ਹੋਈ ਜਿਹੜੀ ਬਾਬਾ ਸ਼੍ਰੀ ਚੰਦ ਜੀ ਨੇ ਆਰੰਭ ਕੀਤੀ ਮੈਂ ਗੱਲ ਮਹੰਤਾਂ 'ਤੇ ਲੈ ਕੇ ਆਉਣੀ ਹੈ ਬਾਬਾ ਸ਼੍ਰੀ ਚੰਦ ਉਦਾਸੀ ਮਤ ਦੇ ਧਾਰਨੀ ਅਤੇ ਬਾਬਾ ਸ਼੍ਰੀ ਚੰਦ ਹੋਰਾਂ ਨੇ ਚਾਰ ਗ੍ਰੰਥ ਲਿਖੇ ਨੇ ਆਪ ਜੀ ਦੇ ਧਿਆਨ ਲਈ ਪਹਿਲੇ ਗ੍ਰੰਥ ਦਾ ਨਾਮ ਹੈ ਆਰਤਾ ਨਾਨਕ ਸ਼ਾਹ ਕਾ ਦੂਸਰੇ ਗ੍ਰੰਥ ਦਾ ਨਾਮ ਹੈ ਸ਼੍ਰੀ ਮਾਤਰਾ ਸਾਹਿਬ ਤੀਸਰੇ ਗ੍ਰੰਥ ਦਾ ਨਾਮ ਹੈ ਸਹੰਤਰਨਾਮਾ ਅਤੇ ਚੌਥੇ ਗ੍ਰੰਥ ਦਾ ਨਾਮ ਹੈ ਬਾਬਾ ਸ਼੍ਰੀ ਚੰਦ ਜੀ ਦੇ ਗੁਰੂ ਗੈਤਰੀ ਅਤੇ ਬਾਬਾ ਸ਼੍ਰੀ ਚੰਦ ਜੀ 148 ਸਾਲ ਜਿਹੜੀ ਉਹ ਉਮਰ ਭੋਗ ਕੇ ਗਏ ਨੇ ਚੇਤੇ ਰੱਖਣਾ ਕਈ ਗੱਲਾਂ ਨੇ ਅਸੀਂ ਭਾਵੁਕ ਹੋ ਕੇ ਕਹਿ ਦਿੰਦੇ ਹਾਂ ਬਾਬਾ ਜੀ ਨੇ ਕਟੋਰਾ ਸੱਟਿਆ ਅਤੇ ਬਾਬਾ ਸ਼੍ਰੀ ਚੰਦ ਨੂੰ ਕਿਹਾ ਕੱਢ ਬਾਬਾ ਸ਼੍ਰੀ ਚੰਦ ਕਹਿੰਦੇ ਨੇ ਮੇਰੇ ਕੱਪੜੇ ਭਰੇ ਜਾਣਗੇ ਕਿੰਨੀ ਹਾਸੋ ਨਹੀਂ ਗੱਲ ਬਾਬਾ ਸ਼੍ਰੀ ਚੰਦ ਨੇ ਸਾਰੀ ਜ਼ਿੰਦਗੀ ਕੱਪੜੇ ਪਾਈ ਨੇ ਉਹ ਲੰਗੋਟ ਬੰਨ ਕੇ ਰਹੇ ਨੇ ਬਾਬਾ ਸ਼੍ਰੀ ਚੰਦ ਜੀ ਖੈਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਅਤੇ ਜਦੋਂ ਸਿੱਖੀ ਦਾ ਘੇਰਾ ਸਿੱਖੀ ਪਰਿਵਾਰ ਵਧਿਆ ਅਤੇ ਮੇਰੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪੀਆਂ ਜਿਨ੍ਹਾਂ ਵਿੱਚੋਂ 2 ਮੰਜੀਆਂ ਬੀਬੀਆਂ ਨੂੰ ਦਿੱਤੀਆਂ ਇੱਕ ਭਾਈ ਸੱਚਣ ਸੱਚ ਵਾਲੀ ਅਤੇ ਦੂਸਰੀ ਮੰਜੀ ਮੱਥੋ ਅਤੇ ਮਰਾਰੀ ਵਾਲੀ ਮੰਜੀ ਦਾ ਮਤਲਬ ਸੀ ਇਹ ਸਿੱਖ ਆਪਣੇ ਵੱਖ ਵੱਖ ਇਲਾਕਿਆਂ ਵੀ ਜਾਂਦੇ ਸਨ ਮੰਜੀ 'ਤੇ ਬੈਠ ਕੇ ਇਹਨਾਂ ਨੇ ਗੁਰੂ ਦਾ ਬਚਨ ਕਰਨੇ ਅਤੇ ਸੰਗਤਾਂ ਨੇ ਸੁਣਨਾ ਗੁਰੂ ਰਾਮਦਾਸ ਜੀ ਦਾ ਸਮਾਂ ਆਇਆ ਅਤੇ ਮੇਰੇ ਸਤਿਗੁਰੂ ਨੇ ਮਸੰਦ ਸਿਸਟਮ ਸ਼ੁਰੂ ਕੀਤਾ ਮਸੰਦ ਇਲਾਕੇ ਵਿੱਚ ਪ੍ਰਚਾਰ ਕਰਕੇ ਦੁਸ਼ਮਣ ਦੀ ਮਾਇਆ ਲਿਆਉਂਦੇ ਨੇ
گرو رام داس جی نے جتھے مسند چھاپے اتھے 72 پیڑے بھی چھاپے نے. گرو رام داس جی تو بعد گرو ارجن صاحب دا سما آیا تے حیرانگی دی بات اے مسند گرو ارجن صاحب دے ویلے جدو ہرمندر صاحب دی اساری ہوئی ادو بھی چونے وچ ملاوٹ کر لگے تے پوچھا کیوں کہن لگے پیسے گھٹ نے خرچہ زیادہ. تے گرو ارجن صاحب نے کیا سی پلو جدو نیت صاف کر کے تریے پھر جیب گرو دی ہندی ہے ہاتھ سکھ دا ہندا ہے جس بھی کام نو چاہو کبھی کام رکیا نہیں. یہ مطلب مسند دے ارادہ ہی کر دے. گرو ارجن صاحب تو بعد گرو ہرگوبند صاحب گدی تے بیٹھے. بابا شری چند گرو ہرگوبند صاحب دے چرنوں وچ آئے. اتھے بابا شری چند جی نے گرو ہرگوبند صاحب دے پنجاں پتراں وچوں بابے گردتے نو اپنی جھولی وچ پایا. بابے گردتے نو اپنی اداسی مت دی گدی دتی تے بابے گردتے نے گرو کے چرنوں وچ جڑ کے پرچار کیتا. اس اداسی سمپردا دے وچوں پھر چار دھوڑے قائم ہوئے جنہاں وچوں ایک بالو اتم دوسرا پھول تیجا گوند تے چوتھا المت. چار دھوڑے قائم ہوئے. انہاں چار دھوڑیاں نے سکھی دا پرچار کیتا تھاں پر تھاں کتھے پیلی بھیت تے کتھے نانک متا وکھ وکھ تھاواں تے چارے سکھ اے پرچار کردے رہے. چار دھوڑیاں تو بعد سات بخشاں نے جنہیں سنگت سہبیے بھگت ملیے آ سترا سائیے یہ سات گرسکھ نے جنہوں نے سات بخشاں ملیاں گرو ہرگوبند صاحب تو لے کے گرو گوبند سنگھ جی تک. گرو گوبند سنگھ جی کے ویلے مسند وکاری ہو گئے نشئی ہو گئے سکھاں تو دھکے نے دولت لین لگے. حضور نے حکم نامہ کر دیتا کہ مسندہ نو کوئی بھی مایا نہ دے سکھ آپ دسوانتی مایا لے کے آن. عام کیرتی سکھ کیرتن بانی دا پرچار کر لگتا ہے. صاحب سنگت گرو گوبند سنگھ جی تو بعد بابا بندہ سنگھ بہادر آئے نے. بابا بندہ سنگھ بہادر نے سرہند نو فتح کیتا ہے. دھیان رکھنا اس سمے بھی سکھی کی کچھ بات ہوئی بھائی منی سنگھ بابا دیپ سنگھ گل کرتے رہے. اس تو بعد جدو بابا بندہ سنگھ بہادر تو بعد اس سمے سکھان دا پتا پتا ویری ہے. اس وقت مثلا قائم ہوئی ہیں. مثلا دے وقت بھی دشمن نو روک کے اپنی خود قائم کر کے رکھی. بارہ مثلا تو بعد شیرے پنجاب مہاراجا رنجیت سنگھ نے راج قائم کیتا. تے ہن میں ننکانا صاحب ول آ رہا پشوکڑ تو شیرے پنجاب تخت تے بیٹھا لاہور تے بابا صاحب سنگھ جی بیدی جنہ نے راج تلک دتا سی شیرے پنجاب نو. بابا صاحب سنگھ بیدی ننکانا صاحب گئے جا کے لنگر دی حالت دیکھی تا بڑی پتلی تے بابا جی آ گئے رنجیت سنگھ کول. کہن لگے رنجیت سنگھ تو سکے تے نہ گرو نانک دا چلانا پے تے گرو نانک جی دا جنم استھان ننکانا صاحب جتھے لنگر دی کوئی پربند چنگا نہیں. تے شیرے پنجاب نے کیا سی بابا جی گھوڑے تے چڑھ دو سورج نکل دے آسار چڑھ دے تو لے کے شام سورج چھپ دے تک جنی تھان تے تسی گھوڑا کما لو گے تو ساری زمین گرو نانک دے گھر دے نہ کر دیا. بابا صاحب سنگھ بیدی نے گھوڑا پھیریا اور ساری زمین بابا جی نے شیرے پنجاب نے ننکانا صاحب دے نام کرائی. اس تو بعد شیرے پنجاب نے بڑی سیوا کی گرو گھر کی. یہ ایک وکھ وکھرا وشہ وکھرا لیکچر دا بن سکتا ہے. خیر شیرے پنجاب نے جگیرا لا دیتیاں مہنت چھاپ دیتے. تو ایک گل دھیان رکھنا سکھاں دا راج تے ضرور قائم ہویا پر سکھی دی وچار دھارا جڑی وہ ڈگی کیونکہ اس وقت سناتن مت کا ہندو مت کا بہت زیادہ پربھاو جڑا سکھاں وچ پین لگ پیا. راج سکھاں دا سی پر وچار دھارا ملگوبا ہو گئی. اتوں تک جڑی نرنکاری سمپردا اج ایک تا نرک دھاری نے نا دو سمپرداواں نے. ایک نے سنت نرنکاری جنہاں نوں نرک دھاری کہندے ہیں سنت نرنکاری نے. ایک اصلی نرنکاری نے بابا دیال جی والی سمپردا. اتوں تک کہ اکال تخت کا جتےدار ہوئے ہرمندر صاحب کے گرنتی دا انتلا سما آیا وہ موت ہو گئی تو انہوں زمین سے لٹایا. تو بابا دیال جی کے پتر دربارہ صاحب ہرمندر صاحب گئے. میں عرض کر رہا کنی کو ملاوٹ ہو گئی وچ سکھی دے. اس وقت انہیں گرنتی دے پھول نہ کپڑے وچ پائے اصلیاں
ਤੇ ਕਹਿਣ ਤਾਂ ਇਹਨੂੰ ਹਰਿਦੁਆਰ ਲੈ ਜਾਓ, ਇਹਦੀ ਮੁਕਤੀ ਹੋ ਜਾਏਗੀ। ਉਸ ਵਕਤ ਬਾਬਾ ਦਰਬਾਰਾ ਸਾਹਿਬ ਸਿੰਘ ਕਹਿੰਦੇ ਨੇ, ਜਥੇਦਾਰ ਜੀ, ਗੁਰੂ ਰਾਮਦਾਸ ਦੇ ਘਰ ਦਾ ਗ੍ਰੰਥੀ ਜਿਹਨੇ 50 ਸਾਲ ਗੁਰੂ ਰਾਮਦਾਸ ਦੇ ਚਰਨਾਂ ਦੀ ਝਾੜੂ ਲਾਇਆ ਹੋਵੇ, ਜੇ ਅਜੇ ਵੀ ਇਹਦੀਆਂ ਅਸਥੀਆਂ ਹਰਿਦੁਆਰ ਲਿਜਾਣੀਆਂ ਪੈਣ ਤਾਂ ਫਿਰ ਗੁਰੂ ਰਾਮਦਾਸ ਦੇ ਦਰ ਤੇ ਰਹਿਣ ਦਾ ਕੀ ਲਾਭ ਹੋਇਆ। ਇਹਦਾ ਮਤਲਬ ਕਿੰਨਾ ਕੁ ਪ੍ਰਚਾਰ, ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀਆਂ ਅਸਥੀਆਂ ਵੀ ਹਰਿਦੁਆਰ ਜਾਂਦੀਆਂ ਪਈਆਂ ਨੇ। ਖੈਰ, ਉਸ ਵਕਤ ਮਲਗੋਦਾ ਕੰਮ ਹੋਇਆ, ਸ਼ੇਰੇ ਪੰਜਾਬ ਦੀ ਮੌਤ ਹੋ ਗਈ, ਅੰਗਰੇਜ਼ਾਂ ਨੇ ਰਾਜ ਕਾਇਮ ਕੀਤਾ ਤੇ ਹੈਰਾਨਗੀ ਦੀ ਗੱਲ, ਮਹੰਤਾਂ ਨੇ ਉਹ ਜਗੀਰ ਆਪਣੀ ਨਿੱਜੀ ਜਾਇਦਾਦ ਬਣਾ ਲਈ, ਹਾਲਾਂਕਿ ਗੁਰੂ ਘਰ, ਗੁਰਦੁਆਰੇ, ਧਾਰਮਿਕ ਸੰਸਥਾਵਾਂ ਕਿਸੇ ਇੱਕ ਮਨੁੱਖ ਦੀਆਂ ਨਹੀਂ, ਗੁਰੂ ਨੇ ਤਾਂ ਪੂਰੀਆਂ ਪਾਏ। ਅਕਬਰ ਗੁਰੂ ਰਾਮ ਅਮਰਦਾਸ ਦੇ ਲੰਗਰ ਦੇ ਨਾਮ ਜਗੀਰ ਲਾਉਂਦਾ ਤੇ ਮੇਰਾ ਗੁਰੂ ਅਮਰਦਾਸ ਬੋਲ ਕੇ ਕਹਿੰਦਾ, ਅਕਬਰ ਤੇ ਲੰਗਰ ਗੁਰੂ ਨਾਨਕ ਦੀ ਸੰਗਤ ਦੇ ਸਿਰ ਤੇ ਚੱਲਦਾ ਹੈ, ਕਿਸੇ ਰਾਜੇ ਦੇ ਨਾਂ ਤੇ ਲੰਗਰ ਲੱਗਿਆ ਫਿਰ ਗੁਰੂ ਦੀ ਸੰਗਤ ਦਾ ਲੰਗਰ ਨਹੀਂ, ਫਿਰ ਅਕਬਰ ਦਾ ਲੰਗਰ ਬਣਦਾ ਹੈ। ਗੁਰੂ ਦਾ ਘਰ ਸੰਗਤ ਹੈ, ਸਾਧ ਸੰਗਤ, ਮਹੰਤਾਂ ਨੇ ਥਾਂ ਥਾਂ ਕਬਜ਼ੇ ਕੀਤੇ ਤੇ ਭਾਈ ਗੁਰਦਾਸ ਨੇ ਇੱਕ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਜਦੋਂ ਬੰਦਾ ਗੁਰਦੁਆਰੇ ਰਹਿ ਕੇ ਵੀ ਨਿਗਰ ਜਾਏ ਨਾ, ਵਕਾਰੀ ਹੋ ਜਾਏ, ਫਿਰ ਉਹਦੀ ਬਚਣ ਦੀ ਕੋਈ ਆਸ ਨਹੀਂ। ਜੇ ਜਿਹੜਾ ਗੁਰਦੁਆਰੇ ਰਹਿ ਕੇ ਛੁਟਕਾਰਿਆ ਗਿਆ ਨਾ, ਉਹ ਕਿਤੇ ਨਹੀਂ ਜੇ ਬਚ ਸਕਦਾ। ਭਾਈ ਗੁਰਦਾਸ ਕਹਿੰਦੇ ਨੇ ਬਾਹਰ ਲੱਗ ਜਾਏ ਅੱਗ ਤੇ ਆਪਾਂ ਦੌੜ ਕੇ ਕਹਿੰਦੇ ਨਹਿਰ ਵਿੱਚੋਂ, ਸਮੁੰਦਰ ਵਿੱਚੋਂ, ਦਰਿਆ ਵਿੱਚੋਂ ਪਾਣੀ ਲਿਆਓ, ਅੱਗ ਬੁਝਾਉਣੀ। ਕਹਿਣ ਲੱਗੇ ਬਾਹਰ ਅੱਗ ਲੱਗੇ ਤੇ ਨਹਿਰ ਦੇ ਪਾਣੀ ਨਾਲ ਬੁਝ ਜਾਏਗੀ, ਤੇ ਜਿਹੜਾ ਨਹਿਰ ਵਿੱਚ ਬੈਠਾ, ਡੇੜੀ ਵਿੱਚ ਬੈਠਿਆ ਅੱਗ ਲੱਗ ਜਾਏ, ਉਹਨੂੰ ਕਿਵੇਂ ਬੁਝਾਓਗੇ? ਜੇ ਨਦੀ ਵਿੱਚ ਹੀ ਅੱਗ ਲੱਗ ਜਾਏ, ਕੋਈ ਬਚਾਅ ਹੈ? ਇੱਕ ਬੰਦਾ ਡਰਦਾ ਮਾਰਾ ਕਿਲੇ ਵਿੱਚ ਜਾਂਦਾ, ਮੈਨੂੰ ਕੋਈ ਮਾਰ ਨਾ ਦੇ। ਜੇ ਕਿਲੇ ਵਿੱਚ ਗਏ ਹੋਏ ਮੈਨੂੰ ਮਾਰ ਕੇ ਲੁੱਟ ਲੈਣ, ਫਿਰ ਉਹ ਜਾਏ ਕਿੱਥੇ? ਤੇ ਬੰਦਾ ਮਾਇਆ ਤੋਂ ਬਚਣ ਲਈ ਗੁਰੂ ਕੋਲ ਜਾਂਦਾ ਹੈ, ਤੇ ਜੇ ਮਾਇਆ ਤੇ ਵਿਕਾਰ ਗੁਰੂ ਕੋਲ ਬੈਠਿਆ ਵੀ ਬੰਦੇ ਨੂੰ ਖਤਮ ਕਰ ਦੇਣ, ਫਿਰ ਬੰਦੇ ਦਾ ਬਚਾਅ ਵੀ ਕਿਤੇ। ਬਾਬੇ ਫਰੀਦ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਕਹਿਣ ਲੱਗੇ ਇੱਕ ਧਰਤੀ ਪਾਣੀ ਤੋਂ ਬਿਨਾਂ ਸੁੱਕ ਗਈ ਹੈ, ਆ ਹਾੜ੍ਹ ਦੇ ਮਹੀਨੇ ਵਿੱਚ ਜਦੋਂ ਤਪਸ਼ ਪੈਂਦੀ ਹੈ, ਧਰਤੀ ਤਪਦੀ ਹੈ ਤੇ ਸਾਉਣ ਵਿੱਚ ਹਿੰਦੁਸਤਾਨ ਵਿੱਚ ਮੀਂਹ ਪੈਂਦਾ, ਤੇ ਉਹ ਧਰਤੀ ਪਰਤ ਕੇ ਫਿਰ ਖੇੜੇ ਵਿੱਚ ਆ ਜਾਂਦੀ। ਤੇ ਚੇਤੇ ਰੱਖੋ, ਕੁਝ ਰੁੱਖ ਐਸੇ ਨੇ ਜਿਹੜੇ ਪਾਣੀ ਤੋਂ ਬਿਨਾਂ ਸੁੱਕਣ, ਉਹਨਾਂ ਨੂੰ ਪਾਣੀ ਛਿੰਜ ਕੇ ਹਰਿਆ ਕੀਤਾ ਜਾ ਸਕਦਾ, ਤੇ ਭਲੇ ਜਿਹੜੇ ਪਾਣੀ ਵਿੱਚ ਰਹਿ ਕੇ ਸੁੱਕ ਜਾਣ, ਉਹਨਾਂ ਦਾ ਕੋਈ ਵੀ ਬਚਾਅ ਨਹੀਂ, ਪਾਣੀ ਤਾਂ ਹਰਿਆ ਕਰਦਾ। ਬਾਬਾ ਫਰੀਦ ਕਹਿੰਦੇ, ਤੱਤੀ ਤੋਏ ਨਾ ਭੁੱਲੋ, ਜੇ ਜਲ ਟੁੱਬੀ ਦੇ, ਜੇ ਪਾਣੀ ਵਿੱਚ ਰਹਿੰਦੀ ਧਰਤੀ ਤਪਦੀ ਪਈ, ਫਿਰ ਕੋਈ ਇਲਾਜ ਇਹਦਾ ਨਹੀਂ। ਜੋ ਦੁਹਾਗਣ ਰੱਬ ਦੀ ਚੂਹ ਰਹਿੰਦੀ ਚੂਰੇ, ਇਹ ਲੋਕ ਗੁਰਦੁਆਰਿਆਂ ਵਿੱਚ ਕਾਬਜ਼ ਨੇ, ਥਾਂ ਥਾਂ ਤੇ ਆਪਣੀ ਜਗੀਰ ਇਹਨਾਂ ਨੇ ਕਾਇਮ ਕੀਤੀ, ਤੇ ਨਿਕਰ ਕਿੰਨੇ ਕੁ ਗਏ ਇੱਥੋਂ ਤੱਕ ਕਿ ਤਰਨ ਤਾਰਨ ਸਾਹਿਬ ਤੋਂ ਮੈਂ ਆਰੰਭ ਕਰਾਂ। ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵਿੱਚ ਸ਼ਾਮ ਦੇ ਵਕਤ ਮਹੰਤ ਕੀ ਕਰਦੇ ਸਨ, ਸ਼ਰਾਬ ਦੀਆਂ ਬੋਤਲਾਂ ਲਿਆਉਣੀਆਂ ਤੇ ਸਰੋਵਰ ਦੇ ਜਲ ਵਿੱਚ ਠੰਡੀਆਂ ਕਰਕੇ ਪਰਿਕਰਮਾ ਵਿੱਚ ਹੀ ਬੈਠ ਕੇ ਪੀਣੀਆਂ, ਨਸ਼ੇ ਵਿੱਚ ਚੂਰ ਹੋਣਾ। ਨਨਕਾਣਾ ਸਾਹਿਬ ਦੇ ਸਾਕੇ ਵਾਪਰਨ ਦੇ ਕਾਰਨ ਕੀ ਨੇ? ਇਹਨਾਂ ਨੇ ਨਸ਼ੇ ਵੀ ਚੂਰ ਹੋਣਾ, ਪਰਤ ਕੇ ਉੱਥੇ ਵੇਸ਼ਵਾ ਦਾ ਨਾਸ਼ ਹੋਣਾ, ਤੇ ਜਦੋਂ ਧੀਆਂ ਭੈਣਾਂ ਬੀਬੀਆਂ ਨੇ ਗੁਰਦੁਆਰੇ ਜਾਣਾ, ਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਉਹਨਾਂ ਬੀਬੀਆਂ ਉੱਤੇ ਵੱਟੇ ਮਾਰਨੇ, ਗੰਨਿਆਂ ਦੀਆਂ ਗਨੇਰੀਆਂ ਮਾਰਨੀਆਂ, ਇੱਥੋਂ ਤੱਕ ਕਿ ਬੀਬੀਆਂ ਦੀ ਪੱਤ ਲੁੱਟਣ ਤੱਕ ਵੀ ਜਾਣਾ। ਤੇ ਕਹਿੰਦੇ ਨੇ ਤਰਨ ਤਾਰਨ ਸਾਹਿਬ ਇੰਨੀ ਬਦਲੀ ਹੋਈ, ਸਭ ਤੋਂ ਪਹਿਲਾਂ ਕਬਜ਼ਾ ਹਰਿਮੰਦਰ ਸਾਹਿਬ ਦਾ ਲਿਆ ਕਰਤਾਰ ਸਿੰਘ ਝੱਬਰ ਨੇ, ਸਰਦਾਰ ਤੇਜਾ ਸਿੰਘ ਭੁੱਚਰ ਨੇ। ਜਦੋਂ ਇਹ ਕੁਝ ਕੁ ਰਵਿਦਾਸੀਏ ਸਿੱਖ, ਜਿਨ੍ਹਾਂ ਨੂੰ ਕਹਿੰਦੇ ਆ, ਪਰ ਵੈਸੇ ਮੈਂ ਕਹਿੰਦਾ ਵੀ ਰਵਿਦਾਸੀਏ ਸਿੱਖ ਵੀ ਸਾਡੇ ਦਿੱਤਾ ਹੋਇਆ ਸ਼ਬਦ, ਗੁਰਮਤ ਨੇ ਇਹ ਸ਼ਬਦ ਨਹੀਂ ਦਿੱਤਾ ਰਵਿਦਾਸੀ, ਗੁਰਮਤ ਨੇ ਤਾਂ ਕੇਵਲ ਸਿੱਖ ਦੀ ਗੱਲ ਕੀਤੀ, ਗੁਰੂ ਤੇ ਸਿੱਖ ਦਾ ਨਾਤਾ ਹੈ। ਉਹ ਜਦੋਂ ਅੰਮ੍ਰਿਤ ਛਕ ਕੇ ਗਏ, ਪੁਜਾਰੀਆਂ ਨੇ ਕਿਹਾ ਤੁਸੀਂ ਤੇ ਸ਼ੁਦਰ ਹੋ, ਤੁਹਾਡਾ ਤੇ ਦੇਗ ਪ੍ਰਵਾਨ ਨਹੀਂ ਹੋਣੀ। ਕਹਿੰਦੇ ਨੇ ਜੀ ਪ੍ਰਸਾਦ ਉਹਨਾਂ ਨੇ ਲਿਆ ਨਾ, ਉੱਥੇ ਕਈਆਂ ਨੇ ਕਿਹਾ ਫਿਰ ਅਰਦਾਸ ਕਰ ਲਓ। ਇੰਨੇ ਚਿਰ ਨੂੰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਪਹੁੰਚ ਗਏ, ਹਰਬੰਸ ਸਿੰਘ ਅਟਾਰੀ ਵਾਲੇ ਪਹੁੰਚੇ। ਉਹਨਾਂ ਕਿਹਾ ਵੀ ਕੱਲ੍ਹ ਕੀ ਤੁਸੀਂ ਪ੍ਰਸਾਦ ਦੇ ਕਿਉਂ ਨਹੀਂ ਕਰਦੇ? ਕਹਿਣ ਲੱਗੇ ਸ਼ੂਦਰ ਨੂੰ। ਉੱਥੇ ਉਹਨਾਂ ਫਿਰ ਕਿਹਾ ਤੁਸੀਂ ਕੋਈ ਵੱਡੇ ਨਹੀਂ, ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਲਓ, ਜੋ ਗੁਰੂ ਕਹੇਗਾ ਆਪਾਂ ਮੰਨ ਲਵਾਂਗੇ। ਉੱਥੇ ਆਇਆ ਕਿ ਨਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਉੱਧਰ ਫਿਰ ਇਹ ਪੁਜਾਰੀ ਭੱਜ ਗਏ, ਉਹਨਾਂ ਨੇ ਡਾਂਗ ਨਾਲ ਪੁਜਾਰੀਆਂ ਨੂੰ ਵੀ ਪ੍ਰਸ਼ਾਦ ਛਕਾਇਆ, ਆਪ ਵੀ ਲੰਗਰ ਛਕਿਆ, ਤੇ ਪੁਜਾਰੀ ਦੌੜ ਗਏ ਤੇ ਅਕਾਲ ਤਖ਼ਤ ਤੇ ਕਬਜ਼ਾ ਜਿਹੜਾ ਸਰਦਾਰ ਕਰਤਾਰ ਸਿੰਘ ਝੱਬਰ ਨੇ ਕਾਇਮ ਕੀਤਾ, ਤੇਜਾ ਸਿੰਘ ਭੁੱਚਰ ਨੂੰ ਜਥੇਦਾਰ ਥਾਪਿਆ।
साध संगत इतने जदों कब्जा हो गया तो तरन तारण एक सिंह सभा लहर का मोटी सी जो सिंह सभा लहर प्रफुल्लित हुई गुरुद्वार के सुधार लिया नाम से सरदार संत सिंह हालांकि तरन तारण की परिक्रमा में दीवान की मनाई कर दी मानता ने साध संगत इन्हें इतने दीवान में इन्नी कु गल कह दी सिख अमृत छके त्यार बर त्यार हो पंज ककारां दा धारनी होवे महंत ने सुनिया सवेरे भाई संत सिंह ए लैक्चर तकरीर करके गए तो शाम नूं भाई संत सिंह दा एक बच्चा जिहदी 8 साल उम्र सी पुत्तर दी ते 13 कु साल दे करीब इहदी धी दी उम्र सी दोनों भैण ते भरा खेड़दे ने तरन तारण गुरुद्वारे विच आ गए महंत ने देखिया कहन लगा ए उस ही संते दा मुंडा जे जिहड़ा सवेरे ते अकालियां दी गल करदा सी 8 साल का बच्चा ओदे गले विच धारा पत्थर बन्निया बच्चा तरना लैंदा रहा ते महंत दे गुंडिया ने उन्हू पत्थर बन के सरोवर विच डोब के मार दिता पहला बच्चा इत्थे मरिया ते ओ बच्ची तरना लैंदी रही भरा दियां बाहां पकड़ के खिचदी रही इन्हां चंद्रे पापियां ने उस बच्ची नू धू के ओदी तत लुटी बाल उमर तिन्न उधर ए घटना 24 जनवरी 1921 दी अकाल तख्त ते इकट्ठ होए ते किमने बीबी ना जिदे पुत्र दी मौत हो गई सी उत्ते दीवान लगा अकाल तख्त दे बैठे सिख सूर में ते रोंदी गई कहन लगी सिखो कदों तुसी जागे हो सुते उठोगे कदों तुहानू जाग आएगी अज तक तां तुसी लोकां दीआं बहु बच्चियां नू सरहद तों मोड़ के लैंदे रहे पर अज अपने घर विच झाकी मारो पुत्र मेरा डोब के मार दिता है ती मेरी भी पत लुट ली है अज दसो मैं किदे कोल जाके फरियाद करा जदों इस बीबी ने पाया गुरु का वास्ता उतो फिर सिंघां दा जथा तरन तारन गया साध संगत उत्थे महंत ने कहा मैं तुहाडे नाल गल बात करांगा ते सिखां ने इक गल कही अरदास कीती गुरु अर्जन साहब तेरे घर नूं असी आजाद कराने जिवें तू तत्ती तवी ते सब कुछ सह गए असी टुकड़े टुकड़े तो हो जाएंगे पर मेरे गुरु अर्जन साहब तेरे घर भी जाके किसी से हाथ नहीं चुका जदों सिख गए देखो एक सबर ते चेते रखना गुरु नानक दे घर की रीत भी है जो पहला प्यार नाल समझाओ जे प्यार नाल नहीं समझदा सबर नाल कुरबानी करो जे सबर नाल नहीं समझदा फिर कृपान पकड़ के सिर नूं चिटका दिओ गुरु रामदास जी तक प्रेम की बोली सी गुरु अर्जन साहब ने सबर नाल कुरबानी दित्ती ते जदों नहीं समझिया मेरे बापू ने दो कृपाना पा के चार जंगा करके मुंह मोड़ के रख दिता गुरु हरकृष्ण साहब गुरु हर राय ने केवल प्रेम की गल की 2200 घोर कुवारे पर जंग कोई नहीं जदों नहीं मनिया गुरु तेग बहादुर जी ने ठीकरा भन दिता ते जदों ठीकरा भन के भी बाज ना होया ये जालम ना आया ते फिर गुरु नानक दे घरों आवाज आई चूकार अज हमा हील ते दर गुदस हलाल अस बुरदल बार सुनशीर दस उदो कृपान के दस्ते से हट गया सिख तुरे ते 2500 सिंह पहला शहीद गुरुद्वारा सुधार लहर का किन्ने इन्हें जाके जो टेकिया मथा अरदास की जो मथा टेकिया तो महंत दे पुजारी ने टकने नाल 2500 सिंह का सिर ला के एक पासे रख दिता इन्हू शहीद कर दिता कुछ किन्ने सिर लाया कुछ किन्ने शहीद कर दिता ए एक भाई हुक्म सिंह शहीद होया गल की इन्हां दी शहादत तो बाद तरन तारण साहिब पंच दे कब्जे विच आ गया ते जदों 2500 सिंह दा कर लगे संस्कार इहदी मां आई ते चिखा ते पुत्तर दी लाश पई है लोकां ने सोचिया माई ते की बीतेगी जवान पुत्तर है ते कपड़ा चुके कहा सी गुरु अर्जन साहिब अज मेरी कुख सबली हो गई मैं किन्निया भागां वाली आं अज मेरी कुख तो जाया होया तेरे चरणां विच प्रवान हो गए इस तो बाद जिदन 2500 सिंह ते 2 हुकम सिंह दोनों का भोग पिया दीवान सजे तरन तारन हर एक ने तकरीर कीती कीर्तन होया ते इस तकरीर भी जेड़ी सुनने वाली सी वो भाई लक्ष्मण सिंह धारोवाल की तकरीर सी खलो गया दीवान विच ते हाथ जोड़ के कहा गुरु अर्जन साहब मन विच बड़ा चाहे कि तेरा घर आजाद हो जाए अज आजाद हो जाए मेरे भरा 1000 सिंह ने शहादत का जाम पीता है पर मैं अज तेरी परिक्रमा विच एक बेनती करना है मेरी झोली विच खैर पाई मैं चाहना वा
ਹਜ਼ਾਰਾਂ ਸਿੰਘ ਨੇ ਆਪਣੇ ਖੂਨ ਨਾਲ ਤਰਨ ਤਾਰਨ ਦੇ ਕਲੰਕ ਨੂੰ ਧੋ ਦਿੱਤਾ ਹੈ, ਇਹਨਾਂ ਮਹੰਤਾਂ ਦੇ ਕਲੰਕ ਨੂੰ, ਤੇ ਮੇਰੇ ਖੂਨ ਨਾਲ ਨਨਕਾਣਾ ਸਾਹਿਬ ਦੀ ਧਰਤੀ ਜਿੱਥੇ ਨਰੈਣੀ ਮਹੰਤ ਕੁਕਰਮ ਕਰਦਾ ਹੈ, ਕਿਰਪਾ ਕਰੀ ਮੈਂ ਆਪਣੇ ਖੂਨ ਨਾਲ ਉਸ ਧਰਤੀ ਨੂੰ ਧੋ ਦੇਵਾਂ। ਉੱਥੇ ਨੇ ਭਾਈ ਲਕਸ਼ਮਣ ਸਿੰਘ ਨੇ ਅਰਦਾਸ ਕੀਤੀ। ਵਿਦਵਾਨਾਂ ਨੇ ਇਸ ਅਰਦਾਸ ਦੇ ਸ਼ਬਦ ਅਲਫਾਜ਼ ਸਾਂਭ ਕੇ ਰੱਖੇ ਨੇ। ਹੁਣ ਆਓ ਅੱਜ ਦੇ ਸਾਕੇ ਵੱਲ। ਨਨਕਾਣਾ ਸਾਹਿਬ ਦਾ ਸਾਕਾ ਕਿਉਂ ਵਾਪਰਿਆ? ਮਹੰਤ ਨਰੈਣੀ ਤੋਂ ਪਹਿਲਾਂ ਜਿਹੜਾ ਮਹੰਤ ਸੀ ਇਹ ਕੁਕਰਮੀ ਸੀ, ਗੁਪਤ ਬਿਮਾਰੀਆਂ ਨਾਲ ਇਹਦੀ ਮੌਤ ਹੋ ਗਈ, ਤੇ ਜਦੋਂ ਮਹੰਤ ਨਰੈਣੀ ਗੱਦੀ ਤੇ ਬੈਠਾ ਇਹਨੇ ਲਿਖਤੀ ਤੌਰ ਤੇ ਕਿਹਾ ਸੀ ਕਿ ਮੈਂ ਪਹਿਲੇ ਮਹੰਤ ਵਾਲੇ ਕੁਕਰਮ ਬਿਲਕੁਲ ਨਹੀਂ ਕਰਾਂਗਾ, ਮੈਂ ਅੱਜ ਤੋਂ ਬਾਅਦ ਗੁਰਮਤਿ ਅਨੁਸਾਰ ਚੱਲਾਂਗਾ। ਸਾਧ ਸੰਗਤ ਅਜੇ ਗੱਦੀ ਤੇ ਬਹਿਣ ਦੀ ਦੇਰ ਸੀ, ਸਭ ਤੋਂ ਪਹਿਲਾਂ ਇਹਨੇ ਇੱਕ ਮਰਾਸਣ ਆਪਣੇ ਘਰ ਦੇ ਅੰਦਰ ਪਾਈ। ਅੱਤ ਦਾ ਕੁਕਰਮੀ ਸੀ, ਉਹਦੇ ਵਿੱਚੋਂ ਦੋ ਪੁੱਤਰ ਤੇ ਦੋ ਧੀਆਂ ਪੈਦਾ ਹੋਏ। ਹੈਰਾਨਗੀ ਦੀ ਗੱਲ 1918 ਦੇ ਕਰੀਬ ਇਹਨੇ ਲਾਹੌਰ ਤੋਂ ਲਿਆ ਕੇ ਨੱਚਣ ਵਾਲੇ ਦੇਸ਼ਵਾ ਦਾ ਨਾਚ ਕਰਾਇਆ ਨਨਕਾਣਾ ਸਾਹਿਬ। ਇੱਥੇ ਬਸ ਨਹੀਂ, ਇਸੇ ਸਾਲ ਦੇ ਅੰਦਰ ਹੀ 1920 ਦੇ ਕਰੀਬ ਕਹਿੰਦੇ ਨੇ ਇੱਕ ਸਿੰਧੀ ਪਰਿਵਾਰ ਜੱਜ ਰਿਟਾਇਰ ਹੋ ਕੇ ਆਇਆ, ਤੇ ਜਦੋਂ ਉਹ ਜੱਜ ਰਿਟਾਇਰ ਹੋ ਕੇ ਵਾਪਸ ਜਾਂਦਾ ਪਿਆ, ਸੋਚਿਆ ਗੁਰੂ ਨਾਨਕ ਦੇ ਘਰ ਵਿੱਚ ਮੱਥਾ ਟੇਕ ਜਾਵਾਂ, ਸਹੀ ਸਲਾਮਤ ਦੇ ਦਾਸ ਘਰ ਚੱਲਿਆ ਵਾਂ। ਸ਼ਾਮ ਦਾ ਵਕਤ ਸੀ, ਕਾਰਨ ਕੀ ਨੇ ਨਨਕਾਣਾ ਸਾਹਿਬ ਦੀ ਸ਼ਹਾਦਤ ਦੇ? ਕਹਿੰਦੇ ਸ਼ਾਮ ਦੇ ਵਕਤ ਇਹ ਸਿੰਧੀ ਪਰਿਵਾਰ ਨੇ ਕਿਹਾ ਸਾਨੂੰ ਅਸਥਾਨ ਦੇ ਦਿਓ ਰਹਿਣ ਲਈ। ਮਹੰਤ ਦੇ ਪੁਜਾਰੀਆਂ ਨੇ ਥਾਂ ਦੇ ਦਿੱਤੀ, ਅੰਦਰ ਹਨੇਰਾ ਸੀ। ਕਹਿਣ ਲੱਗੇ ਕੋਈ ਦੀਵਾ ਦੇ ਦਿਓ, ਤੇਲ ਦੇ ਦਿਓ। ਤੇ ਕਹਿੰਦੇ ਉਸ ਵਕਤ ਨਾ ਮਹੰਤ ਦੇ ਗੁੰਡੇ ਕਹਿਣ ਲੱਗੇ ਤੇਲ ਦੇ ਦਿੰਦੇ ਹਾਂ, ਅਸੀਂ ਤੁਹਾਨੂੰ ਦੀਵਾ ਬਲਦਾ ਦੇ ਦਿੰਦੇ ਹਾਂ। ਉਹਨਾਂ ਨਾਲ ਇੱਕ ਬੱਚੀ ਸੀ ਜਿਹਦੀ ਉਮਰ 12 ਸਾਲ ਦੀ ਸੀ। ਕਹਿਣ ਲੱਗੇ ਇਸ ਬੱਚੀ ਨੂੰ ਭੇਜ ਦਿਓ, ਸੀ ਆਪਣੇ ਆਪ ਦੀਵਾ ਭੇਜ ਦਿੰਦੇ ਹਾਂ। ਕਮਾਲ ਦੀ ਗੱਲ, ਗੁਰੂ ਨਾਨਕ ਦਾ ਘਰ ਜਿੱਥੇ ਬਾਬੇ ਨੇ ਕਿਹਾ ਸੀ ਸੱਚ ਕੀ ਬਾਣੀ ਨਾਨਕ ਆਖੈ, ਇੰਨਾ ਸੁਭਰ ਚੱਲਦਾ ਕਿ 12 ਸਾਲ ਦੀ ਬੱਚੀ ਆਪਣੇ ਹਨੇਰੇ ਵਿੱਚ ਇਹਨਾਂ ਜ਼ਾਲਮਾਂ ਨੇ ਉਸ ਬੱਚੀ ਦੇ ਸੱਤ ਨੂੰ ਤੰਗ ਕਰ ਦਿੱਤਾ। ਰੋਂਦੀ ਕੁਰਲਾਂਦੀ ਸਿੰਧੀ ਪਰਿਵਾਰ ਤੋਂ ਬੱਚੀ ਖੋਲੀ ਨਰੈਣੂ ਮਹੰਤ ਨੇ। ਕਹਿਣ ਲੱਗਾ ਰੌਲਾ ਪਾਇਆ, ਬੱਚੀ ਸਮੇਤ ਪਰਿਵਾਰ ਖਤਮ ਕਰ ਦਿਆਂਗਾ, ਤੂੰ ਕੱਲ ਨੂੰ ਗੱਡੀ ਵਿੱਚ ਜਾ ਕੇ ਬੈਠੀ, ਤੇਰੀ ਬੱਚੀ ਤੈਨੂੰ ਗੱਡੀ ਵਿੱਚ ਮਿਲੇਗੀ। ਉੱਥੇ ਬੱਚੀ ਭੇਜ ਦਿੱਤੀ। ਸਿੰਧੀ ਪਰਿਵਾਰ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ। ਭਾਈ ਹੀਰਾ ਸਿੰਘ ਦਰਦ ਬੜੇ ਵਿਦਵਾਨ ਹੋਏ ਨੇ, ਇਹ ਹੋਰ ਵਿਦਵਾਨ ਸੱਜਣ ਸਨ। ਸਿੰਧੀ ਪਰਿਵਾਰ ਰੋਂਦਾ ਗਿਆ, ਕਹਿੰਦੇ ਭਰੇ ਦਰਬਾਰ ਵਿੱਚ ਇਹਨੇ ਦੁਹੱਥੜਾ ਮਾਰ ਕੇ ਕਿਹਾ, ਉਹ ਸਿੱਖੋ ਕਿੱਥੇ ਮਰ ਗਏ ਹੋ, ਇਹ ਸ਼ਬਦ ਸੁਣੋ ਦੇ। ਕਹਿੰਦਾ ਹੱਦ ਹੋ ਗਈ, ਅੱਜ ਤੱਕ ਤੁਸੀਂ ਸਾਨੂੰ ਜ਼ਾਲਮਾਂ ਤੋਂ ਬਚਾਉਂਦੇ ਰਹੇ, ਪਰ ਅੱਜ ਬਾਬੇ ਨਾਨਕ ਮੇਰੇ ਗੁਰੂ ਦੇ ਘਰ ਵਿੱਚ ਮੇਰੀ ਬੱਚੀ ਦੀ ਪੱਤ ਲੁੱਟੀ ਗਈ। ਪਹਿਲੀ ਘਟਨਾ ਇਹ ਵਾਪਰੀ। ਦੂਜੀ ਘਟਨਾ, ਪੂਰਨਮਾਸੀ ਦਾ ਦਿਨ ਸੀ, ਜੜਾਂ ਵਾਲੇ ਪਿੰਡ ਤੋਂ ਬੀਬੀਆਂ ਦਰਸ਼ਨ ਕਰਨ ਆਈਆਂ। ਕਹਿੰਦੇ ਰਾਤ ਪੈ ਗਈ, ਇਹਨਾਂ ਗੁੰਡਿਆਂ ਨੇ ਉਹਨਾਂ ਦੀ ਵੀ ਬੇਪਤੀ ਕੀਤੀ। ਜਦੋਂ ਪੰਚ ਨੂੰ ਪਤਾ ਲੱਗਾ, ਫਿਰ ਇਸ ਮਹੰਤ ਦੀ ਕੀਤੀ ਖਚਾਈ ਮੈਂ ਸੰਖੇਪ ਵਿੱਚ ਅਰਜ ਕਰਦਿਆਂ। ਮਹੰਤ ਨੇ ਸਮਝਿਆ ਹੁਣ ਕਬਜ਼ਾ ਇਹ ਕਰਨਗੇ, ਇਹਨੇ ਇੱਕ ਬਿਉਂਟ ਬਣਾਈ, ਇਹਨੇ ਜਿੰਨੇ 10 ਨੰਬਰੀਏ ਬਦਮਾਸ਼ ਕਾਤਲ ਸਨ ਉਹ ਆਪਣੇ ਨਾਲ ਜੋੜ ਲਏ। ਲਾਹੌਰ ਤੋਂ ਇਹਨੇ ਅਸਲਾ ਖਰੀਦਿਆ, ਆਪਣੇ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਭੱਠੀਆਂ ਲਾ ਕੇ ਇਹਨੇ ਤਕਵੇ ਕੁਹਾੜੀਆਂ ਇਹ ਤਿਆਰ ਕਰ ਲਈਆਂ, ਟੋਕੇ ਤਿਆਰ ਕੀਤੇ। ਤੇ ਉੱਧਰ ਇਹਨੇ ਨਾ ਸਿੱਖ ਪੰਥ ਨੂੰ ਇਹ ਕਿਹਾ, ਵਿੱਚੋਂ ਵਿੱਚ ਵਿਚੋਲੇ ਪਾਏ, ਕਰਤਾਰ ਸਿੰਘ ਝੱਬਰ ਨੂੰ ਕਿਹਾ ਤੁਸੀਂ ਮੇਰੇ ਨਾਲ ਗੱਲਬਾਤ ਕਰੋ, ਮੈਂ ਗੱਲਬਾਤ ਨਾਲ ਆਪਾਂ ਫੈਸਲਾ ਤੂੰ ਕਰ ਲੈਂਦੇ ਹਾਂ। ਗੱਲਬਾਤ ਮੁਕਰਰ ਹੋਈ 4-5-6 ਮਾਰਚ 1921 ਨੂੰ। ਇਹ ਕਹਿੰਦਾ ਗੱਲਬਾਤ ਮੇਰੇ ਨਾਲ ਤੁਸੀਂ ਨਨਕਾਣਾ ਸਾਹਿਬ ਆ ਕੇ ਕਰੋ। ਪਹਿਲਾਂ 2 ਵਾਰੀ ਇਹਨੇ ਥਾਂ ਦਿੱਤਾ ਲਾਹੌਰ ਆਓ, ਪਰ ਇਹ ਬੰਦਾ ਮੁਕਰਦਾ ਰਿਹਾ। ਇਹਨੇ ਅਖੀਰਲੀ ਡੇਟ ਦਿੱਤੀ 4-5-6 ਮਾਰਚ ਨੂੰ ਤੁਸੀਂ ਨਨਕਾਣਾ ਸਾਹਿਬ ਮੇਰੇ ਕੋਲ ਆਓ। ਤੇ ਇਹਨਾਂ ਅਕਾਲੀ ਸਿੱਖਾਂ ਦਾ ਇੱਕ ਸੂਹੀਆ ਸੀ ਜਿਹਦਾ ਨਾਮ ਸੀ ਭਾਈ ਬਰਿਆਮ ਸਿੰਘ, ਉਹ ਮੈਂ ਇਹਨਾਂ ਦੀ CID ਕਰਦਾ ਸੀ ਮਹੰਤਾਂ ਦੀ। ਇਹਨੇ ਇੱਕ ਰਾਤ ਕੀ ਸੁਣਿਆ, ਮਹੰਤ ਨਰੈਣੂ ਨੇ ਕਿਹਾ ਜਦੋਂ 4-5-6 ਨੂੰ ਸਾਰੇ

کے تلواراں لے کے بندوقاں لے کے جنے بھی سکھ لیڈر نے کوئی بھی زندہ نہ جائے میرے بیٹھیاں بیٹھیاں سارے نو قتل کر دیو میں رولا پا دیاں گا پھڑ لو مار لو مار لو گل آئی چلائی ہو جائے گی یہ میں اکالیاں کا بیج ناس کر دیا یہ جڑی خبر کرتار سنگھ چبر نو ملی کہن لگے تسی سردار جی کدھر گل کرنی چاہتے ہو تہانوں وڈنا چاہتا ہے جدو انہیں سوچیا بھی بڑا نقصان ہوے گا پنت کا چیتے رکھنا جیون والا پرچارک جیون والا کیرتنیا تے جیون والا لیڈر پیدا کر لی صدیاں لگ جاندیاں نے قوم نو تے بڑی وڈی دات ہوندی ہے گرو دی کوئی کروڑاں وچوں ایک دا پیدا ہوندا ہے کہ چبر نے سوچیا جے او دن سکھ اکٹھے ہو گئے اے ظالم قتل کرے گا پھر انہاں نوں ایک بیونت سجی کہ اس مارچ تو پہلا 19 تے 20 فروری نوں لاہور سناتن سکھ دھرم دی ایک میٹنگ ہے مہنت نرینو نے رات نوں اوتھے جانے جدو مہنت نرینو لاہور جائے تے ایتھے پھر کٹھے ہوئے سردار لکشمن سنگھ تھاروال سردار بوٹا سنگھ جی لیل پور بھائی تہل سنگھ دی تے تیجا کرتار سنگھ چبر کہن لگا سنو سجنو نہ تاں مہنت نوں سو ملے تے نہ اپاں شرومنی کمیٹی نوں دسیے کسے نوں نہ کیونکہ جے پتہ لگ گیا انہاں سانو روک دینے جدو مہنت ننکانے تو لاہور جائے کہن لگے 19 فروری دی رات نوں لکشمن سنگھ نوں کہندے نے توں اپنے پنڈ تھاروال تو تر کے مینوں چندر کوٹ دی چال تے ملنا ننکانا صاحب دے نیڑے ہی بوٹا سنگھ لیل پور نوں کہن لگے توں اپنا جتھا لے کے مینوں ننکانا صاحب دے نیڑے پٹھے نے ایتھے ملنا جدو آپا تینے جتھے اکٹھے ہو جائیں گے نا تے امرت ویلے گرو نانک دے گھر جا آسا دیوار دا کیرتن کرانگے مہنت نے تو اتنے ہونا نہیں کمال کی گل ساری دیونت بن گئی لکشمن سنگھ نو چاہ چڑھ گیا بھائی وریام سنگھ ہوری بوٹا سنگھ ہوری خوش ہو گئے گرو نانک تیری کرپا نال ساڈی ارداس اج پوری ہو گئی چلے گئے گھر نو سما مقرر ہو گیا ادھر مہنت نرینو رات نو 3:44 شام نو کہندے نے 19 تاریخ 3:44 گدی تے بیٹھا تے کہندے نے مسلمان عورت جڑی گدی تو اتری انہیں جڑے شبد کہن لگی مہنتا کہہ پیا ونجنا کالیاں پگاں والے تے بچیانے دے نیڑے آ گئے تو کدھر چلنا کالیاں پگاں والے نے قبضہ کر لینی نیلیاں پگاں والے آتے پے نہیں مہنت نے چلتی گدی وچوں چھال ماری راتوں رات انہیں درجنا پیتے تیل دے خرید کے لیا انہیں کواڑیاں ٹوکے تیار کیتے جن بدماش سن سارے ہی کٹھے کر لے انہاں نوں کوٹھے تے چڑھا کے کہ جدوں سکھاں دا آوے جتھا گولیاں دی باچھڑ کرو پرت کے جیندے تڑپ دے ٹوکیاں نال کٹ دیو جو کچھ ہوئے گا پرت کے ویکھ لاں گے ایک واری انہاں نوں مزہ چکھا دیو کہ کیویں آ کے گردوارے تے قبضے کری دے ساتھ سنگت ادھر چبر تیاری کردا ہے ادھر کھڑے سودیوں گڈی تے ماسٹر تارا سنگھ تے تیجا سنگھ پچڑ لنگے نے انہاں نوں پتا لگا بھی چبر جہا جتھا لے کے ننکانا صاحب جانا پہ یہ شرومنی کمیٹی کے آگو بندے سن یہاں سوچا جی اکلا گیا انہیں اتنا تیاری کی ہے پھوک دے گا سارا یہاں سنیا کلا سردار سچا سنگھ دے ہاتھ کہ چبر نوں کہو شرومنی کمیٹی کی آگیا تو بنی تھی ننکانا صاحب بالکل نہیں جانا کہ چبر کول آ گئے آ کے کرتار سنگھ چبر نوں کہندے نے میں آگواں دے نام سنکھیپ جے جڑے اس وقت خاص لیڈر سنو لے رہے ہیں ویسے نام تے لسٹ بڑی لمبی ہے انہاں دی آ کے کہندا چبر جی شرومنی کمیٹی والوں تہانوں ایک حکم ہے تسی اوتھے ننکانا صاحب جانا نہیں کہندے نے ادھروں ماسٹر تارا سنگھ ہوراں نے لاہور تو بھائی دلیپ سنگھ گرمک سکھ نوں بھیجا کہ تو جا کے چبر نوں روکی نہیں تے قوم دا بڑا وڈا نقصان ہونا ہے کہندے نے چبر تیاری کری بیٹھا شام نوں کہ جتھا لے کے جانے بھائی دلیپ سنگھ آئے ادھر سنت تیجا سنگھ آئے بوٹا سنگھ لیل پور والا جتھا آیا کہنے لگے بھی سجنا آ دیکھ شرومنی کمیٹی نے لکھتی طور پہ کہا کہ تسی آگیا تو بنا ننکانے جانا نہیں کرتار سنگھ چبر کہندا نہیں اسی تا فیصلہ کر چکے ہاں لکشمن سنگھ نے آنا اسی تیاری کر چکے ہاں انہاں کہا گل چیتے رکھ تینوں پنت دا حکم ہے تے 6 بندیاں نے چٹھی اتنے دست کیتے کہن لگے پنت دا حکم ہے تو بالکل نہیں جانا چبر کہندا چلو میں تا تہاڈا حکم مان لاں گا جویں تسی کہو گے جتھے بندی دے انشاسن نوں مناں گا پر لکشمن سنگھ نوں کیڑا روکے گا اس وقت دلیپ سنگھ جڑا گرمکھ سی نا
ਇਹਨੇ ਛਾਤੀ ਤੇ ਹੱਥ ਮਾਰ ਕੇ ਕਿਹਾ, ਕਹਿਣ ਲੱਗਾ, ਝੱਬਰ ਮੇਰੀ ਜ਼ਿੰਮੇਵਾਰੀ ਰਹੀ, ਲਕਸ਼ਮਣ ਸਿੰਘ ਮੈਨੂੰ ਜਾਣਦਾ, ਮੈਂ ਲਕਸ਼ਮਣ ਸਿੰਘ ਦੇ ਜਥੇ ਨੂੰ ਜ਼ਰੂਰ ਰੋਕਾਂਗਾ। ਤੇ ਝੱਬਰ ਕਹਿੰਦਾ, ਜੇ ਕੋਈ ਅਣਹੋਣੀ ਘਟਨਾ ਹੋ ਗਈ। ਤੇ ਦਲੀਪ ਸਿੰਘ ਕਹਿੰਦਾ, ਫਿਰ ਮੈਂ ਜਾਣਾ ਤੇ ਪੰਥ ਜਾਣੇ, ਮੈਂ ਪੰਥ ਨੂੰ ਜਵਾਬ ਦੇਵਾਂਗਾ, ਲਕਸ਼ਮਣ ਸਿੰਘ ਨੂੰ ਮੈਂ ਆਪੇ ਰੋਕ ਲਵਾਂ। ਝੱਬਰ ਰੁਕ ਗਿਆ। ਧਿਆਨ ਰੱਖਣਾ, ਜਿਹੜਾ ਦਿਨ ਨਿਕਲਿਆ, ਮੈਂ ਅਰਜ ਇੱਥੋਂ ਆਰੰਭ ਕੀਤੀ ਸੀ, ਰੋਜ਼ ਅਰਦਾਸ ਕਰਨੇ ਆ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਉਹਨਾਂ ਦੀ ਕੁਰਬਾਨੀਆਂ ਦੀ ਦਾਸਤਾਨ ਬੜੀ ਦਰਦਨਾਕ। ਕਹਿੰਦੇ ਨੇ ਭਾਈ ਲਕਸ਼ਮਣ ਸਿੰਘ ਸ਼ਾਮ ਦੇ ਵਕਤ 19 ਤਰੀਕ ਨੂੰ, ਇਹ ਮਿਥ ਨਹੀਂ ਜਿਹੜੇ ਲੋਕ ਸਵਾਲ ਕਰਦੇ ਨੇ, ਆਰੀਆ ਸਮਾਜੀ ਕਹਿੰਦੇ ਹੁੰਦੇ ਸਨ, ਆ ਸਿੱਖ ਐਵੇਂ ਅਰਦਾਸ ਵਿੱਚ ਕਹਿੰਦੇ ਨੇ, ਬੰਦ ਬੰਦ ਕੱਟੇ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਜਿਹੜੇ ਝੂਠ ਦੇ ਪਲੰਦੇ ਨੇ, ਕਦੀ ਹੋ ਹੀ ਨਹੀਂ ਸਕਦਾ। ਪਰ ਸਿੱਖਾਂ ਨੇ ਪੂਰਨੇ ਪਾ ਕੇ ਦੱਸੇ। ਲਕਸ਼ਮਣ ਸਿੰਘ ਨੇ ਦੁਪਹਿਰਾਂ ਤੋਂ ਬਾਅਦ ਨਾ ਲੋਹਟੇ ਵੇਲੇ 19 ਤਰੀਕ ਨੂੰ ਗੁਰਦੁਆ ਆਪਣੇ ਘਰ ਕੀਤਾ ਇਸ਼ਨਾਨ। ਕੇਸੀ ਇਸ਼ਨਾਨ ਕਰਨ ਤੋਂ ਬਾਅਦ ਬਣਾਈ ਦੇਗ, ਘਰ ਵਾਲੀ ਇੰਦਰ ਕੌਰ ਨੂੰ ਨਾਲ ਲਿਆ, ਭਾਈ ਤਹਿਲ ਸਿੰਘ ਨੂੰ ਨਾਲ ਲਿਆ, ਸਾਧ ਸੰਗਤ ਗੁਰਦੁਆਰੇ ਗਿਆ ਤੇ ਤੁਰਨ ਤੋਂ ਪਹਿਲਾਂ ਇੱਕ ਅਰਦਾਸ ਕੀਤੀ, ਖੇ ਮੇਰੇ ਗੁਰੂ ਨਾਨਕ ਪਿਤਾ। ਜਿਹੜੀ ਉਹਦੇ ਅਰਦਾਸ ਦੇ ਸ਼ਬਦ ਨੇ ਉਹ ਇਤਿਹਾਸਕਾਰ ਨੇ ਸਾਂਭ ਕੇ ਰੱਖੇ ਨੇ। ਕਹਿੰਦੇ ਜਦੋਂ ਉਹਨੇ ਅਰਦਾਸ ਕੀਤੀ ਤੇ ਸ਼ਬਦ ਇਹ ਸਨ, ਗੁਰੂ ਨਾਨਕ ਸਾਹਿਬ, ਤੇਰੇ ਦਰ ਦਾ ਕੁੱਤਾ ਵਾਂ, ਤੇਰੇ ਦਰ ਦਾ ਕੂਕਰ ਹਾਂ, ਇੱਕ ਮਨ ਵਿੱਚ ਅਰਾਧਾ ਧਾਰਿਆ, ਕਈ ਸਾਲਾਂ ਤੋਂ ਤੇਰੇ ਘਰ ਦੇ ਅੰਦਰ ਦਿਨ ਰਾਤ ਵਕਾਰੀ ਕੁਕਰਮੀ ਵਕਾਰ ਭੋਗਦੇ ਨੇ, ਅਰਾਧਾ ਧਾਰ ਕੇ ਤੁਰਿਆ ਵਾਂ, ਲੋਕ ਤੇਰੇ ਘਰ ਨੂੰ ਪਾਣੀ ਨਾਲ ਧੋਂਦੇ ਨੇ, ਮੈਂ ਖੂਨ ਲੈ ਕੇ ਆਇਆ ਤੇਰੇ ਘਰ ਦੇ ਅੰਦਰੋਂ ਧੱਬੇ ਧੋਣ ਲਈ, ਤੂੰ ਕਿਰਪਾ ਕਰਕੇ ਮਿਹਰ ਕਰਕੇ ਮੈਨੂੰ ਮੇਰੇ ਅਰਾਧੇ ਵਿੱਚ ਸਫਲਤਾ ਬਖਸ਼ੀ, ਮੈਂ ਡੋਲਾ ਨਾ ਤੇ ਦੂਸਰੀ ਕਿਰਪਾ ਕਰੀ, ਤੇਰਾ ਲਕਸ਼ਮਣ ਸਿੰਘ ਖਤਮ ਤਾਂ ਹੋ ਜਾਏ ਪਰ ਦਾਤਾ ਕਿਸੇ ਤੇ ਹੱਥ ਨਾ ਚੁੱਕੇ, ਸਬਰ ਨਾਲ ਮੁਕਾਬਲਾ ਕਰਨੇ। ਜਦੋਂ ਉੱਥੇ ਅਰਦਾਸ ਕਰਕੇ ਹੁਕਮਨਾਮਾ ਲਿਆ, ਤੇ ਮੈਂ ਅਰਜ ਪਿਛਲੇ ਸਾਲ ਵੀ ਇਹਦੇ ਬਾਰੇ ਕਰ ਚੁੱਕਾ ਸਾਂ, ਥੋੜ੍ਹੀ ਜਿਹੀ ਹੁਕਮਨਾਮਿਆਂ ਵਾਲੇ ਸਬਜੈਕਟ ਅੰਦਰ, ਉੱਥੇ ਹੁਕਮਨਾਮਾ ਗੁਰੂ ਰਾਮਦਾਸ ਦਾ ਆਇਆ, ਅੰਦਰੋਂ ਬੇਬਲਤਾ ਸੀ ਤੇ ਗੁਰੂ ਰਾਮਦਾਸ ਕਹਿ ਰਹੇ ਸਨ, ਲਕਸ਼ਮਣ ਸਿੰਘ ਤੇਰੀ ਤਾਂ ਅਵਸਥਾ ਇਹਦੇ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲਾ ਹਰ ਹਰ ਨਾਮ ਤੇ ਆਈ, ਤੂੰ ਚੁਰੇ ਤੇ ਤੁਰਨ ਵਾਲੇ ਦਾ ਜੀਵਨ, ਜੇ ਸੁੱਖ ਦੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਐ ਭਾਈ ਲਕਸ਼ਮਣ ਸਿੰਘ ਤੂੰ ਜਾਏਗਾ ਤੇ ਜ਼ਰੂਰ, ਪਰ ਇਹ ਗੱਲ ਚੇਤੇ ਰੱਖੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਫਿਰ ਚੇਤੇ ਰੱਖਣਾ ਇਹ ਕੁਝ ਵਾਪਰਨੇ। ਭਾਈ ਲਕਸ਼ਮਣ ਸਿੰਘ ਨੇ ਮੱਥਾ ਟੇਕ ਕੇ ਕਿਹਾ, ਸਾਧ ਸੰਗਤ ਮੇਰੇ ਗੁਰੂ ਰਾਮਦਾਸ ਨੇ ਪ੍ਰਵਾਨਗੀ ਦੇ ਦਿੱਤੀ, ਜੇ ਅੰਦਰ ਦੀ ਤੜਪ ਨੂੰ ਪ੍ਰਗਟ ਕਰ ਦਿੱਤਾ। ਗੁਰੂ ਪਿਆਰਿਓ, ਇਹ ਜਥਾ ਸ਼ਾਮ ਨੂੰ ਲਕਸ਼ਮਣ ਸਿੰਘ ਦਾ ਤੁਰਿਆ। ਕਹਿੰਦੇ ਨੇ ਰਸਤੇ ਵਿੱਚ ਅੱਧੀ ਰਾਤ ਤੋਂ ਬਾਅਦ ਦੇਵਾ ਸਿੰਘ ਵਾਲੇ ਇਹ ਰੁਕਿਆ, ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਫਿਰ ਕਿਹਾ, ਦਾਤਾ ਹੁਣ ਅਗਲਾ ਪੜਾਅ ਅਖੀਰ ਵਾਲਾ ਆਉਂਦਾ ਪਿਆ, ਹੁਕਮ ਬਖਸ਼ੋ। ਤੇ ਜਦੋਂ ਪ੍ਰਕਾਸ਼ ਕੀਤਾ ਤੇ ਸਾਹਿਬ ਨੇ ਇਹੀ ਬਚਨ ਕੀਤੇ, ਲਕਸ਼ਮਣ ਸਿੰਘ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਜਥਾ ਤੁਰ ਪਿਆ ਜੀ। ਇਹਨਾਂ ਨੇ ਚੰਦਰ ਕੋਟ ਦੀ ਝਾਲ ਜਾਣ ਦੇ ਬਜਾਏ ਥੋੜੇ ਜਿਹੇ ਦੁਰਾਡੇ ਰੁਕ ਗਏ, ਇੱਕ ਆਦਮੀ ਨੂੰ ਭੇਜਿਆ ਵੀ ਤੂੰ ਉੱਥੇ ਝੱਬਰ ਦਾ ਜਥਾ ਖਲੋਤਾ ਹੋਣਾ, ਉਹਨੂੰ ਇੱਧਰ ਹੀ ਸੱਦ ਲਿਆ। ਜਦੋਂ ਝਾਲ ਤੇ ਗਏ, ਕੋਈ ਬੰਦਾ ਮਿਲਿਆ ਨਹੀਂ। ਇੱਧਰ ਰਾਤ ਛੀਆਂ ਸਿੰਘਾਂ ਦੇ ਦਸਕਤਾਂ ਵਾਲੀ ਚਿੱਠੀ ਲੈ ਕੇ ਦਲੀਪ ਸਿੰਘ ਸਾਰੀ ਰਾਤ ਲੱਭਦਾ ਰਿਹਾ, ਪਰ ਲਕਸ਼ਮਣ ਸਿੰਘ ਲੱਭਿਆ ਨਹੀਂ। ਤੇ ਜਦੋਂ ਥੱਕ ਗਿਆ, ਦਲੀਪ ਸਿੰਘ ਨੂੰ ਨੀਂਦ ਆ ਗਈ। ਇਹ ਭਾਈ ਉੱਤਮ ਸਿੰਘ ਦਾ ਕਾਰਖਾਨਾ ਸੀ ਨਨਕਾਣਾ ਸਾਹਿਬ, ਉਸ ਕਾਰਖਾਨੇ ਵਿੱਚ ਸੌਂ ਗਿਆ, ਉਹਦੇ ਘਰ ਚਲਾ ਗਿਆ ਤੇ ਚਿੱਠੀ ਦੇ ਗਿਆ ਭਾਈ ਵਰਿਆਮ ਸਿੰਘ ਨੂੰ, ਜਿਹੜਾ ਸੂਈਆ ਬਣ ਕੇ ਇਹਨਾਂ ਦੀਆਂ ਖਬਰਾਂ ਲੈਂਦਾ ਸੀ ਮੰਤਾਂ ਦੀਆਂ। ਕਹਿੰਦਾ ਜਿੱਥੇ ਲਕਸ਼ਮਣ ਸਿੰਘ ਮਿਲੇ ਉਹਨੂੰ ਚਿੱਠੀ ਦੇ ਦੇਈ। ਕਹਿੰਦੇ ਨੇ ਜਦੋਂ ਚੰਦਰ ਕੋਟ ਦੀ ਝਾਲ ਤੇ ਵੀ ਨਹੀਂ ਮਿਲੇ, ਉੱਧਰ ਅੰਮ੍ਰਿਤ ਵੇਲਾ ਹੋ ਗਿਆ ਤੇ ਉੱਧਰ ਭਾਈ ਲਕਸ਼ਮਣ ਸਿੰਘ ਜੀ ਮੇਰੇ ਗੁਰੂ ਬਾਬੇ ਦੇ ਜਨਮ ਅਸਥਾਨ ਵਾਲੇ ਪਾਸੇ ਨੂੰ ਕੂਚ ਕਰ ਦਿੱਤਾ। ਰਸਤੇ ਵਿੱਚ ਵਰਿਆਮ ਸਿੰਘ ਮਿਲਿਆ, ਕਹਿਣ ਲੱਗਾ, ਭਾਈ ਲਕਸ਼ਮਣ ਸਿੰਘ ਜੀ, ਆ ਸ਼੍ਰੋਮਣੀ ਕਮੇਟੀ ਵੱਲੋਂ ਹੁਕਮ ਹੈ, ਪੰਥ ਵੱਲੋਂ ਹੁਕਮ ਹੈ ਕਿ ਤੁਸੀਂ ਨਨਕਾਣਾ ਸਾਹਿਬ ਨਹੀਂ ਜਾਣਾ, ਝੱਬਰ ਦੇ ਜਥੇ ਨੂੰ ਰੋਕ ਦਿੱਤਾ ਗਿਆ, ਲੈਲਪੁਰੀਆਂ ਦੇ ਜਥੇ ਨੂੰ ਰੋਕ ਦਿੱਤਾ ਹੈ। ਕਹਿੰਦੇ ਨੇ ਲਕਸ਼ਮਣ ਸਿੰਘ ਸੋਚੀ ਪੈ ਗਿਆ, ਹੁਣ ਕੀ ਕਰਾਂ, ਇੱਕ ਪਾਸੇ ਚਿੱਠੀ
दूजे पासे मैं अरदास करके तुरिया लक्ष्मण सिंह सोचदा है ते इन्हां विचों एक भाई सहर सिंह सी अगे वध के कहिंदा लक्ष्मण सिंह हुण दुचित्ती विच मत पाए दो वारी हुक्म लिया है ते गुरु रामदास ने कहा तन मन काट काट सब अर्थी ते हुण पिछे क्यों रोकना है ते इको दम तैर सिंह कहिंदा तुसी जाओ ना जाओ पर मैं तां अज गुरु नानक दे घर मत्था टेक के जरूर आऊंगा मैं उत्थे पहुंचना है। तैर सिंह तुर लगा फिर किन्ने पिछे रहना सी वरियाम सिंह नूं चिट्ठी दे पिछा मोड़ दिता साध संगत इथों भाई तैर सिंह दी जेब विच सन 18 रुपये ते मैं अर्ज करा मैं उस इतिहासकार दे इतिहास नूं आधार बनाया जिस प्रोफेसर नारायण सिंह एमए ने 10 साल दे करीब ननकाणा साहिब मैनेजर दी सेवा कीती ते जदों साका होया उन्हां ने अखी देखिया ਉਹ ਕਹਿੰਦੇ ਨੇ ਉਸ ਵਕਤ 18 ਰੁਪਈਏ ਭਾਈ ਤੈਰ ਸਿੰਘ ਨੇ ਜੇਬ ਵਿੱਚੋਂ ਕੱਢੇ ਤੇ ਭਾਈ ਲਕਸ਼ਮਣ ਸਿੰਘ ਦੀ ਘਰ ਵਾਲੀ ਇਹਨਾਂ ਨੂੰ ਤੰਬੂ ਸਾਹਿਬ ਬੀਬੀਆਂ ਨੂੰ ਭੇਜ ਦਿੱਤਾ ਸੀ 18 ਰੁਪਈਏ ਤਲੀ ਤੇ ਰੱਖ ਕੇ ਕਿਹਾ ਭੈਣੇ ਆਖਰੀ ਫਤਿਹ ਹੋ ਸਕਦਾ ਦਿਨ ਚੜੇ ਨੂੰ ਤੇਰੇ ਇਹ ਗੁਰਸਿੱਖ ਵੀਰ ਸ਼ਹੀਦ ਹੋ ਜਾਣ ਪਰ ਇਹਨਾਂ 18 ਰੁਪਈਆਂ ਨਾਲ ਸਾਡਾ ਅਖੀਰਲਾ ਅਖੰਡ ਪਾਠ ਕਰਾ ਦੇਣ ਇਹ 18 ਰੁਪਈਏ ਦੇ ਕੇ ਬੜੇ ਪਿਆਰ ਨੇ ਤੀਜਾ ਅਰਦਾਸ ਕਰਦਾ ਅੱਗੇ ਤੁਰ ਪਿਆ ਸਾਧ ਸੰਗਤ ਇਹਨਾਂ ਨਾਲ ਇੱਕ ਪਿੰਡ ਜਗਰ ਜਰਗਦਾ ਜ਼ਿਲ੍ਹਾ ਪਟਿਆਲਾ 12 ਸਾਲ ਦਾ ਇੱਕ ਬੱਚਾ ਵੀ ਸੀ ਨਨਕਾਣਾ ਸਾਹਿਬ ਗਏ ਸਵੇਰੇ 5 ਵੱਜ ਕੇ ਤੇ 45 ਮਿੰਟ ਕੇ 44 ਮਿੰਟ ਦੇ ਕਰੀਬ ਇਹਨਾਂ ਨੇ ਅੰਦਰ ਪ੍ਰਵੇਸ਼ ਕੀਤਾ ਅੰਮ੍ਰਿਤ ਵੇਲਾ ਸੀ ਅੰਦਰ ਗਏ ਕਹਿੰਦੇ ਨੇ ਭਾਈ ਲਕਸ਼ਮਣ ਸਿੰਘ ਨੇ ਮੱਥਾ ਟੇਕਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਭਾਈ ਲਕਸ਼ਮਣ ਸਿੰਘ ਜੀ ਬੈਠ ਗਏ ਉਸ ਤੋਂ ਬਾਅਦ ਸਿੱਖਾਂ ਦੀਆਂ ਵੱਖ ਵੱਖ ਡਿਊਟੀਆਂ ਲਾ ਦਿੱਤੀਆਂ ਆਸਾ ਦੀਵਾਰ ਦਾ ਕੀਰਤਨ ਆਰੰਭ ਹੋ ਗਿਆ ਮਹੰਤ ਨੇ ਜਿਹੜੇ ਗੁੰਡੇ ਇਕੱਠੇ ਕੀਤੇ ਸਨ ਜਿਨ੍ਹਾਂ ਦੀ ਯਾਦ ਆਪਾਂ ਮਨਾ ਰਹੇ ਹਾਂ ਮਹੰਤ ਸਭ ਕੁਝ ਦੇਖਦਾ ਪਿਆ ਕਹਿੰਦੇ ਨੇ ਭਾਈ ਲਕਸ਼ਮਣ ਸਿੰਘ ਬੈਠਾ ਤਾਬਿਆ ਭਾਈ ਤੈਲ ਸਿੰਘ ਦੱਖਣੀ ਦਰਵਾਜ਼ੇ ਤੇ ਖਲੋਤਾ ਤੇ ਉੱਤੋਂ ਮਹੰਤ ਨੇ ਇਸ਼ਾਰਾ ਕੀਤਾ ਇੱਕੋ ਦਮ ਗੋਲੀਆਂ ਦੀ ਬਾਛੜ ਹੋਈ ਸਭ ਤੋਂ ਪਹਿਲਾਂ ਗੋਲੀ ਭਾਈ ਤੈਲ ਸਿੰਘ ਦੀ ਛਾਤੀ ਵਿੱਚ ਵੱਜੀ ਤੇ ਗੋਲੀ ਲੱਗਣ ਤੋਂ ਬਾਅਦ ਉਹ ਅਕਾਲ ਚਲਾਉਣਾ ਕਰ ਗਏ ਸਾਧ ਸੰਗਤ ਇਹ ਉੱਤਰ ਕੇ ਥੱਲੇ ਜਿਹੜੇ ਅੰਦਰ ਬੈਠੇ ਸਿੱਖ ਸਨ ਉਹਨਾਂ ਤੇ ਗੋਲੀਆਂ ਦੀ ਬਾਛੜ ਕਰ ਦਿੱਤੀ ਇਸੇ ਬਸ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਗੋਲੀਆਂ ਮਾਰੀਆਂ ਜਦੋਂ ਗੁਰੂ ਕੀ ਬੀੜ ਨੂੰ ਗੋਲੀਆਂ ਵੱਜਣ ਲੱਗੀਆਂ ਤੇ ਭਾਈ ਲਕਸ਼ਮਣ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਜੱਫਾ ਪਾ ਲਿਆ ਗੋਲੀਆਂ ਨੇ ਛਲਨੀ ਛਲਨੀ ਕਰ ਦਿੱਤਾ ਇੱਥੋਂ ਤੱਕ ਨਰੈਣ ਸਿੰਘ ਲਿਖਦੇ ਨੇ ਉੱਥੇ ਇੱਕ ਛੋਟਾ ਜਿਹਾ ਟੋਇਆ ਸੀ ਜਿਹੜਾ 14 ਇੰਚ ਚੌੜਾ ਤੇ 16 ਇੰਚ ਡੂੰਘਾ ਸੀ ਇੰਨਾ ਖੂਨ ਵਗਿਆ ਕਹਿੰਦੇ ਨੇ ਉਹ ਭਰ ਕੇ ਉਹਦੇ ਉੱਤੋਂ ਦੀ ਖੂਨ ਵਗਣਾ ਸ਼ੁਰੂ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਗੋਲੀਆਂ ਵੱਜੀਆਂ ਛਲਨੀ ਛਲਨੀ ਹੋ ਗਈ ਮਹੰਤ ਘੋੜੇ ਤੇ ਚੜਿਆ ਇਹਨੇ ਆਪਣਾ ਮੂੰਹ ਬੰਨਿਆ ਸੀ ਤੇ ਕਹਿੰਦੇ ਨੇ ਆਖ ਰਿਹਾ ਸੀ ਇਹਨਾਂ ਸਿੱਖਾਂ ਦਾ ਅੱਜ ਬੀਜ ਨਾਸ਼ ਕਰ ਦਿਓ ਕਹਿੰਦੇ ਨੇ ਜਿਹੜੇ ਗੋਲੀਆਂ ਨਾਲ ਸਹਿਕਦੇ ਸਨ ਜਿਵੇਂ ਕਸਾਈ ਮਾਸ ਟੁੱਕਦਾ ਜ਼ਾਲਮਾਂ ਨੇ ਸ਼ਰਾਬ ਪੀਤੇ ਸਹਿਕਦਿਆਂ ਸਿੱਖਾਂ ਦੇ ਸਰੀਰ ਇਹਨਾਂ ਨੇ ਲੱਕੜਾਂ ਤੇ ਰੱਖ ਰੱਖ ਕੇ ਟੋਕਿਆਂ ਨਾਲ ਟੁਕੜੇ ਟੁਕੜੇ ਕਰ ਦਿੱਤੇ ਤੜਫਦੇ ਸਿੱਖਾਂ ਦੇ ਸਿਰ ਇਹਨਾਂ ਨੇ ਸਰੀਰ ਟੁਕੜੇ ਟੁਕੜੇ ਕਰ ਦਿੱਤੇ ਤੇ ਪ੍ਰੋਫੈਸਰ ਨਰਾਇਣ ਸਿੰਘ ਲਿਖਦੇ ਨੇ ਕਹਿੰਦੇ ਨੇ ਮੈਂ ਆਪ ਉਹ ਨਿਸ਼ਾਨ ਦੇਖੇ ਨੇ ਜਿਨ੍ਹਾਂ ਨਿਸ਼ਾਨਾਂ ਦੇ ਵਿੱਚ ਛੋਟੇ ਛੋਟੇ ਮਾਸ ਦੇ ਟੁਕੜੇ ਫਸੇ ਹੋਏ ਸਨ ਕਹਿੰਦੇ ਨੇ ਸਿੱਖ ਜਦੋਂ ਇਹ ਡਿੱਗ ਪਏ ਇੱਧਰ ਭਾਈ ਦਲੀਪ ਸਿੰਘ ਜਿਨ੍ਹੇ ਜ਼ਿੰਮੇਵਾਰੀ ਲਈ ਸੀ ਲਕਸ਼ਮਣ ਸਿੰਘ ਨੂੰ ਮੈਂ ਰੋਕਾਂਗਾ ਇਹਨੂੰ ਗੋਲੀ ਦੀ ਆਵਾਜ਼ ਸੁਣਾਈ ਦਿੱਤੀ ਖਾਰਖਾਨੇ ਵਿੱਚ ਪੁੱਛਦਾ ਵਰਿਆਮ ਸਿੰਘ ਰੁਕੇ ਨਹੀਂ ਕਹਿਣ ਲੱਗਾ ਨਹੀਂ ਉੱਥੇ ਤਾਂ ਕੋਈ ਭਾਣਾ ਵਾਪਰ ਗਿਆ ਭਾਈ ਦਲੀਪ ਸਿੰਘ ਬਿਨਾਂ ਜੁੱਤੀ ਪਾਈ ਦੌੜ ਪਿਆ ਤੇ ਭਾਈ ਉੱਤਮ ਸਿੰਘ ਰੋਕਦਾ ਦਲੀਪ ਸਿੰਘ ਨਾ ਜਾ ਉਹ ਨਰੈਣੂ ਅੰਨਾ ਹੋਏ ਜ਼ਾਲਮ ਤੈਨਾਂ ਵੀ ਨੁਕਸਾਨ ਕਰੇਗਾ ਦਲੀਪ ਸਿੰਘ ਕਹਿੰਦਾ ਮੈਂ ਪੰਚ ਨੂੰ ਵਾਅਦਾ ਦੇ ਚੁੱਕਾ ਵਾਂ ਕਿ ਮੈਂ ਰੋਕਾਂਗਾ ਜਥੇ ਨੂੰ ਮੈਂ ਕਲੰਕ ਨਹੀਂ ਲਵਾਉਣਾ ਚਾਹੁੰਦਾ ਕਿ ਲੋਕਾਂ ਦੇ ਪੁੱਤਰ ਮਰਵਾ ਦਿੱਤੇ ਤੇ ਆਪ ਰਾਤ ਕਾਰਖਾਨੇ ਵਿੱਚ ਉਤਾਰਿਆ ਸਾਧ ਸੰਗਤ ਦਲੀਪ ਸਿੰਘ ਦੌੜਿਆ ਮਹੰਤ ਨਰੈਣੂ ਤੇ ਦਲੀਪ ਸਿੰਘ ਭਾਈ ਜੀ ਆਪਸ ਵਿੱਚ ਕਲਾਸ ਫੈਲੋ ਸਨ ਪੜ੍ਹਦੇ ਰਹੇ ਇਹਨੇ ਕਿਹਾ ਉਹ ਨਰੈਣਿਆ ਮੈਂ ਹੱਥ ਜੋੜਨਾ ਤੂੰ ਕਾਰਾ ਨਾ ਕਰ ਅਜੇ ਵੀ ਪੰਥ ਤੋਂ ਤੈਨੂੰ ਬਖਸ਼ਾ ਦਿਆਂਗਾ ਕਹਿਣ ਲੱਗਾ ਦਲੀਪਿਆ ਤੂੰ ਹੀ ਸਿੱਖ ਬਣ ਗਿਆ ਅਕਾਲੀ ਕਹਿਣ ਲੱਗਾ ਹਾਂ ਮੈਂ ਸਿੱਖ ਹਾਂ ਮਹੰਤ ਨੇ ਪਿਸਤੌਲ ਦੇ ਵਿੱਚੋਂ 4 ਗੋਲੀਆਂ ਕੱਢੀਆਂ ਤੇ ਦਲੀਪ ਸਿੰਘ ਦੀ ਛਾਤੀ ਵਿੱਚ ਮਾਰ ਕੇ ਵਿੰਨ ਦਿੱਤਾ
ਜਦੋਂ ਦਲੀਪ ਸਿੰਘ ਤੜਫਦਾ ਪਿਆ, ਇਸ ਤੜਫਦੇ ਨੂੰ ਘੁਮਾਰਾਂ ਦੀ ਭੱਠੀ ਬਲਦੀ ਪਈ ਸੀ, ਉਸ ਭੱਠੀ ਦੇ ਵਿੱਚ ਝੋਕ ਦਿੱਤਾ। ਜਿੱਥੇ ਅਸੀਂ ਪੜ੍ਹਦੇ ਹਾਂ, ਜਿਹੜੇ ਭੱਠੀਆਂ ਵਿੱਚ ਝੋਕੇ ਭਾਈ ਸਾਹਿਬ ਨੂੰ ਜਿੰਦਿਆਂ ਇਹਨੇ ਭੱਠੀ ਵਿੱਚ ਸੜ ਦਿੱਤਾ, ਉੱਧਰ ਜਿਹੜੇ ਤੜਫਦੇ ਪਏ ਸਨ ਉਹਨਾਂ 'ਤੇ ਤੇਲ ਪਾਇਆ ਅਤੇ ਜਿਉਂਦਿਆਂ ਨੂੰ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ। ਮੈਂ ਤਾਂ ਕਈ ਵਾਰੀ ਸੋਚਣਾ ਹੁੰਦਾ, ਸਿੱਖੋ ਅੱਗ ਨਾਲ ਸਾਡਾ ਸੰਬੰਧ ਅੱਜ ਦਾ ਨਹੀਂ, ਇਹ ਪੈਰ ਅੱਜ ਨਹੀਂ ਸਾਡੇ ਗਲਾਂ ਵਿੱਚ ਪੈਣ ਲੱਗੇ, ਅੱਗ ਦਾ ਸੰਬੰਧ ਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ ਸਾਡੇ ਨਾਲ ਜੁੜਿਆ ਹੋਇਆ। ਪਤਾ ਨਹੀਂ ਅੱਗ ਨੂੰ ਸਾਡੇ ਨਾਲ ਕੀ ਮੇਹਨ ਹੈ, ਇਹ ਹਰ ਵਾਰੀ ਸਾਨੂੰ ਪਰਖਦੀ ਏ। ਜਿਵੇਂ ਭਾਂਡੇ ਅੱਗ ਵਿੱਚ ਪਾ ਕੇ ਤਣਕਾਈ ਦੇ ਨੇ, ਕਦੀ ਇਹ ਲਾਹੌਰ ਸਾਨੂੰ ਪਰਖਦੀ ਏ, ਕਦੀ ਦਿੱਲੀ ਦੀ ਦੇਗ ਵਿੱਚ ਭਾਈ ਦਿਆਲੇ ਦੇ ਰੂਪ ਵਿੱਚ ਪਰਖਦੀ ਏ, ਕਦੀ ਦਿੱਲੀ ਵਿੱਚ ਤੈਰ ਪਾ ਕੇ ਸਾਨੂੰ ਪਰਖਦੀ ਏ। ਪਰ ਇਸ ਭੋਲੀ ਅੱਗ ਨੂੰ ਪਤਾ ਨਹੀਂ, ਜਿੰਨੀ ਵਾਰੀ ਤੂੰ ਪਰਖੇਂਗੀ ਸਿੱਖੀ ਦਾ ਭਾਂਡਾ ਉਹਨਾਂ ਪੱਕਾ ਹੋ ਕੇ ਹੋਰ ਨਿਕਲਣਾ। ਸਾਧ ਸੰਗਤ ਉੱਥੇ ਜਿੰਦਿਆਂ ਤੜਫਦਿਆਂ ਤੇ ਤੇਲ ਪਾ ਕੇ ਅੱਗ ਲਾ ਕੇ ਇਹਨਾਂ ਨੂੰ ਫੂਕਣ ਲੱਗੇ। ਕਹਿੰਦੇ ਨੇ ਇੱਧਰ ਸਿੱਖ ਸ਼ਹੀਦ ਕਰ ਦਿੱਤੇ। ਸਾਧ ਸੰਗਤ ਜਿਹੜਾ ਸਿੱਖ ਮਿਲਿਆ ਉਹਦੇ ਟੁਕੜੇ ਕੀਤੇ। ਭਾਈ ਲਕਸ਼ਮਣ ਸਿੰਘ ਜੇ ਸਹਿਕ ਦਾ ਪਿਆ ਸੀ, ਗੁਰੂ ਗ੍ਰੰਥ ਸਾਹਿਬ ਨਾਲ ਉਹਨੂੰ ਵੱਖ ਕਰ ਦਿੱਤਾ। ਕਈ ਵਿਦਵਾਨ ਤਾਂ ਇਹ ਵੀ ਲਿਖਦੇ ਨੇ ਇਹਦੇ ਸਿਰ ਨੂੰ ਧੜ ਤੋਂ ਅਲੈਦਾ ਕਰ ਦਿੱਤਾ, ਸਹਿਕ ਦੇ ਨੂੰ ਪੁੱਠਿਆ ਜਨਰਲ ਟੰਗਿਆ ਤੇ ਪੁੱਠਿਆ ਟੰਗ ਕੇ ਲਕਸ਼ਮਣ ਸਿੰਘ ਨੂੰ ਕਹਿੰਦਾ ਤੂੰ ਹੀ ਬਣਿਆ ਤਾਂ ਸਿੱਖ। ਪਰ ਭਾਈ ਲਕਸ਼ਮਣ ਸਿੰਘ ਦੇ ਹੋਸ਼ ਗੁੰਮ ਸਨ, ਪ੍ਰੀਤਮ ਦੇ ਦੇਸ਼ ਪਹੁੰਚ ਚੁੱਕਾ ਸੀ, ਬੇਹੋਸ਼ ਹੈ। ਕਹਿੰਦੇ ਨੇ ਪੁੱਠਿਆ ਟੰਗ ਕੇ ਤੇਲ ਪਾ ਕੇ ਲਕਸ਼ਮਣ ਸਿੰਘ ਦੇ ਸਰੀਰ ਨੂੰ ਅੱਗ ਲਾ ਦਿੱਤੀ, ਸਰੀਰ ਭੁੰਨ ਦਿੱਤਾ। ਉੱਧਰ ਜਦੋਂ ਸਾਰੇ ਸਿੱਖ ਸ਼ਹੀਦ ਹੋ ਗਏ, ਇਹਨੇ ਸੜ ਪੁੱਜ ਗਏ ਥਾਂ ਥਾਂ ਤੇ, ਭਾਈ ਨਰਾਇਣ ਸਿੰਘ ਲਿਖਦੇ ਨੇ ਫਿਰ ਇਹ ਧੱਬੇ ਧੋਣ ਲੱਗਾ। ਧਿਆਨ ਦੇਣਾ ਜਿਹੜੀ ਮੈਂ ਅਰਜ਼ ਕੀਤੀ, ਇਹਨਾਂ ਵਿੱਚੋਂ ਇੱਕ ਬੱਚਾ ਸੀ 12 ਸਾਲ ਦਾ, ਜਿਹਦੀ ਉਮਰ ਨਾਂ ਸੀ ਕੇਹਰ ਸਿੰਘ, ਜਰਗ ਪਿੰਡ ਦਾ। ਜਦੋਂ ਇਹ ਧੋਣ ਪਏ ਤੇ ਅਲਮਾਰੀ ਵਿੱਚੋਂ ਇੱਕ ਆਵਾਜ਼ ਆਈ, ਉੱਚੀ ਅਲਮਾਰੀ ਸੀ, ਅਲਮਾਰੀ ਵਿੱਚੋਂ ਆਵਾਜ਼ ਆਏ ਪਾਪਾ ਬਾਪੂ ਤੂੰ ਤੁਰ ਗਏ, ਮੈਨੂੰ ਵੀ ਘਰੋਂ ਸ਼ਹੀਦ ਹੋਣ ਲਈ ਲਿਆ ਸਾ, ਮੈਨੂੰ ਕਿਉਂ ਛੱਡ ਗਏ। ਉਹ ਜਿਹੜੇ ਧੋਂਦੇ ਪਏ ਸੀ ਉਹਨੂੰ ਡਰ ਗਏ, ਉਹਨਾਂ ਕਿਹਾ ਹੱਦ ਹੋ ਗਈ ਇਹ ਕੀ। ਅੱਜ ਵੀ ਦਰਬਾਰ ਸਾਹਿਬ ਸਾਕਾ ਹੋਇਆ, ਸਪੋਕਸਮੈਨ ਵਿੱਚ ਇੱਕ ਮੈਗਜ਼ੀਨ ਨਿਕਲਦਾ ਇੰਡੀਆ ਵਿੱਚ, ਉਹਨੇ ਗੱਲ ਸਿੱਧ ਕੀਤੀ ਹੈ ਕਿ ਟੈਂਕ ਦੇ ਉੱਤੇ 13 ਸਾਲ ਦੇ ਬੱਚੇ ਨੇ ਬੰਬ ਬੰਨ ਕੇ ਛਾਲ ਮਾਰੀ ਹੋਈ ਸੀ, ਉਹਨੇ ਪੂਰੇ ਅੰਕੜੇ ਦਿੱਤੇ ਨੇ। ਖੈਰ ਉਹ ਬੱਚਾ ਬੈਠਾ ਵਿੱਚ ਉਸ ਅਲਮਾਰੀ ਦੇ ਤੇ ਅਲਮਾਰੀ ਬੰਦ ਹੈ ਤੇ ਇੱਕੋ ਦਮ ਕਹਿੰਦਾ ਬਾਪੂ ਮੈਂ ਵੀ ਜਾਣਾ ਸੀ। ਕਹਿੰਦੇ ਨੇ ਜਦੋਂ ਡਰ ਗਏ ਵੀ ਆਵਾਜ਼ ਕਿਹਦੀ, ਪਰਤ ਕੇ ਜਦੋਂ ਅਲਮਾਰੀ ਖੋਲੀ ਤੇ ਉਹ ਬੱਚਾ ਵਿੱਚ ਬੈਠਾ ਤੇ ਬੱਚੇ ਦੀਆਂ ਅੱਖਾਂ ਵਿੱਚ ਪਾਣੀ ਤੇ ਆਪਣੇ ਬਾਪੂ ਦੀ ਅੱਧੀ ਸੜੀ ਲਾਸ਼ ਦੇ ਨੇੜੇ ਗਿਆ ਤੇ ਇਹਨਾਂ ਜ਼ਾਲਮਾਂ ਨੇ ਸਹਿਕ ਦੇ ਬੱਚੇ ਨੂੰ ਜਿੰਦੇ ਜੀ ਚਾ ਚੁੱਕ ਕੇ ਅੱਗ ਦੇ ਲਾਂਭੂ ਵੀ ਸਾੜ ਦਿੱਤਾ, ਉਸ ਬੱਚੇ ਨੂੰ ਜਿੰਦੇ ਜੀ ਸਾੜ ਦਿੱਤਾ। ਸਾਧ ਸੰਗਤ ਇੱਧਰ ਸਿੰਘ ਸ਼ਹੀਦ ਹੋ ਗਏ, ਉੱਧਰ ਭਾਈ ਉੱਤਮ ਸਿੰਘ ਨੇ ਤਾਰਾਂ ਪਾ ਦਿੱਤੀਆਂ ਸ਼੍ਰੋਮਣੀ ਕਮੇਟੀ ਨੂੰ, ਕਰਤਾਰ ਸਿੰਘ ਝੱਬਰ ਨੂੰ। ਕਰਤਾਰ ਸਿੰਘ ਝੱਬਰ ਸੱਚੇ ਸੌਦੇ ਬੈਠਾ, ਜਦੋਂ ਖਬਰ ਗਈ ਤੇ ਇੱਕੋ ਦਮ ਖੂਨ ਉਬਾਲੇ ਖਾਧਾ ਤੇ ਇਹ ਇਲਾਕਾ ਸੀ ਸਾਰਾ ਵਿਰਕਾਂ ਦਾ। ਸਾਧ ਸੰਗਤ ਮੈਂ ਅਰਜ਼ ਕਰਾਂ, ਉਸ ਹੀ ਇਲਾਕੇ ਵਿੱਚੋਂ ਅਸੀਂ ਆਏ ਹਾਂ, ਸ਼ੇਖਪੁਰੇ ਦੇ ਇਲਾਕੇ ਵਿੱਚੋਂ। ਬਜ਼ੁਰਗ ਜਦੋਂ ਦਾਸਤਾਨ ਦੇਖਦੇ ਨੇ, ਝੱਬਰ ਵੱਡਿਆਂ ਵਿੱਚੋਂ ਸੀ ਸਾਡਿਆਂ ਚੋਂ, ਕਹਿੰਦੇ ਨੇ ਜਦੋਂ ਇਹ ਤੁਰਿਆ ਸਾਰੇ ਪਿੰਡਾਂ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਨਰੈਣੂ ਮਹੰਤ ਨੇ ਸਿੱਖ ਕਤਲ ਕਰ ਦਿੱਤੇ ਜੇ, ਜਿਹਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ ਉਹ ਆਪਣੇ ਸਿਰ ਧਰ ਦੀ ਬਾਜ਼ੀ ਲਾਉਣ ਲਈ ਅੱਜ ਨਨਕਾਣਾ ਸਾਹਿਬ ਪਹੁੰਚ ਜਾਓ। ਢੰਡੋਰਾ ਪਟਵਾ ਦਿੱਤਾ, ਕਾਬਲੇ ਤਿਆਰ ਹੋ ਗਏ। ਨਨਕਾਣਾ ਸਾਹਿਬ ਆਉਂਦਿਆਂ ਆਉਂਦਿਆਂ 2200 ਸਿੱਖ ਜਿਹੜਾ ਉਹ ਮਰਜੀਵੜਾ ਤਿਆਰ ਹੋ ਗਿਆ। ਜਦੋਂ ਕਰਤਾਰ ਸਿੰਘ ਝੱਬਰ ਆਇਆ, ਨਨਕਾਣਾ ਸਾਹਿਬ ਦੇ ਨੇੜੇ ਆ ਕੇ ਲਕੀਰ ਖਿੱਚੀ, 2200 ਦੇ ਨੇ 1100 ਜਥੇ ਬਣਾਏ, 200 ਦਾ ਇੱਕ ਜਥਾ ਬਣਾਇਆ, ਇਹਨੇ ਉਹਦੇ ਨਾਲ ਜਥੇਦਾਰ ਥਾਪੇ ਤੇ ਆਪ ਅੱਗੇ ਘੋੜੇ ਤੇ ਤੁਰਿਆ। ਕਹਿਣ ਲੱਗਾ ਸਿੱਖੋ ਲਕੀਰ ਖਿੱਚ ਕੇ ਅੱਜ ਲਕੀਰ ਉਹ ਟੱਪਿਓ ਜਿਹੜਾ ਨਨਕਾਣਾ ਸਾਹਿਬ ਆ ਕੇ ਸ਼ਹੀਦੀ ਪਾਏ। ਸਾਡੇ ਭਰਾਵਾਂ ਦੀਆਂ ਅੰਦਰ ਲਾਸ਼ਾਂ ਅੱਧ ਸੜੀਆਂ ਪਈਆਂ ਨੇ। ਮਹੰਤ ਨਰੈਣੂ ਨੂੰ ਪੁਲਿਸ ਨੇ ਕਰ ਦਿੱਤਾ, ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਤੇ 200 ਗੋਰਾ ਫੌਜ ਜਿਹੜੀ ਨਨਕਾਣਾ ਸਾਹਿਬ ਪਹਿਰਾ ਲਾ ਕੇ ਤਾਲਾ ਲਾ ਦਿੱਤਾ ਗਿਆ। ਝੱਬਰ ਗਿਆ, ਅੱਗੋਂ ਪੁਲਿਸ ਕਪਤਾਨ ਮਿਲਿਆ ਮਿਸਟਰ ਕਿੰਗ। ਕਹਿਣ ਲੱਗਾ ਝੱਬਰ ਅੱਗੇ ਨਾ ਜਾਈ, ਇਸ ਤੋਂ ਪਹਿਲਾਂ ਇਹਨਾਂ ਨੂੰ ਇੱਕ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ ਮਿਲਿਆ। ਕਹਿਣ ਲੱਗਾ ਝੱਬਰ ਅੱਗੇ ਨਾ ਜਾਈ, ਮਸ਼ੀਨ ਗੰਨਾਂ ਬੀੜੀਆਂ ਨੇ ਉਡਾ ਦੇਣਗੇ ਤੁਹਾਨੂੰ,
ਤੇ ਝੱਬਰ ਨੇ ਕਿਹਾ ਹੁਣ ਸਾਡਾ ਰਹਿ ਵੀ ਕੀ ਗਿਆ ਹੈ, ਸਾਡੇ ਜਿੰਦੇ ਤਾਂ ਕਈ ਫੂਕ ਦਿੱਤੇ, ਜਿੱਥੇ 200 ਗਏ ਉੱਥੇ 22 ਤੋਂ ਚਲਾ ਜਾਏਗਾ, ਹੁਣ ਪਿਛਾ ਸਾ ਬਿਲਕੁਲ ਹੀ ਮੁੜਨਾ। ਝੱਬਰ ਅਗਾਂਹ ਤੁਰਿਆ, ਮਿਸਟਰ ਕਿੰਗ ਨੇ ਕਿਹਾ, ਕਹਿਣ ਲੱਗਾ ਝੱਬਰ ਤੂੰ ਅੱਗੇ ਨਾ ਜਾਈ, ਗੋਲੀਆਂ ਨੂੰ ਭੁੱਲ ਦੇਗੀ ਪੁਲਿਸ। ਤੇ ਝੱਬਰ ਦੇ ਸ਼ਬਦ ਸਨ, ਸਿੱਖੋ ਜਿਹਨੂੰ ਗੋਲੀ ਵੱਜੇ ਉਹਨੂੰ ਸੰਭਾਲਿਓ ਨਾ, ਤੇ ਜਿਹੜਾ ਗੋਲੀ ਮਾਰਦਾ ਸਿਪਾਹੀ ਕਾਬੂ ਆ ਜਾਏ ਉਹਨੂੰ ਢਾ ਕੇ ਉਹਦੀ ਬੰਦੂਕ ਖੋ ਕੇ ਅੱਗੇ ਵੱਧ ਜਾਓ, ਤੇ ਜਿੰਨੇ ਵੀ ਵੱਧ ਗਏ ਗੁਰੂ ਨਾਨਕ ਦੇ ਦਰ ਨੂੰ ਆਜ਼ਾਦ ਜ਼ਰੂਰ ਕਰਾ ਦਿਆ ਜੀ। ਜਦੋਂ ਅੰਗਰੇਜ਼ ਨੇ ਕਿਹਾ ਰੁਕ ਜਾ, ਤੇ ਇਹਨੇ ਇੱਕ ਪੰਕਤੀ ਪੜੀ, ਆਗਾਂ ਕੋ ਤੁਰੰਗ ਪਿੱਛਾ ਫੇਰ ਨਾ ਮੋਢਣਾ, ਨਾਨਕ ਸਿੱਝ ਆਵੇ ਆ ਵਾਰ ਬੌੜ ਨਾ ਹੋਵੀ ਜਨਮੜਾ। ਅੱਗੇ ਤੁਰਿਆ, ਅੱਗੇ ਭਾਈ ਜੋਗ ਸਿੰਘ, ਹਰਬੰਸ ਸਿੰਘ ਅਟਾਰੀ, ਤੇ ਉਸ ਤੋਂ ਬਾਅਦ ਹੋਰ ਵੀ ਲਾਹੌਰ ਤੋਂ ਅੰਗਰੇਜ਼ ਆਫੀਸਰ ਆ ਗਏ। ਕਹਿਣ ਲੱਗੇ ਕਰਤਾਰ ਸਿੰਘ ਤੈਨੂੰ ਚਾਹੀਦਾ ਕੀ? ਕਹਿਣ ਲੱਗਾ ਮੈਨੂੰ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੀਆਂ ਚਾਬੀਆਂ ਚਾਹੀਦੀਆਂ। ਉਹਨੇ ਕਿਹਾ ਇੱਕ ਰਾਤ ਖੈਰ ਜਾ, ਚਾਬੀਆਂ ਦੇਵਾਂਗੇ। ਉਹ ਕਹਿੰਦਾ ਸੜੀਆਂ ਲਾਸ਼ਾਂ ਨੇ, ਤੇਰਾ ਪੁੱਤਰ ਹੋਏ ਮਰਿਆ, ਤੈਨੂੰ ਕਹੀਏ ਰਾਤ, ਤੂੰ ਇੱਕ ਰਾਤ ਬਾਹਰ ਬਹਿ ਜਾ, ਸਵੇਰੇ ਚਲਾ ਜੇ, ਤੇਰੇ ਤੇ ਕੀ ਬੀਤੇਗੀ? ਤੇ ਜਿਨ੍ਹਾਂ ਮਾਵਾਂ ਦੇ ਪੁੱਤਰ ਅੰਦਰ ਮਰੇ ਨੇ, ਅੰਦਰ ਸ਼ਹੀਦ ਹੋਏ ਨੇ, ਇੱਕ ਰਾਤ ਉਹ ਠਹਿਰ ਸਕਣਗੇ? ਅਸੀਂ ਹੁਣੇ ਕਬਜ਼ਾ ਲੈਣਾ ਤੇ ਆਪਣੇ ਸਿਪਾਹੀਆਂ ਨੂੰ ਕਈ ਹੁਣ ਦੋ ਹੱਥ ਕਰ ਲੈ। ਅੰਗਰੇਜ਼ ਡਰ ਗਿਆ, ਉਹਨੇ 2 ਮਿੰਟ ਦੇ ਅੰਦਰ ਅੰਦਰ ਚਾਬੀਆਂ ਕੱਢ ਕੇ ਝੱਬਰ ਦੀ ਤਲੀ ਤੇ ਰੱਖ ਦਿੱਤੀ। ਚਾਬੀਆਂ ਰੱਖੀਆਂ, ਕਹਿਣ ਲੱਗਾ ਮੈਨੂੰ ਗੋਰਾ ਫੌਜ ਹਟਾ ਲੈਣ ਦਿਓ। ਫੌਜ ਹਟਾਈ, ਤੇ 21 ਦਸੰਬਰ ਦਾ ਦਿਨ ਇੱਦਣ ਤੇ ਸਾਕੇ ਵਾਪਰੇ। ਕਹਿੰਦੇ ਨੇ 22 ਦਸੰਬਰ ਨੂੰ ਉੱਥੇ ਫਿਰ ਸ਼ਾਮ ਦੇ ਵਕਤ ਦਰਵਾਜ਼ਾ ਖੋਲ੍ਹਿਆ, ਪਹਿਲਾਂ ਝੱਬਰ ਗਿਆ, ਅੰਗਰੇਜ਼ ਆਫੀਸਰ ਗਿਆ, ਗਵਰਨਰ ਆਇਆ। ਕਹਿੰਦੇ ਨੇ ਉਹਦੀਆਂ ਭੁੱਬਾਂ ਨਿਕਲ ਗਈਆਂ ਗਵਰਨਰ ਦੀਆਂ, ਤੇ ਝੱਬਰ ਨੇ ਉਹਨੂੰ ਬਾਂਹ ਪਕੜ ਕੇ ਕਿਹਾ ਸੀ, ਗਵਰਨਰ ਸਾਹਿਬ ਜੇ ਤੂੰ ਵਾਕਈ ਸਾਨੂੰ ਪਿਆਰ ਕਰਨੇ ਤੇ ਚੇਤੇ ਰੱਖ ਇਹਦਾ ਕੁਝ ਨਾ ਕੁਝ ਇਨਸਾਫ਼ ਜ਼ਰੂਰ ਕਰੀ। ਸਾਧ ਸੰਗਤ, ਉਸ ਵਕਤ ਝੱਬਰ ਅੰਦਰ ਗਿਆ, ਕੁਝ ਸਿੱਖ ਰਹੇ। ਜਦੋਂ ਅੰਦਰ ਗਏ ਤੇ ਭੁੱਬਾਂ ਨਿਕਲ ਗਈਆਂ, ਦੂਜੇ ਦਿਨ ਸੰਗਤ ਇਕੱਠੀ ਹੋ ਗਈ ਹਜ਼ਾਰਾਂ ਦੀ ਤਾਦਾਦ ਵਿੱਚ। ਤੇ ਜਿਹੜੇ ਨਰਾਇਣ ਸਿੰਘ ਦਾ ਮੈਂ ਜ਼ਿਕਰ ਕਰ ਰਿਹਾ, ਉਹ ਕਹਿੰਦੇ ਨੇ ਜਿਹੜਾ ਪਹਿਲਾ ਜਥਾ ਅੰਦਰ ਗਿਆ ਉਹਦੇ ਵਿੱਚ ਮੈਂ ਗਿਆ। ਕਹਿੰਦਾ ਜਦੋਂ ਦੇਖਿਆ ਥਾਂ ਥਾਂ ਤੇ ਖੋਪੜੀਆਂ, ਥਾਂ ਥਾਂ ਤੇ ਛੋਟੇ ਛੋਟੇ ਮਾਸ ਦੇ ਟੁਕੜੇ, ਸਿੱਖਾਂ ਦੇ ਕੇਸ, ਕੜੇ ਕਿਰਪਾਨਾਂ, ਸੜੇ ਹੋਏ ਗਾਤਰੇ, ਭੁੱਜੇ ਹੋਏ ਸਰੀਰ। ਕਹਿੰਦੇ ਨੇ ਸੰਗਤਾਂ ਨੇ ਦੇਖਿਆ ਤੇ ਵੈਰਾਗ ਵਿੱਚ ਆ ਕੇ ਭੁੱਬਾਂ ਨਿਕਲ ਗਈਆਂ। ਤੇ ਸ਼ਾਮ ਦੇ ਵਕਤ ਭਾਈ ਹੀਰਾ ਸਿੰਘ ਬੜੇ ਇੱਕ ਪਿਆਰੇ ਰਾਗੀ ਹੋਏ ਨੇ ਸਿੱਖ ਕੌਮ ਦੇ, ਸ਼ਾਇਦ ਕੌਮ ਇਹੋ ਜਿਹਾ ਰਾਗੀ ਕਦੀ ਪੈਦਾ ਪਰਤ ਕੇ ਫਿਰ ਕਰ ਸਕੇ। ਆਰੀਆ ਸਮਾਜੀ ਉਹਦੇ ਤੋਂ ਕੀਰਤਨ ਸੁਣਦੇ ਸਨ। ਸਾਧ ਸੰਗਤ ਜਦੋਂ ਅੰਦਰ ਗਏ ਤੇ ਉਹਨੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼, ਜਿਹੜਾ ਬੀੜ ਵਿੱਚ ਗੋਲੀਆਂ ਵੱਜੀਆਂ ਸਨ, ਰੁਮਾਲ ਚੁੱਕਿਆ ਤੇ ਭੁੱਬਾਂ ਨਿਕਲ ਗਈਆਂ, ਤੇ ਜਿਹੜਾ ਹੁਕਮਨਾਮਾ ਲਿਆ ਤੇ ਬਚਨ ਸੀ, ਤਪ ਤਪ ਲੋ ਲੋ ਹਾਥ ਮਰੋਰੂ, ਬਾਵਲ ਹੋਈ ਸੌ ਸੌ ਲੋਰੂ, ਤੈ ਸੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸੈ ਨਾਹੀ ਦੋਸ, ਤੇ ਮਾਨੋ ਕਹਿ ਰਹੇ ਸਨ ਕਾਲੀ ਕੋਲ, ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਨ ਅਟਲ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਅਦਬ ਤੇ ਸਤਿਕਾਰ ਸਹਿਤ ਫਤਿਹ ਅਰਜ਼ ਕਰਦਾ ਹੈ। ਸਾਰੇ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਸਿੰਘਾਂ ਸਰਦਾਰਾਂ ਨੂੰ ਖਤਮ ਕਰਨ ਦੀਆਂ ਫੌਜੀਆਂ ਚਾਲਾਂ ਖੇਡਦੀਆਂ ਰਹੀਆਂ ਨੇ, ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਹੈ। ਲਾਹੌਰ ਦੇ ਤਖ਼ਤ ਉੱਤੇ ਜੋ ਵੀ ਹੁਕਮਰਾਨ ਬੈਠਾ ਉਸ ਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਕੋਈ ਕਸਰ ਨਾ ਛੱਡੀ। ਜਦੋਂ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਿੱਖਾਂ ਨੂੰ ਦਬਾਉਣ ਦਾ ਕੰਮ ਆਰੰਭਿਆ। ਮੋਮਨ ਖਾਨ ਦੇ ਮਾਥੇ ਉਸ ਨੇ ਗਸ਼ਤੀ ਫੌਜ ਨਿਯਤ ਕਰ ਦਿੱਤੀ।

दो पाव हो जाए। जदो भी मनुख किसके दुराहे ते आके खड़ा हो जाए, मैकवर्स की किसी राह इको हुए ना, मिलों तक मनुख बेफिक्र तुरे जाए। दोराहा चौराहा केवल 20-30-40-50 फुट का होंगे, मीलों का नहीं होता। पर बड़ी चेतनता, बड़ा फिक्र लोड़द, इतने आके चेतन होने की लोड़ है। तू कोई फैसला करना है, पिछले तरह एक ही भुलन का कोई चांस ही नहीं। दुराहे ते आके चौराहे ते आके भुल सकने चांस, इसलिए इतने बड़ी चेतनता की लोड़ है। बड़ी सियाणप नाल तैनू फैसला करना पएगा मेरा राह कीड़ा है। जे भुल गए अपनी मंजिल छड़ के दूजे राह ते तुर पए, मंजिल नालों बिछड़ जाएगा। सफर करेगा करदा करदा थक भी जाएगा, मंजिल निकल। हो सकता है इन्ना थक जाए, इन्ना निराश हो जाए, मंजिल तो ही नास्तिक हो जाए। आउंदी नहीं गुरु कह रहे, ऐसा ही एक समा आ गया। सावन आया सी ते तपती तपती हुई धुप तो बचने लई अरदास दे फल वजो आया। अरदास की प्रभ तुद बिन दूजा को नहीं, नानक की अरदास ता आषाढ़ सुहंदा सावन विच बदलिया। ते उस अरदास सुन के मालिक ने गुरु बदला नु हुकम किया, जाओ नाम भी फुहार नाल इस तपदी हुई कलमल मेदनी नु शीतल करो। कल दी सवेर दी गड़ी जोड़ना चाहता है, फुहार पई, बारिश पई, बारिश की एक एक बूंद जड़ी बड़ी कीमती है, उनकी कीमत उनकी वैल्यू किसे चात्र को पूछो। जे एक बूंद उसनु नसीब हो जाए की कुछ बदल जाए, धरती नु मिल गई पुज गई। पर एक ख्याल करो, ये तपत ये गल किवें बर्दाश्त कर दी। जिंदा पहरा सी, जिंदा इस धरती ते राज सी, जिंदा मुख अफेक्ट सी, असर सी इस धरती ते, जेड़ी आषाढ़ दी धरती नू आषाढ़ ते मन नू जला के तत्ती तवी वांगू बनाई बैठी सी, अपना राज पे कर दी सी, अपना प्रभाव दे रही सी। इन्हां सावन दियां बूंदां ने उस कलमल मेदनी नू शीतल करन दी कोशिश कीती, इह गल भला वो तपत किवें बर्दाश्त करे। इस धरती ते हाँ ते नाम दा ही तां हुकम ते हाँ दा ही तां मुकाबला है, दोवे मुकाबले सीख। हुण हाँ रूपी तपत ये किवें बर्दाश्त करे कि अंदर नाम टिक जाए, कोई शीतल हो जाए। विरोध है, गुरुबाणी भी आखदे ने विरोध है, हमें नावे नाल विरोध है, दोए नावे ते इक छाए।
ਹੁਣ ਹੋਂ ਇਹ ਬਰਦਾਸ਼ਤ ਨਹੀਂ ਕਰਦੀ ਅੰਦਰ ਨਾਮ ਟਿਕ ਜਾਏ। ਇਹ ਖਿਆਲ ਕਰਿਓ ਮੈਂ ਇੱਕ ਵਾਰ ਕੀਤੀ ਸੀ, ਹੋਂ ਵੀ ਕੋਈ ਘੱਟ ਬਲਵਾਨ ਨਹੀਂ, ਗੁਰੂ ਨੇ ਉਸਦੀ ਬਲਵੰਤਾ ਨੂੰ ਵੀ ਅੰਕਿਤ ਕੀਤਾ ਤੇ ਕਹਿੰਦੇ ਨੇ ਕੋਟ ਕਰਮ ਕਰੇ ਹਉਂ ਧਾਰੇ ਸ਼ਰਮ ਪਾਵੇ ਸਗਲੇ ਦਿਨ ਸਾਰੇ। ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਂ ਮੈਂ ਮੈਲ ਨਾ ਜਾਵੇ। ਬੜੀ ਸ਼ਕਤੀਵਾਨ ਹੈ, ਬੜੀ ਬਲਵਾਨ ਹੈ। ਤੇ ਮੈਂ ਇੱਕ ਵਾਰ ਕੀਤੀ ਸੀ, ਕਹਿੰਦੀ ਅਜੀਬ ਘਟਨਾ ਹੈ, ਜੇ ਨਾਮ ਨੇ ਅੰਦਰ ਆਉਣਾ ਹੋਵੇ ਉਹ ਕਹਿੰਦਾ ਪਹਿਲਾਂ ਹੁਣ ਨਹੀਂ ਖੱਜ ਹਾਂ ਕੱਜ ਤਾਂ ਅੰਦਰ ਆਉਣ ਦਾ, ਤੇ ਹਾਂ ਇਹ ਸ਼ਰਤ ਨਹੀਂ ਲਾਉਂਦੀ। ਉਹ ਕਹਿੰਦੀ ਹੈ ਤੂੰ ਨਾਮ ਜਪੀ ਚੱਲ ਮੈਂ ਆਪੇ ਹੀ ਆ ਜਾਵਾਂਗੀ, ਤੂੰ ਜਪਜੀ ਸਾਹਿਬ ਦਾ ਪਾਠ ਕਰ, ਤੂੰ ਨਿਤਨੇਮ ਕਰ ਮੈਂ ਆਪੇ ਹੀ ਆ ਜਾਵਾਂਗੀ। ਤੇ ਮੈਂ ਸੋਚਣ ਲੱਗ ਪਏਗਾ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਤੂੰ ਅੰਮ੍ਰਿਤ ਛਕ ਲੈ ਮੈਂ ਆਪੇ ਹੀ ਆ ਜਾਵਾਂਗੀ, ਮੈਨੂੰ ਬੁਲਾਉਣ ਦੀ ਲੋੜ ਨਹੀਂ। ਤੂੰ ਆਖੇਗਾ ਮੈਂ ਅੰਮ੍ਰਿਤ ਧਾਰੀ ਹੈ ਕੀ ਹੈ, ਮੇਰੇ ਵਰਗਾ ਸਿੱਖ ਹੀ ਕੋਈ ਨਹੀਂ। ਬੜੀ ਬਲਵਾਨ, ਇਹੋ ਹੀ ਹਾਲਾਤ ਵਾਪਰ ਗਈ, ਇਹੋ ਹੀ ਘਟਨਾ ਵਾਪਰ ਗਈ ਸਾਵਣ ਦੇ ਮਹੀਨੇ ਚ। ਲੋ ਇੱਥੇ ਰੁਕਣਾ ਚਾਹੁੰਦਾ, ਅਰਦਾਸ ਦਾ ਫਲ ਮਿੱਠਾ ਹੋਇਆ ਸੀ, ਅਸਾਰ ਸਾਵਣ ਵਿੱਚ ਬਦਲਿਆ ਸੀ, ਬੂੰਦਾਂ ਨਾਮ ਦੀਆਂ ਪਈਆਂ ਸਨ, ਝੜੀ ਨਾਮ ਦੀ ਲੱਗੀ ਸੀ, ਪਰ ਹਾਂ ਕੋਲੋਂ ਬਰਦਾਸ਼ਤ ਨਾ ਹੋਇਆ, ਬਰਦਾਸ਼ਤ ਨਾ ਹੋਇਆ। ਉਹਨੇ ਹੁਣ ਕੀ ਕੀਤਾ, ਹੋਰ ਤੇ ਕੁਝ ਬਣ ਨਹੀਂ ਸੀ ਸਕਦਾ, ਉਹ ਤੋਂ ਵੀ ਬਲਵਾਨ ਹੋ ਕੇ ਪਰਬਲ ਹੋ ਕੇ ਨਿਕਲੀ। ਉਹਨੇ ਨਾਮ ਨੂੰ ਜਿਹੜਾ ਉਹਦਾ ਸ਼ਿੰਗਾਰ ਬਣਨਾ ਸੀ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ, ਹਿਰਦੇ ਦਾ ਸ਼ਿੰਗਾਰ, ਹਿਰਦੇ ਅੰਦਰ ਪਹਿਨਣ ਵਾਲਾ ਜਿਹੜਾ ਸ਼ਿੰਗਾਰ ਬਣਨਾ ਸੀ, ਕਿਉਂਕਿ ਰੱਬ ਦਾ ਸੰਬੰਧ ਤਾਂ ਸਿੱਧਾ ਹਿਰਦੇ ਨਾਲ ਹੈ। ਉਹ ਹਿਰਦੇ ਦਾ ਸ਼ਿੰਗਾਰ ਬਣਨ ਵਾਲਾ ਨਾਮ ਜਿਹੜਾ ਸੀ, ਹਾਂ ਹੋਰ ਤਾਂ ਕੁਝ ਕਰ ਨਾ ਸਕੀ, ਉਹਨੇ ਹਿਰਦੇ ਤੋਂ ਲਿਆ ਕੇ ਤਨ ਤੇ ਖੜਾ ਕਰ ਦਿੱਤਾ, ਹਿਰਦੇ ਤੋਂ ਲਿਆ ਕੇ ਮੁੱਖ ਤੇ ਖੜਾ ਕਰ ਦਿੱਤਾ। ਤੇ ਗੁਰੂ ਨੂੰ ਆਖਣਾ ਪਿਆ, ਮੁੱਖੋਂ ਹਰ ਹਰ ਸਭ ਤੋਂ ਕਹੇ, ਮੁੱਖੋਂ ਹਰ ਹਰ ਸਭ

ಕಾಲಕ್ಕೆ ಸಿಚೇತುಬಿ. ਇਸ ਨਾਮ ਨੇ ਸ਼ਿੰਗਾਰ ਤੇ ਬਣਨਾ ਸੀ, ਪਹਿਰਾਵਾ ਤੇ ਬਣਨਾ ਸੀ, ਗਹਿਣਾ ਤਾਂ ਬਣਨਾ ਸੀ, ਉਹਦਾ ਹਿਰਦੇ ਦਾ ਤਾਂ ਹੀ ਸੁਹਾਗਣੀ ਬਣਨੀ ਸੀ ਤੇ ਤਾਂ ਹੀ ਸਾਵਣ ਬਣਨਾ ਸੀ. ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ. ਪਰ ਹੁਣ ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵ ਦਿੱਤਾ ਨਾ ਉਹ ਸੀ ਕਿ ਨਾਮ ਨੂੰ ਉਹ ਤੋਂ ਲਿਆ ਕੇ ਮੁੱਖ ਤੇ ਖੜਾ ਕਰ ਦਿੱਤਾ, ਤਨ ਤੇ ਖੜਾ ਕਰ ਦਿੱਤਾ. ਉਹਨੇ ਨਾਮ ਹੀ ਹੈ ਪਰ ਦਿਖਾਵੇ ਦਾ, ਧਰਮੀ ਹੈ ਪਰ ਦਿਖਾਵੇ ਦਾ. ਇਹ ਉਦੋਂ ਵੀ ਖਤਰਨਾਕ ਸੀ, ਉਹ ਪਹਿਲੀ ਤਪਤ ਨਾਲੋਂ ਇਹ ਤਪਤ ਜ਼ਿਆਦਾ ਖਤਰਨਾਕ ਸੀ. ਮੈਂ ਗੱਲ ਕਰਾਂ, ਕੋਈ ਆਦਮੀ ਅਧਰਮੀ ਹੋਵੇ ਨਾ ਉਹਨੂੰ ਕਦੀ ਧਰਮ ਦੀ ਭੁੱਖ ਲੱਗ ਸਕਦੀ ਹੈ, ਲੋੜ ਪ੍ਰਤੀਤ ਹੋ ਸਕਦੀ ਹੈ. ਪਰ ਜਿਹੜਾ ਮਨੁੱਖ ਧਰਮ ਦੀ ਥਾਵੇਂ ਇੱਕ ਦਿਖਾਵੇ ਦਾ ਭਰਮ ਜਿਹੜਾ ਉਹਨੂੰ ਹੀ ਧਰਮ ਸਮਝ ਕੇ ਉਹਦੇ ਉਸ ਖਿਡੌਣੇ ਨਾਲ ਖੇਡੀ ਜਾਏ, ਉਹਨੂੰ ਤਾਂ ਭੁੱਖ ਵੀ ਨਹੀਂ ਲੱਗਣੀ. ਉਹ ਸਮਝੇਗਾ ਮੈਂ ਖੇਡ ਰਿਹਾ, ਮੇਰੇ ਕੋਲ ਧਰਮ ਹੈ. ਇਹ ਜ਼ਿਆਦਾ ਖਤਰਾ ਹੈ ਅਧਰਮ ਨਾਲੋਂ, ਭਰਮ ਦਾ ਖਤਰਾ ਜ਼ਿਆਦਾ ਹੈ. ਕਾਸ਼ ਤੂੰ ਧਰਮੀ ਨਾ, ਕਿਸੇ ਨੂੰ ਇਹ ਭੁਲੇਖਾ ਨਾ ਪੈ ਜਾਏ ਜੋ ਕੁਝ ਮੈਂ ਕਰ ਰਿਹਾ ਇਹੀ ਧਰਮ ਹੈ. ਇਹ ਖਿਆਲ ਕਰਿਓ, ਜਿਹੜੀ ਜੇਠ ਹਾੜ ਦੀ ਤਪਤ ਹੈ ਨਾ ਉਹਦੇ ਨਾਲੋਂ ਭਾਦਰੋਂ ਦੀ ਤਪਤ ਜ਼ਿਆਦਾ ਖਤਰਨਾਕ ਹੈ. ਕਿਸੇ ਕੋਲ ਪੁੱਛਿਓ, ਜੇਠ ਹਾੜ ਦੀ ਤਪਤ ਲੋਕ ਬਰਦਾਸ਼ਤ ਕਰ ਲੈਂਦੇ ਨੇ, ਜਿਹੜੀ ਭਾਦਰੋਂ ਦੀ ਹੁਮਸ ਹੈ ਨਾ, ਸਿਆਣਿਆਂ ਨੇ ਐਵੇਂ ਨਹੀਂ ਆਖ ਦਿੱਤਾ ਕਿ ਸਾਵਣ ਭਾਦੋਂ ਦਾ ਮਾਰਿਆ ਜੱਟ ਸਾਧ ਹੋ ਜਾਂਦਾ ਹੈ, ਉਹ ਤਪਤ ਜ਼ਿਆਦਾ ਖਤਰਨਾਕ ਹੈ. ਜਦੋਂ ਭਰਮ ਪੈਂਦਾ, ਜਦੋਂ ਧਰਮ ਨੇ ਭਰਮ ਦਾ ਅਸਰ, ਦੋ ਚੀਜ਼ਾਂ ਖੜੀਆਂ ਹੋ ਗਈਆਂ ਨਾ ਮੁਕਾਬਲੇ ਤੇ, ਇੱਕ ਪਾਸੇ ਨਾਮੀ ਸੀ, ਨਾਮ ਸੀ, ਤੇ ਇੱਕ ਪਾਸੇ ਹਾਂ ਨੇ ਲਿਆ ਕੇ ਮੁਕਾਬਲੇ ਤੇ ਉਸ ਨਾਮੀ ਦੇ ਭੇਖ ਵਿੱਚ ਇੱਕ ਭੇਖੀ ਖੜਾ ਕਰ ਦਿੱਤਾ. ਹੁਣ ਇੱਕ ਪਾਸੇ ਧਰਮ ਹੈ, ਇੱਕ ਪਾਸੇ ਧਰਮ ਦਾ ਭੇਖ ਹੈ, ਤੇ ਮਨੁੱਖ ਨੂੰ ਇੱਕ ਪਰੇਸ਼ਾਨੀ ਆ ਗਈ ਜਿਹੜੀ ਪਹਿਲਾਂ ਗੁਰੂ ਨੇ ਆਖੀ ਹੈ, ਪਖੰਡੜੋ ਕੀ ਭੁੱਲ ਤੁਮਾਂ ਦੇ ਸਮਸੋਣਾ ਸ਼ਿੰਗਾਰੀ ਹੈ, ਭੇਖ ਹੈ ਕੀ? ਧਰਮ ਹੈ ਅੰਦਰ ਦਾ ਸ਼ਿੰਗਾਰ, ਭੇਖ ਹੈ ਬਾਹਰ ਦਾ ਸ਼ਿੰਗਾਰ. ਜਿਹੜਾ ਤਨ ਨੂੰ ਸ਼ਿੰਗਾਰ ਕਰੇ, ਇਹ ਨਾ ਸਮਝੋ ਕਿ ਦੁਨੀਆਦਾਰ ਲੋਕ ਹੀ ਸ਼ਿੰਗਾਰ ਕਰਦੇ ਨੇ ਤਨ ਦਾ, ਭੇਖੀ ਵੀ ਤਨ ਦਾ ਹੀ ਸ਼ਿੰਗਾਰ ਕਰਦੇ ਨੇ. ਜੇ ਕੋਈ ਤਨ ਨੂੰ ਹੂ ਬਹੂ ਇੱਕ ਚੰਗੇ ਅਧਰਮੀ ਵਾਂਗੂ, ਇੱਕ ਚੰਗੇ ਧਰਮੀ ਵਾਂਗੂ ਬਣਾ ਕੇ ਰੱਖੇ ਪਰ ਅੰਦਰ ਧਰਮ ਨਾ ਹੋਵੇ, ਤੇ ਸਮਝ ਲਿਓ ਉਹ ਇੱਕ ਧਰਮੀ ਦਾ ਭੇਖ ਹੈ, ਉਹ ਵੀ ਸ਼ਿੰਗਾਰ ਹੈ ਪਰ ਉਹ ਹੈ ਤਨ ਦਾ. ਧਰਮ ਜਿੰਨਾ ਸੀ, ਜਿਹਨੇ ਉਹ ਦਾ ਸ਼ਿੰਗਾਰ ਬਣਨਾ ਸੀ, ਉਹ ਤਨ ਦਾ ਸ਼ਿੰਗਾਰ ਬਣ ਕੇ ਰਹਿ ਗਿਆ. ਅੱਜ ਚੁਗਿਰਦੇ ਨਿਗਾਹ ਮਾਰਿਓ, ਤਨ ਦੇ ਸ਼ਿੰਗਾਰ ਵਾਲੇ ਬੜੇ ਨੇ. ਗੁਰੂ ਨੇ ਐਵੇਂ ਨਹੀਂ ਆਖਿਆ, ਕਹਿਣ ਲੱਗੇ

ਕਿੱਥੇ ਹੈ। ਕਹਿਣ ਲੱਗੇ ਜਿਵੇਂ ਸੱਪ ਤੇ ਰੱਸੀ ਦੀ ਕਹਾਣੀ। ਰਾਤ ਦੇ ਅੰਧੇਰੇ ਵਿੱਚ ਸੱਪ ਰੱਸੀ ਦਿਸ ਪਏ ਤੇ ਭਾਵੇਂ ਰੱਸੀ ਸੱਪ ਦਿਸ ਪਏ, ਭਰਮ ਤੇ ਦੋਨੋਂ ਹੀ ਪੰਧ ਤੇ ਮਾਰਿਆ ਹੀ ਗਿਆ ਮੁਸਾਫਰ ਦਾ। ਉਹ ਸੱਪ ਨੂੰ ਰੱਸੀ ਸਮਝ ਕੇ ਅੱਗੇ ਵਧੇਗਾ ਤਦ ਵੀ ਜੀਵਨ ਬਰਬਾਦ ਕਰ ਲਏਗਾ, ਤੇ ਜੇ ਰੱਸੀ ਨੂੰ ਸੱਪ ਸਮਝ ਕੇ ਰੁਕਿਆ ਰਿਹਾ ਜੀਵਨ ਦਾ ਸਮਾਂ ਬਰਬਾਦ ਕਰ ਲਏਗਾ। ਜਿਵੇਂ ਪਤਾ ਲੱਗੇਗਾ ਤਾਂ ਰੱਸੀ ਨੁਕਸਾਨ ਤੇ ਦੋ ਪਾਸੇ। ਭਰਮ ਤੇ ਕਦੀ ਕਿਸੇ ਦੀ ਭਲਾਈ ਨਹੀਂ ਕੀਤੀ, ਭਰਮ ਵਿੱਚੋਂ ਹਮੇਸ਼ਾ ਬਰਬਾਦੀ ਹੀ ਨਿਕਲਦੀ ਹੈ, ਤੇ ਭਰਮ ਕਹਿੰਦੇ ਨੇ ਅਸਲ ਦੀ ਨਕਲ ਨੂੰ। ਹੁਣ ਅੰਦਰ ਝੱਟ ਮਾਰਿਓ। ਅੱਜ ਦਾ ਸਾਡਾ ਜੀਵਨ ਚੁਗਿਰਦੇ ਵੱਲ ਦੇਖਿਓ ਜ਼ਿਆਦਾ ਭੇਖ ਤੇ ਖਲੋਤਾ ਹੈ। ਅਸੀਂ ਭੇਖ ਦੇ ਦੁਆਰੇ ਪਰਿਕਰਮਾ ਕਰ ਰਹੇ ਹਾਂ, ਉਹਨੂੰ ਹੀ ਧਰਮੀ ਸਮਝੀ ਫਿਰਦੇ ਹਾਂ। ਤੇ ਭੇਖ ਬਣਾਉਣਾ ਬੜਾ ਆਸਾਨ ਹੁੰਦਾ ਹੈ। ਇੱਕ ਵਾਰ ਕੀਤੀ ਸੀ ਕਿ ਕਾਗਜ਼ ਦੇ ਫੁੱਲ ਭਾਵੇਂ ਰਾਤ ਰਾਤ ਸਾਰੀ ਫੁਲਵਾੜੀ ਖੜੀ ਕਰ ਲਓ। ਇਸ ਦੀਆਂ ਮਸ਼ੀਨਾਂ ਨੇ, ਆਟੋਮੈਟਿਕ ਮਸ਼ੀਨਾਂ ਨਾਲ ਅੱਜ ਕੱਲ੍ਹ ਹਰ ਇੱਕ ਚੀਜ਼ ਬਣਾਈ ਜਾਂਦੀ ਹੈ। ਪ੍ਰੋਡਕਸ਼ਨ ਇੰਨੀ ਤੇਜ਼ ਹੋ ਗਈ ਹੈ ਕਿ ਰਾਤ ਰਾਤ ਜਿੰਨੀ ਮਰਜ਼ੀ ਫੁਲਵਾੜੀ ਖੜੀ ਕਰ ਲਓ ਕਾਗਜ਼ ਦੇ ਫੁੱਲਾਂ ਦੀ, ਕਿਉਂਕਿ ਅਸਲ ਦੀ ਨਕਲ ਹੈ। ਜੇ ਅਸਲ ਫੁੱਲ ਪੈਦਾ ਕਰਨੇ ਹੋਣ ਤਾਂ ਮਾਲੀ ਕੋਲੋਂ ਪੁੱਛੋ ਕਿੰਨਾ ਟਾਈਮ ਲੱਗਦਾ, ਕਿੰਨੀ ਘਾਲਣਾ ਘਾਲਣੀ ਪੈਂਦੀ। ਨਤੀਜਾ ਇਹ ਹੈ ਕਿ ਚਾਰ ਚੁਫੇਰੇ ਕਾਗਜ਼ ਦੇ ਫੁੱਲ, ਚਿੱਟੇ ਜਿਹੇ ਕੱਪੜੇ, ਮੈਲੇ ਚਿੱਤ ਕਠੋਰ, ਚਾਰ ਚੁਫੇਰੇ ਕਾਗਜ਼ ਦੇ ਫੁੱਲ, ਰਾਤੋ ਰਾਤ ਗੋਲ ਪੱਗਾਂ, ਲੰਬੇ ਚੋਲੇ, ਕਾਗਜ਼ ਦੇ ਫੁੱਲ, ਆਸਾਨੀ ਨਾਲ ਧਰਮੀ ਤੇ ਮਨੁੱਖ ਕੋਲ ਪਖੰਦੜੋ ਕੀ ਭੁੱਲ। ਉਹਨਾਂ ਦੇ ਚਰਨਾਂ ਤੇ ਮੱਥਾ ਟੇਕੀ ਜਾਂਦਾ, ਉਹਨਾਂ ਦੇ ਸਾਹਮਣੇ ਪਰਿਕਰਮਾ ਕਰੀ ਜਾਂਦਾ, ਉਹਨਾਂ ਦੀਆਂ ਮੂਰਤਾਂ ਨੂੰ ਪੂਜੀ ਜਾਂਦਾ, ਪਖੰਦੜੋ ਕੀ ਭੁੱਲ। ਮਨੁੱਖ ਤਨ ਦੇ ਸ਼ਿੰਗਾਰ ਨੂੰ ਪਛਾਣਨ ਲੱਗ ਪਿਆ, ਉਹਨਾਂ ਦੇ ਅੰਦਰ ਕਿਸੇ ਨੇ ਝਾਤ ਮਾਰਨੀ, ਉਹਨਾਂ ਦੇ ਤਨ ਦਾ ਸ਼ਿੰਗਾਰ ਵੇਖ ਲੈਣ, ਕਿਉਂਕਿ ਗੱਲ ਜਿਹੜੀ ਮਨ ਦੀ ਸੀ ਉਹ ਤਨ ਤੇ ਆ ਖਲੋਤੀ ਹੈ। ਅਸੀਂ ਕੇਵਲ ਤਨ ਦਾ ਪਹਿਰਾਵਾ ਦੇ ਹਾਲਤ ਗੁਰੂ ਨੇ ਆਵਾਜ਼ ਦੇ ਕੇ ਆਖਿਆ, ਕਹਿਣ ਲੱਗੇ ਦੇਖੋ ਆਪਣੇ ਚਿੱਟੇ ਕੱਪੜਿਆਂ ਵੱਲ ਹੀ ਵੇਖ ਕੇ ਪ੍ਰਸੰਨ ਨਾ ਹੋ, ਤੂੰ ਕਾਏ ਗਰਬੈ ਬਦਲੀ, ਤੇਰੇ ਚਿੱਟੇ ਕੱਪੜੇ ਨੇ ਰੰਗ ਖੂਬਸੂਰਤ ਹੈ ਬਸ। ਇਹ ਜਿਹੜਾ ਭੁਲੇਖਾ ਹੈ ਨਾ, ਮਨ ਦੀ ਗੱਲ ਤਨ ਤੇ ਆ ਗਈ ਹੈ, ਇਹ ਉਦੋਂ ਵੱਡੀ ਘਾਤਕ ਹੋ ਰਹੀ ਹੈ, ਪਹਿਲੇ ਨਾਲੋਂ ਜ਼ਿਆਦਾ ਤਪਤ ਪੈਦਾ ਕਰ ਰਹੀ ਹੈ। ਤੇ ਗੁਰੂ ਇੱਕ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਖਿਆਲ ਕਰੀ ਤਨ ਦਾ ਸ਼ਿੰਗਾਰ ਤੇ ਤਨ ਦੀਆਂ ਭਾਵਨਾ ਤੇ ਟਿਕ ਜਾਣਾ, ਕਿਸੇ ਦੇ ਤਨ ਤੋਂ ਹੀ ਅੰਦਾਜ਼ਾ, ਉਹਦੇ ਪਹਿਰਾਵੇ ਤੋਂ ਹੀ ਅੰਦਾਜ਼ਾ ਲਗਾ ਕੇ ਉਹਨੂੰ ਮਹਾਨ ਧਰਮੀ ਸਮਝ ਕੇ ਉਹਦੇ ਤੇ ਆਪਣੇ ਜੀਵਨ ਨੂੰ ਕੁਰਬਾਨ ਕਰਕੇ ਆਪਣੇ ਜੀਵਨ ਦੀ ਸਾਰੀ ਨਿਰਭਰਤਾ ਉਹਦੇ ਤੇ ਕਰ ਦੇਣੀ। ਕਹਿਣ ਲੱਗੇ ਖਿਆਲ ਕਰੀ ਤਨ ਦੀ ਹਾਲਤ ਤਾਂ ਇਹ ਹੈ,

ਨੇਤਾ ਸਾਵਣ ਆਉਣ ਤੋਂ ਬਾਅਦ ਵੀ ਤਪੋ ਰਾਜ ਬਣਦਾ ਹੈ ਤੇ ਰਾਜੋ ਨਰਕ ਵੀ ਬਣ ਸਕਦਾ। ਜੇ ਉਸੇ ਹੀ ਨਾਮ ਦੇ ਸਹਾਰੇ ਉਸੇ ਹੀ ਮਾਲਾਂ ਦੇ ਸਹਾਰੇ ਇੱਕ ਪਖੰਡਮਈ ਭੇਖਧਾਰੀ ਜੀਵਨ ਨਾਲ ਜੁੜ ਜਾਏਗਾ ਉਹ ਭੇਖ ਦੇ ਅਧੀਨ ਕੀਤੀ ਹੋਈ ਧਾਰਨਾ ਨਰਕ ਵੀ ਬਣ ਜਾਏਗੀ। ਅਨੇਕਾਂ ਘਰ ਬਰਬਾਦ ਹੁੰਦੇ ਦੇਖੇ ਨੇ ਭੇਖਧਾਰੀਆਂ ਦੇ ਮਗਰ ਲੱਗ ਕੇ ਜੀਵਨ ਬਰਬਾਦ ਹੁੰਦੇ ਤੱਕੇ ਨੇ ਹਾਲਾਂਕਿ ਉਹ ਜਾਣਦੇ

ਉਹਨਾਂ ਕੋਲੋਂ ਕੋਈ ਪੁੱਛੇ ਕਿਉਂ ਪੈ ਕਰਦੇ ਹੋ ਇਹ ਕੁਝ ਕਿਉਂ ਕਰ ਰਹੇ ਹੋ ਪਰ ਉਹ ਕਿਉਂਕਿ ਭਯੰਗਮ ਫਿਰੇ ਦੇ ਸੰਤ ਵਿੱਚ ਆ ਗਏ ਸਨ ਬ੍ਰਹਮਨਿਜ਼ਮ ਦੇ ਉਸ ਡੰਗ ਨਾਲ ਭੇਖਧਾਰੀ ਧਰਮ ਦੇ ਨਕਲ ਡੰਗ ਦੇ ਦੱਸਿਆ ਹੋਇਆ ਨੇ ਇਹ ਪਛਾਣ ਵੀ ਨਾ ਸਕੇ ਇਹ ਜਾਣ ਵੀ ਨਾ ਸਕੇ ਕਿ ਇਹ ਧਰਮ ਨਹੀਂ ਹੈ ਤੇ ਭਰਮ ਹੈ ਧਰਮ ਤਾਂ ਬੱਚੀਆਂ ਦੀ ਪਰਿਵਾਰ ਦੀ ਇੱਜ਼ਤ ਤੇ ਜ਼ਮੀਰ ਮੰਗਦਾ ਹੈ ਭਰਮ ਕਦੀ ਬੇਜ਼ਮੀਰ ਨਹੀਂ ਹੋਣ ਦਿੰਦਾ ਧਰਮ ਪਰ ਹੋਇਆ ਧਰਮ ਦੇ ਨਾਂ ਥੱਲੇ ਐਸੇ ਧਰਮ ਦੇ ਜਾਲ ਵਿੱਚ ਫਸਾ ਕੇ ਧਰਮ ਦੇ ਨਾਮ ਥੱਲੇ ਜੀਵਨ ਬਰਬਾਦ ਹੁੰਦੇ ਗਏ ਤੇ ਸਦੀਆਂ ਤੋਂ ਹੋ ਰਹੇ ਨੇ ਅੱਜ ਬਦਲਵੇਂ ਰੂਪ ਵਿੱਚ ਅੱਜ ਵੀ ਹੋ ਰਹੇ ਨੇ ਗੁਰੂ ਕਹਿੰਦੇ ਮੈਨੂੰ ਇਵੇਂ ਹੀ ਦਿਸਦਾ ਹੈ ਮਾਨੋ ਬਾਰਿਸ਼ ਤੇ ਜ਼ਰੂਰ ਪਈ ਹੋਵੇ ਸਾਵਣ ਤਾਂ ਜ਼ਰੂਰ ਆਇਆ ਹੋਵੇ ਪਰ ਉਸ ਬਾਰਿਸ਼ ਦੇ ਨਾਲ ਹੀ ਹੋਂ ਖੜੀ ਹੋ ਗਈ ਹੋਵੇ ਤਪਤ ਅੱਗੇ ਨਾਲੋਂ ਵੀ ਖਤਰਨਾਕ ਪੈਦਾ ਹੋ ਗਈ ਜਿਹੜੀ ਭਾਦੋਂ ਦੀ ਤਪਤ ਹੈ ਨਾ ਉਹ ਹਾੜ ਦੀ ਤਪਤ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਤੇਰੀ ਮਾਲਕ ਨਾਲ ਬਣ ਆਵੇ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਕਹਿਣ ਲੱਗੇ ਫਿਰ ਵਿਸ਼ਵਾਸ ਕਰ

ਵਰਖਾ ਦੀ ਰੁੱਤ ਬੀਤ ਗਈ। ਹੁਣ ਅਗਲੀ ਰੁੱਤ ਜਿਹੜੀ ਹੈ ਉਹ ਸਰਦੀਆਂ ਦੀ ਆਉਣੀ ਹੈ ਅਤੇ ਉਹਦਾ ਮਾਹੌਲ ਕਿਵੇਂ ਬਣਨਾ। ਗੁਰੂ ਆਪਣੇ ਜੀਵਨ ਦੇ ਅੰਦਰ ਬਦਲਦੀਆਂ ਹੋਈਆਂ ਰੁੱਤਾਂ ਅੰਦਰਲੇ 12 ਮਾਹ ਨੂੰ ਕਿਸ ਤਰ੍ਹਾਂ ਸਾਡੇ ਨਾਲ ਸਾਂਝਾ ਕਰਦੇ ਨੇ ਸਤਿਗੁਰੂ ਕਿ ਅੰਦਰਲੀਆਂ ਹੁਣ ਜਿਹੜੀ ਸਰਦੀ ਦੀ ਰੁੱਤ ਹੈ ਉਹਦਾ ਕੀ ਉਪਰਾਲਾ ਹੈ, ਕਿਵੇਂ ਆਵੇ, ਕਿਵੇਂ ਸਾਡੇ ਨਾਲ ਬਣ ਆਵੇ। ਇਹਨਾਂ ਸ਼ਬਦਾਂ ਨਾਲ ਆਪਾਂ ਅਗਲੇ ਆਉਣ ਵਾਲੇ ਸਮੇਂ ਅੰਦਰ ਵਿਚਾਰਨੇ ਨੇ। ਜੋ ਪ੍ਰੋਗਰਾਮ ਅਗਲਾ ਹੈ ਉਹ ਆਪ ਦੇ ਸਾਹਮਣੇ ਰੱਖ ਰਹੇ ਨੇ ਪ੍ਰਬੰਧਕ। ਹੁਣ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
2: ਫਤਿਹ। ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
3: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

प्रब अपना गाया राम अविनाशी वार सुनया मन उपजया।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਗੋਦ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਨਿਤਾ ਪ੍ਰਤੀ ਹੀ ਗੁਰੂ ਚਰਨਾਂ ਨਾਲ ਜੁੜ ਬੈਠ ਕੇ ਗੁਰਬਾਣੀ ਪਾਠ ਕੀਰਤਨ ਅਤੇ ਕਥਾ ਵਿਚਾਰਾਂ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਆਪ ਗੁਰੂ ਚਰਨਾਂ ਨਾਲ ਜੁੜ ਬੈਠ ਕੇ ਦੇਸ਼ ਵਿਦੇਸ਼ ਵਿੱਚ ਇਸ ਸਥਾਨ ਤੇ ਜੁੜ ਕੇ ਸਰਵਣ ਕਰਦੇ ਹੋ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 845 ਅਤੇ 846 ਤੇ ਸ਼ੋਭਨੀਕ ਹਨ। ਸ਼ੰਤ ਹੋਣ ਕਰਕੇ ਸ਼ਬਦ ਦੇ ਚਾਰ ਪਦੇ ਨੇ। ਮੇਰੇ ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਦੁਨਿਆਵੀ ਤੌਰ ਤੇ ਵਿਆਹ ਦਾ ਅਲੰਕਾਰ ਬਣ ਕੇ ਜੀਵ ਇਸਤਰੀ ਅਤੇ ਪ੍ਰਭੂ ਪਤੀ ਦਾ ਜੋ ਮਿਲਾਪ ਹੈ, ਜਿਸ ਤਰ੍ਹਾਂ ਸੰਯੋਗ ਪ੍ਰਗਟ ਹੁੰਦੇ ਨੇ, ਸਤਸੰਗ ਦੁਆਰਾ ਜੀਵ ਆਤਮਾ ਦਾ ਵਿਆਹ ਪ੍ਰਭੂ ਵਰ ਨਾਲ ਹੁੰਦਾ ਹੈ, ਮੇਰੇ ਸਤਿਗੁਰੂ ਸਾਹਿਬ ਜੀ ਨੇ ਉਸ ਤਰ੍ਹਾਂ ਦਾ ਅਲੰਕਾਰ ਬਣ ਕੇ ਸਾਨੂੰ ਸਾਰਿਆਂ ਨੂੰ ਸਮਝਾਉਣ ਦਾ ਯਤਨ ਕੀਤਾ। ਜਿਵੇਂ ਜਿਸ ਘਰ ਵਿਆਹ ਰਚਾਇਆ ਗਿਆ ਹੋਵੇ, ਪਹਿਲਾਂ ਤੇ ਕੰਨਿਆਂ ਅਤੇ ਵਰ ਦੋਵਾਂ ਲਈ ਯੋਗ ਵਰ ਲੱਭਣ ਤੋਂ ਬਾਅਦ ਵਿਆਹ ਦਾ ਜੋ ਦਿਨ ਹੈ ਉਹ ਨਿਯਤ ਕਰ ਦਿੱਤਾ ਜਾਂਦਾ ਹੈ। ਜ਼ਿੰਦਗੀ ਵਿੱਚ ਕਿੰਨੇ ਵੀ ਉਤਰਾਅ ਚੜਾਅ ਆਉਣ, ਦੁੱਖ ਸੁੱਖ ਆਉਣ, ਪਰ ਜਿਹੜਾ ਸਾਹਾ ਨਿਯਤ ਕਰ ਲਿਆ ਜਾਵੇ ਉਹ ਫਿਰ ਟਲਦਾ ਨਹੀਂ। ਉਸ ਦਿਨ ਜਿਹੜੇ ਦਾਨੇ ਪਤਵੰਤੇ ਜ਼ੁਬਾਨ ਵਾਲੇ ਸੱਜਣ ਹੁੰਦੇ ਨੇ ਉਹ ਜ਼ਰੂਰ ਬਰਾਤ ਦਾ ਟਕਾ ਕਰਦੇ ਹਨ। ਜਿਵੇਂ ਲੜਕੀ ਵਾਲੇ ਦੇ ਘਰ ਮੇਲ ਜੁੜਦਾ, ਲੜਕੇ ਵਾਲੇ ਬਰਾਤ ਲੈ ਕੇ ਲੜਕੀ ਵਾਲੇ ਦੇ ਘਰ ਪਹੁੰਚਦੇ ਨੇ, ਲੜਕੀ ਵਾਲਿਆਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ, ਕਈ ਤਰ੍ਹਾਂ ਦੇ ਮਿਸ਼ਟਾਨ ਪਦਾਰਥ ਜਿਹੜੇ ਨੇ ਉਹ ਛਕਾਏ ਜਾਂਦੇ ਨੇ। ਸਾਹਾ ਨਿਯਤ ਹੋਣ ਤੋਂ ਪਹਿਲਾਂ ਕਈ ਦਿਨ ਦੋਵਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਉਤਸਵ ਹੁੰਦਾ ਹੈ ਕਿ ਲਾਗੋਂ ਦੀ ਵੀ ਕੋਈ ਲੰਘਣ ਵਾਲਾ ਹੋਵੇ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਇਸ ਘਰ ਵਿੱਚ ਵਿਆਹ ਹੈ। ਲੜਕੇ ਵਾਲੇ ਦੇ ਘਰ ਮਿਲ ਕੇ ਜਿਹੜੇ ਗੀਤ ਗਾਏ ਜਾਂਦੇ ਨੇ ਉਹਨਾਂ ਨੂੰ ਘੋੜੀਆਂ ਕਿਹਾ ਗਿਆ, ਤੇ ਲੜਕੀ ਵਾਲੇ ਦੇ ਘਰ ਜੋ ਮਿਲ ਕੇ ਸਖੀ ਸਹੇਲੀਆਂ ਗੀਤ ਗਾਉਂਦੀਆਂ ਹਨ ਉਹਨਾਂ ਨੂੰ ਸੁਹਾਗ ਦੇ ਗੀਤ ਕਿਹਾ ਜਾਂਦਾ। ਇਸੇ ਤਰ੍ਹਾਂ ਸਾਡੀ ਆਤਮਾ ਕੰਨਿਆ ਹੈ, ਪਰਮਾਤਮਾ ਕੰਤ ਵਰ ਪਤੀ ਹੈ, ਗੁਰੂ ਵਿਚੋਲਾ ਹੈ, ਸਤ ਸੰਗੀ ਜਨ ਜਿੱਥੇ ਜੀਵ ਰੂਪੀ ਆਤਮਾ ਦਾ ਮਾਨੋ ਇੱਕ ਮੇਲ ਦੇ ਰੂਪ ਵਿੱਚ ਇਕੱਠ ਹੈ, ਉੱਥੇ ਜਦੋਂ ਪਰਮਾਤਮਾ ਰੂਪੀ ਕੰਤ ਇਸ ਆਤਮਾ ਨੂੰ ਵਿਆਹਣ ਵਾਸਤੇ ਆਉਂਦਾ ਤੇ ਸ਼ੁਭ ਗੁਣਾਂ ਵਾਲੇ ਦੈਵੀ ਗੁਣਾਂ ਵਾਲੇ ਜਿਹੜੇ ਸਤਸੰਗੀ ਜਨ ਨੇ
ਉਹ ਬਰਾਤੀ ਬਣ ਕੇ ਆਉਂਦੇ ਨੇ। ਸਾਹਿਬ ਕਹਿੰਦੇ ਜਿਸ ਦਿਨ ਜੀਵ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਣਾ, ਉਹ ਸਾਹਾ ਪ੍ਰਗਟ ਹੋ ਜਾਂਦਾ ਅਤੇ ਉਸ ਤੋਂ ਕਈ ਦਿਨ ਪਹਿਲਾਂ ਜਿਵੇਂ ਲੜਕੀ ਅਤੇ ਲੜਕੇ ਵਾਲਿਆਂ ਦੇ ਘਰ ਮਿਲ ਕੇ ਗੀਤ ਗਾਏ ਜਾਂਦੇ ਨੇ, ਇੱਥੇ ਸਤਸੰਗੀ ਜਨ ਮਿਲ ਕੇ ਗੁਰਬਾਣੀ ਨੂੰ ਗਾਉਂਦੇ ਹਨ। ਮਿਲ ਸਹੀਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ, ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕਹਿ ਮਨ ਭਾਵੈ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ। ਮਿਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ, ਤਾਂ ਕਿ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਜਿਹੜਾ ਗੁਰਬਾਣੀ ਦੇ ਗੀਤ ਗਾਉਣ ਲੱਗ ਪਿਆ ਹੁਣ ਇਹਦਾ ਪ੍ਰਭੂ ਕੰਤ ਦੇ ਨਾਲ ਸੰਬੰਧ ਜੁੜਨ ਵਾਲਾ ਹੈ। ਜਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਘਰ ਵਿੱਚ ਉਤਸਵ ਹੋਵੇ, ਗਾਉਣ ਵਾਲੇ ਬੈਠਦੇ ਨੇ ਅਤੇ ਪਤਾ ਲੱਗ ਜਾਂਦਾ ਵੀ ਇੱਥੇ ਵਿਆਹ ਹੋਣਾ, ਜਿਹੜਾ ਬੰਦਾ ਪਰਮਾਤਮਾ ਦੇ ਮਿਲਾਪ ਤੋਂ ਪਹਿਲਾਂ ਪ੍ਰਭੂ ਭਗਤੀ ਵਿੱਚ ਜੁੜ ਗਿਆ, ਇਹ ਇੱਕ ਸੋਹਣਾ ਅਡੰਬਰ ਹੈ, ਮੇਰੀ ਸੇਜੜੀ ਹੈ ਅਡੰਬਰ ਬਣਿਆ। ਮਾਨੋ ਇਹ ਵਿਆਹ ਦਾ ਉਹ ਸਾਰਾ ਸਾਜੋ ਸਮਾਨ ਹੈ, ਵਿਆਹ ਦੇ ਸਾਰੇ ਲੱਛਣ ਨੇ, ਨਿਸ਼ਾਨੀਆਂ ਨੇ ਕਿ ਹੁਣ ਜੀਵ ਆਤਮਾ ਉਡੀਕ ਰਹੀ ਹੈ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ, ਸੰਤ ਜਨਾ ਮਿਲ ਮੰਗਲ ਗਾਏ ਹਰ ਪ੍ਰਭ ਆਪ ਸਵਾਰੀ। ਕਹਿੰਦੇ ਪ੍ਰਭੂ ਸੰਤ ਜਨਾ ਨੇ ਮਿਲ ਕੇ ਖੁਸ਼ੀ ਦੇ ਮੰਗਲ ਗਾਏ ਤੇ ਪਰਮਾਤਮਾ ਨੇ ਜੀਵ ਰੂਪੀ ਆਤਮਾ ਨੂੰ ਆਪ ਹੀ ਰੰਗ ਲਾ ਕੇ ਆਪ ਹੀ ਸਵਾਰ ਲਿਆ, ਆਪ ਹੀ ਵਿਆਹ ਦੇ ਯੋਗ ਬਣਾ ਲਿਆ। ਹੁਣ ਇਹ ਅਲੰਕਾਰ ਭਗਤ ਕਬੀਰ ਸਾਹਿਬ ਜੀ ਨੇ ਵੀ ਬੰਨਿਆ। ਉਹ ਕਹਿੰਦੇ ਨੇ ਜਿਵੇਂ ਵਿਆਹ ਤੋਂ ਪਹਿਲਾਂ ਕੰਨਿਆਂ ਦੇ ਹੱਥਾਂ ਤੇ ਮਹਿੰਦੀ, ਉਹਦੇ ਪੈਰਾਂ ਤੇ ਮਹਿੰਦੀ, ਕਈ ਤਰ੍ਹਾਂ ਦੇ ਰੰਗ ਆਦਿਕ ਲਾ ਕੇ ਉਹਨੂੰ ਤਿਆਰ ਕੀਤਾ ਜਾਂਦਾ, ਦੁਲਹਨ ਦੇ ਰੂਪ ਵਿੱਚ ਸਜਾਇਆ ਜਾਂਦਾ। ਸਾਡੀ ਆਤਮਾ ਪਰਮਾਤਮਾ ਦੇ ਦਰ ਤੇ ਦੁਲਹਨ ਕਿਵੇਂ ਬਣਦੀ ਹੈ, ਉਹਨਾਂ ਨੇ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿਣ ਲੱਗੇ ਸਰੀਰ ਨੂੰ ਰੰਗ ਵਾਲੀ ਮਟਕੀ ਬਣਾ ਲਵੋ ਤੇ ਪਰਮੇਸ਼ਰ ਦੇ ਸ਼ੁਭ ਗੁਣ ਗਾਓ। ਇਹ ਉਹ ਰੰਗ ਹੈ ਜਿਹਦੇ ਵਿੱਚ ਸਾਡੀ ਆਤਮਾ ਨੇ ਰੰਗੇ ਜਾਣਾ ਤੇ ਪ੍ਰਭੂ ਕੰਤ ਦੇ ਨਾਲ ਵਿਆਹ ਹੋਣ ਤੋਂ ਪਹਿਲਾਂ ਇਹ ਤਿਆਰੀ ਹੈ। ਉਹਨਾਂ ਨੇ ਬਚਨ ਕੇ ਕਹਿਣ ਲੱਗੇ ਤਨ ਰੈਨੀ ਮਨ ਪੁਨਰਪ ਕਰਹੁ। ਤੇ ਫਿਰ ਬਰਾਤੀ ਕਿਹੜੇ ਨੇ? ਕਹਿਣ ਲੱਗੇ ਪੰਜੋਂ ਤੱਤ ਬਰਾਤੀ। ਮੇਰੇ ਸਰੀਰ ਦੇ ਜਿਹੜੇ ਪੰਜ ਤੱਤ ਨੇ ਤੇ ਉਹਨਾਂ ਦੇ ਜਿਹੜੇ ਪੰਜ ਦੈਵੀ ਗੁਣ ਨੇ, ਇਹ ਮਾਨੋ ਬਰਾਤੀ ਹਨ। ਰਾਮ ਰਾਏ ਸਿਓ ਭਾਵਰ ਲੈ ਹੋ, ਮੈਂ ਪਰਮੇਸ਼ਰ ਦੇ ਨਾਲ ਉਹਨੂੰ ਕੰਤ ਮੰਨ ਕੇ ਜਦੋਂ ਫੇਰੇ ਲਏ ਲਾਵਾਂ ਲਈਆਂ, ਆਤਮ ਤੇ ਰੰਗ ਰਾਤੀ ਤੇ ਆਤਮਕ ਤੌਰ ਤੇ ਜਦੋਂ ਪ੍ਰਭੂ ਦਾ ਮਿਲਾਪ ਹੋਇਆ ਤੇ ਮੈਂ ਪੂਰਨ ਰੂਪ ਵਿੱਚ ਪ੍ਰਭੂ ਦੇ ਮਿਲਾਪ ਦੇ ਰੰਗ ਵਿੱਚ ਰੰਗੀ ਗਈ। ਤੇ ਉਸ ਵੇਲੇ ਕਹਿੰਦੇ ਹਿਰਦੇ ਵਿੱਚੋਂ ਇੱਕ ਆਵਾਜ਼ ਆਈ ਕਿ ਜਿਵੇਂ ਵਿਆਹ ਵਾਲੀ ਕੰਨਿਆ ਆਪਣੀਆਂ ਸਖੀਆਂ ਸਹੇਲੀਆਂ ਨੂੰ ਆਵਾਜ਼ ਮਾਰਦੀ ਹੈ ਕਿ ਮਿਲ ਕੇ ਤੁਸੀਂ ਸੁਹਾਗ ਦੇ ਗੀਤ ਗਾਓ, ਕਹਿੰਦੇ ਜਿਸ ਦਿਨ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਕਿ ਤਨ ਰੈਨੀ ਮਨ ਪੁਨਰਪ ਕਰਹੋ ਪਾਂਚੋਂ ਤੱਤ ਬਰਾਤੀ, ਰਾਮ ਰਾਏ ਸੋ ਭਾਵਰ ਲੈ ਹੋ, ਆਤਮ ਤੇ ਰੰਗ ਰਾਤੀ। ਤੇ ਫਿਰ ਆਤਮਾ ਰੂਪੀ ਕੰਨਿਆਂ ਨੇ ਸੱਤ ਸੰਗੀ ਸਹੇਲੀਆਂ ਨੂੰ ਆਵਾਜ਼ ਮਾਰੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਕਿਉਂਕਿ ਅੱਜ ਸ਼ਬਦ ਦਾ ਆਰੰਭ ਹੀ ਇੱਥੋਂ ਹੈ, ਮੰਗਲ ਸਾਜ ਭਇਆ। ਕਿਸ ਤਰ੍ਹਾਂ ਦਾ ਮੰਗਲਮਈ ਉਤਸਵ ਬਣਿਆ? ਕਹਿਣ ਲੱਗੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਇਹ ਸਖੀਆਂ ਕਹਿਣ ਲੱਗੀਆਂ ਕਿਉਂ? ਕਿਉਂਕਿ ਮੰਗਲ ਤਾਂ ਵਿਆਹ ਸਮੇਂ ਗਾਏ ਜਾਂਦੇ ਨੇ ਤੇ ਭਗਤ ਕਬੀਰ ਸਾਹਿਬ ਦੀ ਆਤਮ ਰੂਪੀ ਕੰਨਿਆ ਕਹਿਣ ਲੱਗੀ ਮੇਰਾ ਵੀ ਤਾਂ ਪਰਮਾਤਮਾ ਨਾਲ ਵਿਆਹ ਹੋਣ ਲੱਗਾ, ਮੇਰੇ ਘਰ ਵੀ ਤਾਂ ਪਰਮਾਤਮਾ ਰੂਪੀ ਦੁੱਲਾ ਆਇਆ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਓ। ਕਹਿਣ ਲੱਗੇ ਦੁਨਿਆਵੀ ਤੌਰ ਤੇ ਕਿਧਰੇ ਨਿਕਾਹ ਹੁੰਦਾ, ਕਿਧਰੇ ਬੇਦੀ ਰਚੀ ਜਾਂਦੀ ਹੈ, ਤੇ ਵੇਖੋ ਗੁਰਮਤਿ ਅੰਦਰ ਲਾਵਾਂ ਪੜ ਕੇ ਆਨੰਦ ਕਾਰਜ ਹੁੰਦਾ। ਇੱਕ ਤਾਂ ਜਿੱਥੇ ਲਾਵਾਂ ਫੇਰੇ ਹੋਣੇ ਨੇ ਉਹ ਥਾਂ ਚਾਹੀਦੀ ਹੈ, ਤੇ ਦੂਸਰਾ ਜਿਵੇਂ ਕਾਜੀ ਜਾਂ ਪੰਡਿਤ ਵਿਆਹ ਦੇ ਸਮੇਂ ਪੰਡਿਤ ਮੰਦਰ ਮੰਤਰ ਉਚਾਰਨ ਕਰਦਾ, ਕਾਜੀ ਆਪਣੀ ਰਸਮ ਕਰਦਾ, ਤੇ ਗੁਰੂ ਘਰ ਵਿੱਚ
ਗ੍ਰੰਥੀ ਸਿੰਘ ਵੱਲੋਂ ਲਾਵਾਂ ਦਾ ਪਾਠ ਪੜਿਆ ਜਾਂਦਾ ਤੇ ਫਿਰ ਸਰੀਰਕ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਵਿਆਹ ਸੰਪੰਨ ਹੋਇਆ ਹੈ। ਭਗਤ ਕਬੀਰ ਸਾਹਿਬ ਨੂੰ ਪੁੱਛਿਆ ਵੀ ਆਤਮਕ ਵਿਆਹ ਕੀ ਹੈ, ਇੱਥੇ ਤੁਸੀਂ ਵਿਆਹ ਵਾਲੀ ਥਾਂ ਵਿਆਹ ਵਾਲਾ ਮੰਡਪ ਕਿਹੜਾ ਬਣਾਓਗੇ ਤੇ ਵਿਆਹ ਸਮੇਂ ਪੜ੍ਹੇ ਜਾਣ ਵਾਲੇ ਮੰਤਰ ਜਾਂ ਇੰਝ ਕਹਿ ਲਈਏ ਕਿ ਉਚਾਰਨ ਕੀਤੀਆਂ ਹੋਈਆਂ ਲਾਵਾਂ ਕਿਹੜੀਆਂ ਨੇ। ਤੇ ਭਗਤ ਕਬੀਰ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੂਲੋ ਪਾਇਓ, ਅਸ ਬਿਡ ਭਾਗ ਹਮਾਰਾ। ਕਹਿਣ ਲੱਗੇ ਵੇਖੋ ਮੇਰਾ ਕਿੱਡਾ ਵੱਡਾ ਭਾਗ ਕਿ ਮੈਂ ਪਰਮੇਸ਼ਰ ਵਰਗਾ ਦੂਲਾ ਪ੍ਰਾਪਤ ਕਰ ਲਿਆ ਤੇ ਹੁਣ ਮਾਨੋ ਜਿਹੜੀ ਮੇਰੀ ਨਾਭ ਕਮਲ ਹੈ ਜਿੱਥੋਂ ਸਵਾਸ ਅੰਦਰ ਜਾਂਦੇ ਤੇ ਬਾਹਰ ਆਉਂਦੇ ਨੇ, ਮੈਂ ਉਹਨੂੰ ਹੁਣ ਵਿਆਹ ਵਾਲਾ ਮੰਡਪ ਬਣਾ ਲਿਆ ਤੇ ਮੁੱਖ ਤੋਂ ਮੈਂ ਬ੍ਰਹਮ ਗਿਆਨ ਉਚਾਰਨ ਕਰਦਾ ਹਾਂ ਕਿ ਵਿਆਹ ਸਮੇਂ ਲਾਵਾਂ ਸਮੇਂ ਪੜ੍ਹੇ ਜਾਣ ਵਾਲੇ ਉਹ ਮੰਤਰ ਨੇ। ਤੇ ਕਹਿਣ ਲੱਗੇ ਅਗਲੀ ਗੱਲ, ਕਹਿੰਦੇ ਵੇਖੋ ਜਦੋਂ ਦੁਨਿਆਵੀ ਤੌਰ ਤੇ ਕੋਈ ਕੰਤ ਵਿਆਹਣ ਆਉਂਦਾ ਹੈ ਨਾ ਤੇ ਆਪਾਂ ਕਹਿੰਦੇ ਕਿ ਫਲਾਣੇ ਦੀ ਬਰਾਤ ਬੜੀ ਸੱਜ ਧੱਜ ਕੇ ਆਈ। ਭਗਤ ਕਬੀਰ ਸਾਹਿਬ ਕਹਿਣ ਲੱਗੇ ਕਿਸੇ ਦੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋਵੇ ਤਾਂ ਸਹੀ, ਉੱਥੇ ਤਾਂ ਸਭ ਤੋਂ ਉੱਚ ਕੋਟੀ ਦੇ ਸੰਗੀਤਕਾਰ ਜਿਹੜੇ ਦੇਵਤਿਆਂ ਦੀ ਸਭਾ ਨੂੰ ਵੀ ਮਾਤ ਪਾਉਂਦੇ ਹੋਣ ਉਹ ਦੈਵੀ ਗੁਣਾਂ ਵਾਲੇ ਪੁਰਸ਼ ਆਉਂਦੇ ਨੇ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ 33 ਉਜਾਨਾ, 33 ਕਰੋੜ ਵਾਹਨ ਜਿਹਦੇ ਤੇ ਸਵਾਰ ਹੋ ਕੇ ਦੈਵੀ ਗੁਣਾਂ ਵਾਲੇ ਸ਼ੁਭ ਬਰਾਤੀ ਪਰਮਾਤਮਾ ਰੂਪੀ ਦੂਲੇ ਨਾਲ ਆਏ। ਕਹਿ ਕਬੀਰ ਮੋਏ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੀ ਆਪ ਜੀ ਸ਼ੋਅ ਪ੍ਰਾਪਤ ਕਰਨ ਆਇਓ। ਜਿੱਥੇ ਗੁਰੂ ਰਾਮਦਾਸ ਜੀ ਦਾ ਦੁਨਿਆਵੀ ਤੌਰ ਤੇ ਸਰੀਰਕ ਤੌਰ ਤੇ ਬੀਬੀ ਭਾਨੀ ਜੀ ਨਾਲ ਵਿਆਹ ਹੋਇਆ, ਗੁਰੂ ਰਾਮਦਾਸ ਜੀ ਨੇ ਸਾਨੂੰ ਸੂਹੀ ਰਾਗ ਵਿੱਚ ਲਾਵਾਂ ਦਾ ਪਾਠ ਉਚਾਰਨ ਕਰਕੇ ਸਾਡੇ ਤੇ ਬੜੀ ਕਿਰਪਾ ਕੀਤੀ ਕਿ ਚਾਰ ਲਾਵਾਂ ਦਾ ਪਾਠ ਪੜ੍ਹ ਕੇ ਸਰੀਰਕ ਵਿਆਹ ਵੀ ਹੋਣਾ ਤੇ ਜੇ ਕੋਈ ਇਹਨੂੰ ਪੜ੍ਹ ਕੇ ਸਮਝ ਲਵੇ ਤੇ ਸਾਡਾ ਆਤਮਕ ਵਿਆਹ ਵੀ ਪਰਮਾਤਮਾ ਨਾਲ ਹੋ ਸਕਦਾ। ਗੁਰੂ ਰਾਮਦਾਸ ਜੀ ਨੇ ਜਦੋਂ ਵਿਆਹ ਦਾ ਅਲੰਕਾਰ ਬੰਨਿਆ ਤੇ ਸਾਹਿਬ ਕਹਿੰਦੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਇੱਕ ਤਾਂ ਬੀਬੀ ਭਾਨੀ ਨਾਲ ਗੁਰੂ ਰਾਮਦਾਸ ਜੀ ਦਾ ਵਿਆਹ ਤੇ ਦੂਸਰਾ ਗੁਰੂ ਰਾਮਦਾਸ ਜੀ ਦੀ ਆਤਮਾ ਦਾ ਪਰਮਾਤਮਾ ਨਾਲ ਵਿਆਹ। ਇੱਥੇ ਗੁਰੂ ਅਮਰਦਾਸ ਜੀ ਨੂੰ ਬਾਬਲ ਕਿਹਾ ਤੇ ਆਪ ਗੁਰੂ ਅਮਰਦਾਸ ਜੀ ਦੀ ਧੀ ਬਣੇ। ਕਹਿਣ ਲੱਗੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਾ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁੱਖ ਲਾਦਾ ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਬਨਾਸ਼ੀ ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਕਹਿਣ ਲੱਗੇ ਇਵੇਂ ਹੁਣ ਮੈਂ ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ, ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ। ਕਹਿੰਦੇ ਮੈਂ ਗੁਰੂ ਨੂੰ ਵਿਚੋਲਾ ਬਣਾ ਕੇ ਹੁਣ ਐਸਾ ਵਰ ਲੱਭ ਲਿਆ ਜਿਹੜਾ ਕਦੇ ਮਰਦਾ ਨਹੀਂ, ਜਿਹੜਾ ਕਦੇ ਦੁਨੀਆਂ ਤੋਂ ਜਾਂਦਾ ਨਹੀਂ। ਐਸਾ ਵਰ ਪ੍ਰਾਪਤ ਕਰਕੇ ਮਨ ਅੰਦਰ ਜਿਹੜੀ ਖੁਸ਼ੀ ਹੋਈ, ਪਰਮਾਤਮਾ ਨਾਲ ਆਤਮਾ ਦੇ ਪਰਨਾਏ ਜਾਣ ਦੀ ਖਬਰ ਸੁਣ ਕੇ, ਜਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਕਈ ਕਈ ਦਿਨ ਘਰਾਂ ਵਿੱਚ ਗੀਤ ਗਾਏ ਜਾਂਦੇ ਨੇ, ਉਤਸਵ ਹੁੰਦਾ, ਤਿਆਰੀਆਂ ਹੁੰਦੀਆਂ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜੀਵ ਰੂਪੀ ਆਤਮਾ ਦਾ ਪਰਮਾਤਮਾ ਨਾਲ ਕਿਵੇਂ ਵਿਆਹ ਹੁੰਦਾ ਤੇ ਉਸ ਤੋਂ ਪਹਿਲਾਂ ਹਿਰਦੇ ਘਰ ਵਿੱਚ ਵਿਆਹ ਵਰਗਾ ਖੁਸ਼ੀਆਂ ਵਰਗਾ ਜਿਹੜਾ ਮਾਹੌਲ ਹੈ, ਮਿਲ ਮਿਲ ਕੇ ਜਿਵੇਂ ਪ੍ਰਭੂ ਦੇ ਗੀਤ ਅਲਾਪ ਹੁੰਦੇ ਨੇ, ਉਹ ਸਾਰਾ ਅਲੰਕਾਰ

0: ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 31 ਰਾਗਾਂ ਵਿੱਚ ਹੈ। ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸ਼ੰਤ ਸਿਰਲੇਖ ਹੇਠ ਨੇ, ਕਿਉਂਕਿ ਚਾਰ ਪਦੇ ਹਨ ਤੇ ਸੰਖੇਪ ਵਿੱਚ ਸਤਿਗੁਰਾਂ ਨੇ ਪਰਮਾਤਮਾ ਦਾ ਉਸਤਤ ਰੂਪੀ ਮੰਗਲ ਕਿ ਪ੍ਰਭੂ ਇੱਕ ਹੈ, ਉਹ ਸਰਬ ਵਿਆਪਕ ਹੈ, ਫਿਰ ਸਾਰੇ ਸੰਸਾਰ ਵਿੱਚ ਉਹਦੀ ਕਾਰ ਤੇ ਸੱਤ ਸਰੂਪ ਹੋਣ ਕਰਕੇ ਗੁਰੂ ਕਿਰਪਾ ਦੇ ਨਾਲ ਹੀ ਐਸੇ ਪ੍ਰਭੂ ਦੀ ਜੀਵ ਨੂੰ ਸੋਝੀ ਪ੍ਰਾਪਤ ਹੁੰਦੀ ਹੈ।
1: ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ।
0: ਸਭ ਕਹਿਣ ਲੱਗੇ ਜਦੋਂ ਸੱਤ ਸੰਗੀ ਸਹੇਲੀਆਂ ਨਾਲ ਮਿਲ ਕੇ ਪ੍ਰਭੂ ਦੇ ਗੀਤ ਗਾਏ ਤੇ ਵਿਆਹ ਤੋਂ ਪਹਿਲਾਂ ਜਿਹੜਾ ਖੁਸ਼ੀਆਂ ਵਾਲਾ ਮੰਗਲਮਈ ਉਤਸਵ ਸੀ ਨਾ, ਇਹ ਮਾਨੋ ਇਸ ਤਰ੍ਹਾਂ ਦਾ ਮਾਹੌਲ ਹੁਣ ਹਿਰਦੇ ਘਰ ਵਿੱਚ ਤਿਆਰ ਹੋ ਗਿਆ।
1: ਅਬਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ।
0: ਜਦੋਂ ਸੁਣਿਆ ਕਿ ਸਾਰੇ ਸੰਸਾਰ ਵਿੱਚੋਂ ਇੱਕ ਪ੍ਰਭੂ ਹੀ ਐਸਾ ਵਰ ਹੈ ਜਿਹੜਾ ਅਬਨਾਸ਼ੀ ਹੈ, ਬਾਕੀ ਤਾਂ ਸਾਰੇ ਵਰ ਜਿਹੜੇ ਨੇ ਉਹ ਨਾਸ ਹੋਣ ਵਾਲੇ ਨੇ, ਭਾਵੇਂ ਆਪਾਂ ਲੱਖਾਂ ਵਾਰ ਅਸੀਸਾਂ ਦੇਈ ਚੱਲੀਏ ਸਦਾ ਸੁਹਾਗਣ, ਕਦੇ ਵੀ ਕੋਈ ਸਦਾ ਸੁਹਾਗਣ ਨਹੀਂ, ਕਿਉਂਕਿ ਹਰ ਇੱਕ ਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਕੂਚ ਕਰ ਜਾਣਾ। ਜੇ ਸਦਾ ਸੁਹਾਗਣ ਬਣਨਾ ਤੇ ਆਤਮਕ ਤੌਰ ਤੇ ਪ੍ਰਭੂ ਦੇ ਲੜ ਲੱਗ ਜਾਈਏ, ਕਿਉਂਕਿ ਪ੍ਰਭੂ ਐਸਾ ਵਰ ਹੈ ਜਿਹੜਾ ਅਬਨਾਸ਼ੀ ਹੈ। ਅਬਨਾਸ਼ੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ, ਕਹਿੰਦੇ ਫਿਰ ਉਹਦੇ ਬਾਰੇ ਸੁਣ ਕੇ ਮਨ ਵਿੱਚ ਚਾਹ ਉਹ ਮਾਹ ਪੈਦਾ ਹੋਇਆ ਕਿ ਪ੍ਰਭੂ ਦੇ ਹੁਣ ਲੜ ਲੱਗੀਏ। ਉਹੀ ਉਹ ਇੱਕ ਐਸਾ ਵਰ ਹੈ ਜਿਹੜਾ ਨਾ ਉਹ ਮਰੈ ਨਾ ਹੋਵੇ ਸੋਗ, ਨਾ ਉਹ ਕਦੇ ਮਰਦਾ ਹੈ ਨਾ ਕਦੇ ਉਹਦਾ ਸੋਗ।

0: ਜੀ ਪਰਮਾਤਮਾ ਨਾਲ ਪ੍ਰੀਤ ਜੁੜ ਜਾਵੇ ਉਹਦੇ ਬਹੁਤ ਵੱਡੇ ਭਾਗ ਨੇ। ਫਿਰ ਮਨ ਵਿੱਚ ਇਸ ਤਰ੍ਹਾਂ ਦਾ ਉਮਾਹ ਪੈਦਾ ਹੁੰਦਾ ਹੈ ਕਿ ਹੁਣ ਉਸ ਪੂਰਨ ਪਤੀ ਨੂੰ, ਪੂਰਨ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਵੇ।
1: ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ।
0: ਹੇ ਸਤ ਸੰਗੀ ਸਹੇਲੀਓ, ਮੈਨੂੰ ਇਹ ਮਤ ਦਿਓ ਕਿ ਮੈਂ ਅਡੋਲਤਾ ਵਿੱਚ ਟਿਕ ਕੇ ਆਪਣੇ ਪ੍ਰਭੂ ਪਤੀ ਨੂੰ ਪਾ ਲਵਾਂ।
1: ਰਹਿਣ ਸਾਡੀ ਕਰੋ ਸੇਵਾ ਰੱਬ ਕਵਨ ਜੁਗਤੀ ਪਾਇਆ।
0: ਫਿਰ ਤੇ ਮੈਂ ਦਿਨੇ ਰਾਤ ਖਲੋ ਕੇ ਸਾਵਧਾਨ ਹੋ ਕੇ ਸੇਵਾ ਕਰਾਂਗੀ, ਕਿਉਂਕਿ ਮੈਨੂੰ ਇਹ ਦੱਸੋ ਕਿ ਕਿਹੜੀ ਜੁਗਤੀ ਦੇ ਨਾਲ ਮੈਂ ਪ੍ਰਭੂ ਕੰਤ ਨੂੰ, ਪਰਮਾਤਮਾ ਨੂੰ ਪਾ ਸਕਦੀ ਹਾਂ। ਇਹ ਪ੍ਰਸ਼ਨ ਕਈ ਵਾਰ ਬਾਣੀ ਵਿੱਚ ਕੀਤਾ ਗਿਆ। ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ, ਪ੍ਰਭ ਮਿਲਦੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹ ਕਰੋ ਬੇਨਤੀ, ਕੋਉ ਸੰਤ ਮਿਲੈ ਵਡਭਾਗੀ। ਕਹਿਣ ਲੱਗੇ ਫਿਰ ਤੇ ਮੈਂ ਤਨ ਅਰਪੋਂ ਧਨ ਰਾਖੋਂ ਆਗੇ, ਮਨ ਕੀ ਮਤ ਮੋਹ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ ਆਂਦਿਨ ਫਿਰੋਂ ਤਿਸ ਪਿਛੈ ਬੈਰਾਗੀ। ਜਿਹੜਾ ਮੈਨੂੰ ਮੇਰੇ ਪ੍ਰਭੂ ਦੀ ਇਹ ਕਥਾ ਸੁਣਾਵੇ ਕਿ ਪ੍ਰਭੂ ਕਦੋਂ ਮਿਲ ਰਿਹਾ, ਭਾਵ ਉਹ ਕਥਾ ਗੁਰੂ ਹੀ ਸੁਣਾ ਸਕਦਾ, ਤੇ ਗੁਰੂ ਦੇ ਪਿੱਛੇ ਹੀ ਆਪਾਂ ਦਿਨੇ ਰਾਤ ਵੈਰਾਗੀ ਹੋ ਕੇ ਫਿਰਨਾ, ਭਾਵ ਗੁਰੂ ਦੇ ਲੜ ਲੱਗੇ ਰਹਿਣਾ, ਕਿਉਂਕਿ ਗੁਰੂ ਤੋਂ ਬਿਨਾਂ ਇਹ ਕਥਾ ਕੋਈ ਸੁਣਾ ਨਹੀਂ ਸਕਦਾ। ਦੁਨਿਆਵੀ ਕਥਾਕਾਰ ਗੁਰੂ ਦੀ ਸੁਣਾਈ ਹੋਈ ਕਥਾ ਦਾ ਵਿਖਿਆਨ ਕਰਨ ਵਾਲੇ ਨੇ। ਜਿਵੇਂ ਸਾਇੰਸ ਵਿੱਚ ਆਪਾਂ ਨਿਊਟਨ ਦੇ ਨਿਯਮ ਪੜ੍ਹਦੇ ਹਾਂ, ਤੇ ਨਿਊਟਨ ਦੇ ਨਿਯਮਾਂ ਨੂੰ ਪੜ੍ਹਾਉਣ ਵਾਲਾ ਟੀਚਰ ਤਾਂ ਹੋ ਸਕਦਾ, ਉਹ ਨਿਊਟਨ ਨਹੀਂ ਹੁੰਦਾ। ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਇਹ ਪ੍ਰਭੂ ਦੀ ਉਹ ਕਥਾ ਕਹਾਣੀ ਹੈ, ਜਿਸ ਢੰਗ ਨਾਲ ਪ੍ਰਭੂ ਮਿਲਦਾ, ਤੇ ਦੁਨਿਆਵੀ ਕਥਾਕਾਰ ਉਸ ਪ੍ਰਭੂ ਦੀ ਇਸ ਕਥਾ ਦੀ ਅੱਗੇ ਕਥਾ ਕਰਨ ਵਾਲੇ ਨੇ। ਸੋ ਗੁਰੂ ਹੀ ਪਰਮਾਤਮਾ ਦੇ ਦਰ ਦੀ ਕਥਾ ਸਾਨੂੰ ਸੁਣਾਉਂਦਾ। ਇਸ ਕਰਕੇ ਸਾਹਿਬ ਕਹਿੰਦੇ ਮੈਂ ਦਿਨੇ ਰਾਤ ਉਸ ਗੁਰੂ ਦੇ ਪਿੱਛੇ ਲੱਗ ਕੇ ਵਿਰਾਗੀ ਹੋ ਕੇ ਤੁਰ ਪਵਾਂ, ਕਿਉਂਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਹੁਣ ਮਾਲਕ ਨੇ ਕਿਰਪਾ ਕੀਤੀ, ਸਾਹਿਬ ਕਹਿ ਰਹੇ ਕਿ ਮੈਂ ਦਿਨੇ ਰਾਤ ਸੇਵਾ ਕਰਾਂ, ਕਿਉਂਕਿ ਮੈਨੂੰ ਇਹ ਜੁਗਤੀ ਕੋਈ ਦੱਸ ਦਵੇ ਕਿ ਮੈਂ ਆਪਣੇ ਪ੍ਰਭੂ ਨੂੰ ਕਿਵੇਂ ਪਾਵਾਂ।
1: ਬਿਨਵੰਤ ਨਾਨਕ ਕਰੋ ਕਿਰਪਾ ਲੈ ਹੋ ਮੋਹੇ ਲੜ ਲਾਇਆ।
0: ਪਹਿਲੇ ਪਦੇ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਰਹੇ ਨੇ ਕਿ ਹੇ ਪ੍ਰਭੂ ਜੀ, ਮੈਂ ਨਾਨਕ ਜੀ ਤੁਹਾਡੇ ਦਰ ਤੇ ਬੇਨਤੀ ਕਰਦਾ ਹਾਂ ਕਿ ਮੇਰੇ ਤੇ ਇੱਕ ਕਿਰਪਾ ਕਰੋ, ਮੈਨੂੰ ਆਪਣੇ ਲੜ ਲਾ ਲਵੋ। ਜਿਵੇਂ ਵਿਆਹ ਦੇ ਸਮੇਂ ਕੰਨਿਆ ਵਰ ਦੇ ਲੜ ਲੱਗਦੀ ਹੈ ਨਾ, ਤੇ ਆਪਾਂ ਕਈ ਵਾਰ ਕੀਰਤਨ ਨਹੀਂ ਸੁਣਦੇ ਹਾਂ ਕਿ ਪੱਲੇ ਤੈਂਡੇ ਲਾਗੀ, ਉਹਦਾ ਅਰਥ ਇਹ ਹੁੰਦਾ ਹੈ ਕਿ ਪ੍ਰਭੂ ਜੀ ਸਾਡੀ ਆਤਮਾ ਵੀ ਇਵੇਂ ਤੁਹਾਡੇ ਪੱਲੇ ਨਾਲ ਲੱਗ ਜਾਵੇ, ਤਾਂ ਕਿ ਤੁਹਾਡਾ ਅੰਚਲ ਪਕੜ ਕੇ ਸੱਚਮੁੱਚ ਅਸੀਂ ਸਦਾ ਸੁਹਾਗਣ ਬਣ ਸਕੀਏ।
1: ਭਇਆ ਸਮਾਹੜਾ ਹਰ ਰਤਨ ਵਿਸਾਹਾਰਾ।
0: ਇਹ ਸ਼ਬਦ ਸਮਾਹ ਇਥੋਂ ਸਮਾਹੜਾ ਬਣਿਆ, ਜਿਵੇਂ ਉਮਾ ਤੋਂ ਉਮਾਹੜਾ, ਔਰ ਜਿਸ ਸ਼ਬਦ ਦੇ ਨਾਲ ਵੀ ਅਖੀਰ ਤੇ ਅੜਾੜਾ ਆ ਜਾਵੇ ਉਹ ਬੜਾ ਪਿਆਰਾ ਸ਼ਬਦ ਹੈ, ਜੋ ਦੀਸੈ ਗੁਰ ਸਿੱਖੜਾ। ਹੁਣ ਸਿੱਖ ਤੋਂ ਸਿੱਖੜਾ ਸ਼ਬਦ ਬੜਾ ਪਿਆਰਾ ਹੈ। ਕਈ ਵਾਰ ਆਪਾਂ ਗੁਰਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਕਿ ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਂਵੋਂ ਮਿੱਠੜਾ, ਕਿ ਮੇਰਾ ਪਰਮਾਤਮਾ ਮੈਨੂੰ ਬੜਾ ਪਿਆਰਾ ਲੱਗਦਾ। ਕਿਸ ਤਰ੍ਹਾਂ ਦਾ ਪਿਆਰਾ ਲੱਗਦਾ? ਅੰਮੀ ਜਾਨ ਨਾਲੋਂ, ਅੱਬਾ ਜਾਨ ਨਾਲੋਂ ਵੀ ਪਿਆਰਾ। ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਂਵੋਂ ਮਿੱਠੜਾ। ਅੱਬੇ ਦਾ ਅਰਥ ਪਿਤਾ ਤੇ ਅੰਮਾ ਦਾ ਅਰਥ ਹੁੰਦਾ ਹੈ ਮਾਂ। ਕਹਿੰਦੇ ਮਾਤਾ ਪਿਤਾ ਬੜੇ ਪਿਆਰੇ ਨੇ, ਪਰ ਪਰਮਾਤਮਾ ਇਹਨਾਂ ਤੋਂ ਵੀ ਪਿਆਰਾ। ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਂਵੋਂ ਮਿੱਠੜਾ। ਕੀ ਵੀ ਸਮਝਾਇਆ ਕਿ ਜਿਸ ਅੱਖਰ ਦੇ ਪਿੱਛੇ ੜਾੜਾ ਲੱਗੇ ਉਹ ਪਿਆਰਾ ਕਿਵੇਂ ਬਣਦਾ। ਵੇਖੋ ਕਿਤੇ ਬੱਚਾ ਬਾਹਰੋਂ ਮਿੱਟੀ ਵਿੱਚ ਲਿਬੜ ਕੇ ਘਰ ਆਵੇ ਨਾ, ਤੇ ਮਾਂ ਗੁੱਸੇ ਨਾਲ ਕਹਿੰਦੀ ਆ ਵੀ ਆ ਮੈਂ ਤੇਰਾ ਬੂਥਾ ਧੋ ਦਿਆਂ, ਕਿਉਂਕਿ ਗੁੱਸਾ ਆਉਂਦਾ ਨਾ ਮਾਂ ਨੂੰ। ਪਰ ਮਾਂ ਜੇ ਥੋੜਾ ਜਿਹਾ ਪਿਆਰ ਵਿੱਚ ਆਵੇ ਤੇ ਫਿਰ ਕੀ ਕਹਿੰਦੀ ਹੈ ਕਿ ਆ ਮੈਂ ਤੇਰਾ ਮੂੰਹ ਧੋ ਦਿਆਂ। ਮਾਂ ਹੋਰ ਪਿਆਰ ਵਿੱਚ ਆਵੇ ਤੇ ਫਿਰ ਕਹਿੰਦੀ ਆ ਮੇਰਾ ਪੁੱਤ ਮੈਂ ਤੇਰਾ ਮੁੱਖ ਧੋ ਦਿਆਂ। ਪਰ ਜਦੋਂ ਪੂਰਨ ਤੌਰ ਤੇ ਪਿਆਰ ਵਿੱਚ ਭਿੱਜ ਜਾਵੇ ਤੇ ਫਿਰ ਕਹਿੰਦੀ ਆ ਮੈਂ ਤੇਰਾ ਮੁੱਖੜਾ ਧੋ ਦਿਆਂ। ਹੁਣ ਗੱਲ ਬੂਥੇ ਤੋਂ ਸ਼ੁਰੂ ਹੋਈ ਹੈ। ਬੂਥਾ ਮੂੰਹ ਮੁੱਖ ਤੇ ਸਭ ਤੋਂ ਪਿਆਰਾ ਸ਼ਬਦ ਕਿਹੜਾ? ਮੁੱਖੜਾ। ਇਸੇ ਤਰ੍ਹਾਂ ਉਮਾਹੜਾ ਸਮਾਹੜਾ ਇਹ ਸ਼ਬਦ ਬੜੇ ਪਿਆਰੇ ਨੇ। ਜਿਹਦਾ ਅਰਥ ਹੈ ਉਮਾਹ, ਉਹ ਉਤਸ਼ਾਹ ਜਿਹਦੇ ਨਾਲ ਸਾਡੀ ਸਮਾਈ ਪ੍ਰਭੂ ਵਿੱਚ ਹੋ ਸਕੇ। ਸਾਹਿਬ ਕਹਿ ਰਹੇ ਨੇ ਜਦੋਂ ਭਇਆ ਸਮਾਹੜਾ ਮਨ ਵਿੱਚ ਉਤਸ਼ਾਹ ਪੈਦਾ ਹੋਇਆ ਕਿ ਹਰੀ ਨਾਮ ਰੂਪੀ ਰਤਨ ਨੂੰ ਅਸੀਂ ਵਿਹਾਜ ਲਿਆ, ਪ੍ਰਾਪਤ ਕਰ ਲਿਆ।
1: ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ।
0: ਖੋਜ ਕਰਦਿਆਂ ਕਰਦਿਆਂ ਕਿੱਥੋਂ ਲੱਭਾ? ਹਰੀ ਦੇ ਸੰਤ ਜਨਾਂ ਕੋਲੋਂ, ਸੱਤ ਸੰਗੀਆਂ ਦੇ ਪਾਸੋਂ, ਗੁਰੂ ਕੀ ਸੰਗਤ ਵਿੱਚ ਆ ਕੇ ਹਰੀ ਨਾਮ ਰੂਪੀ ਰਤਨ ਦੀ ਸਾਨੂੰ ਪ੍ਰਾਪਤੀ ਹੋਈ।
1: ਮਿਲੇ ਸੰਤ ਪਿਆਰੇ ਦਇਆ ਧਾਰੇ, ਕਥਾ ਹੈ ਅਕਥ ਵਿਚਾਰੋ।
0: ਪ੍ਰਭੂ ਦੇ ਜਿਹੜੇ ਸੰਤ ਜਨ ਨੇ ਨਾ, ਉਹ ਬੜੇ ਪਿਆਰੇ ਨੇ। ਉਹ ਜਦੋਂ ਮਿਲ ਮਿਲ ਕੇ ਪ੍ਰਭੂ ਦੀ ਕਥਾ ਕਹਾਣੀ ਕਰਦੇ ਨੇ, ਕਿਉਂਕਿ ਗੁਰੂ ਅਮਰਦਾਸ ਜੀ ਆਵਾਜ਼ ਮਾਰਦੇ ਨੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਜਦੋਂ ਉਹ ਮਿਲ ਮਿਲ ਕੇ ਪ੍ਰਭੂ ਦੀ ਕਥਾ ਕਹਾਣੀ ਕਰਦੇ ਨੇ ਨਾ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਜਦੋਂ ਸਤ ਸੰਗੀ ਜਨ ਮਿਲ ਮਿਲ ਕੇ ਪਰਮਾਤਮਾ ਦੀ ਸਿਫਤ ਕਰਦੇ ਨੇ ਨਾ, ਤੇ ਮਨ ਵਿੱਚ ਫਿਰ ਚਾਅ ਪੈਦਾ ਹੁੰਦਾ। ਜਿਵੇਂ ਲੜਕੀ ਦੀਆਂ ਸਖੀ ਸਹੇਲੀਆਂ ਸੁਹਾਗ ਦੇ ਗੀਤ ਗਾਉਣ ਕੰਤ ਦੀ ਉਪਮਾ ਕਰਨ, ਤੇ ਉਹਨੂੰ ਸੁਣ ਸੁਣ ਕੇ ਮਨ ਵਿੱਚ ਚਾਅ ਤੇ ਨਾਲੇ ਲੱਜਾ ਵੀ ਪੈਦਾ ਹੁੰਦੀ ਹੈ। ਭਾਵ ਕੰਨਿਆ ਮੂੰਹ ਵੀ ਥੱਲੇ ਨੂੰ ਕਰਦੀ ਹੈ ਤੇ ਖੁਸ਼ ਵੀ ਹੁੰਦੀ ਹੈ। ਸਭ ਕਹਿੰਦੇ ਇਸੇ ਤਰ੍ਹਾਂ ਸਤ ਸੰਗੀ ਸਹੇਲੀਆਂ ਤੋਂ, ਗੁਰੂ ਸਿੱਖਾਂ ਤੋਂ ਸੁਣ ਸੁਣ ਕੇ ਸਾਡੇ ਮਨ ਅੰਦਰ ਚਾਅ ਪੈਦਾ ਹੋਇਆ ਕਿ ਉਹ ਪ੍ਰਭੂ ਕਿਤਨਾ ਸੁੰਦਰ ਹੈ, ਉਸ ਮਾਲਕ ਦੇ ਕਿਤਨੇ ਗੁਣ ਹਨ।
1: ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ।
0: ਇਸ ਕਰਕੇ ਸਦਾ ਹੀ ਇੱਕ ਮਨ ਇੱਕ ਚਿੱਤ ਹੋ ਕੇ ਪਿਆਰ ਸਹਿਤ ਪ੍ਰੀਤ ਨਾਲ ਸਾਨੂੰ ਉਸ ਪ੍ਰਭੂ ਨੂੰ ਸਿਮਰਨਾ ਚਾਹੀਦਾ।
1: ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ।
0: ਦੋਵੇਂ ਹੱਥ ਜੋੜ ਕੇ ਪ੍ਰਭੂ ਦੇ ਅੱਗੇ ਇਹ ਬੇਨਤੀ ਕਰਨੀ ਚਾਹੀਦੀ ਹੈ, ਪਰਮਾਤਮਾ ਜੀ ਅਸੀਂ ਤੁਹਾਡਾ ਜਸ ਕਰਦੇ ਰਹੀਏ, ਗੁਣ ਗਾਉਂਦੇ ਰਹੀਏ ਤਾਂ ਕਿ ਸਾਨੂੰ ਜੀਵਨ ਦਾ ਲਾਹਾ ਪ੍ਰਾਪਤ ਹੋ ਸਕੇ। ਇਸੇ ਕਰਕੇ ਕਿਹਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਆਪਾਂ ਕਹਿੰਦੇ ਵੀ ਸਾਰੇ ਜੀਵ ਪਰਮਾਤਮਾ ਦੇ ਫਰਕ ਕੀ ਹੈ? ਫਰਕ ਇਹੀ ਹੋਇਆ ਕਿ ਇੱਕ ਆਪਣਾ ਮੂਲ ਵੀ ਗਵਾ ਗਏ ਤੇ ਇੱਕ ਲਾਹਾ ਖੱਟ ਕੇ ਗਏ, ਜਿਨ੍ਹਾਂ ਨੂੰ ਸਮਝ ਆ ਗਈ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਹ ਜਾਣੀ। ਉਹ ਤੇ ਫਿਰ ਕਹਿੰਦੇ ਹਰ ਹਰ ਜਪਿਓ, ਉਹ ਨਿਤਾ ਪ੍ਰਤੀ ਹਰੀ ਨੂੰ ਜਪ ਕੇ ਲਾਹਾ ਖੱਟਿਓ ਦਿਹਾੜੀ। ਉਹ ਤਾਂ ਹਰ ਦਿਨ ਦਾ ਲਾਹਾ ਖੱਟਦੇ ਨੇ, ਭਾਵ ਇਸ ਦੁਨੀਆਂ ਦੇ ਵਿੱਚੋਂ ਪਰਮਾਤਮਾ ਦਾ ਜਸ ਗਾਇਨ ਕਰਕੇ ਉਹ ਖੱਟੀ ਖੱਟ ਕੇ ਤੁਰਦੇ ਹਨ।
1: ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ।
0: ਇਹ ਮੇਰੇ ਅਥਾਹ ਤੇ ਅਗਮ ਪ੍ਰਭੂ ਜੀਓ, ਮੈਂ ਨਾਨਕ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਪਾ ਪੰਜਵੇਂ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਨੇ ਕਿ ਮੈਂ ਤੁਹਾਡਾ ਦਾਸ ਹਾਂ, ਤੁਸੀਂ ਮੇਰੇ ਮਾਲਕ ਹੋ, ਮੇਰੇ ਪ੍ਰਭੂ ਹੋ।
1: ਆਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ।
0: ਕਹਿੰਦੇ ਜਿਵੇਂ ਦੁਨਿਆਵੀ ਤੌਰ ਤੇ ਕੋਈ ਸਾਹਾ ਨਿਯਤ ਹੋ ਜਾਵੇ ਫਿਰ ਉਹ ਟਲਦਾ ਨਹੀਂ ਹੈ ਨਾ, ਉਸੇ ਦਿਨ ਹੀ ਬਰਾਤ ਦਾ ਆ ਕੇ ਟਕਾ ਹੁੰਦਾ। ਆ ਕਈ ਵਾਰ ਆਪਾਂ ਵੇਖਦੇ ਹਾਂ ਕਿ ਘਰੋਂ ਬਰਾਤ ਤੁਰਨੀ ਹੋਵੇ ਤੇ ਅਚਨਚੇਤ ਘਰ ਵਿੱਚ ਕੋਈ ਦੁਰਘਟਨਾ ਵਾਪਰ ਜਾਵੇ ਤੇ ਕਹਿੰਦੇ ਨੇ ਚਲੋ ਜੀ ਥੋੜੇ ਬੰਦੇ ਜਾ ਕੇ ਹੁਣ ਟਕਾ ਕਰ ਲਓ, ਉਹ ਸਾਹਾ ਜਿਹੜਾ ਨਾ ਉਹਨੂੰ ਫਿਰ ਟਾਲਦੇ ਨਹੀਂ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਹੜੇ ਤਿੰਨ ਤਰ੍ਹਾਂ ਦੇ ਵਿਆਹ ਨੇ ਨਾ, ਇੱਕ ਕੰਨਿਆ ਤੇ ਵਰਦਾ, ਉਹਦਾ ਵੀ ਸਾਹਾ ਨਹੀਂ ਟਲਦਾ। ਜਿਹੜਾ ਆਤਮਾ ਤੇ ਪ੍ਰਭੂ ਦਾ ਮਿਲਾਪ, ਜਿਸ ਦਿਨ ਉਹ ਵੀ ਸਾਹਾ ਪ੍ਰਗਟ ਹੋ ਗਿਆ, ਸੰਯੋਗ ਜਿਸ ਦਿਨ ਪ੍ਰਗਟ ਹੋ ਗਏ, ਉਸ ਦਿਨ ਪ੍ਰਭੂ ਤੇ ਜੀਵ ਆਤਮਾ ਦਾ ਮਿਲਾਪ ਹੋ ਜਾਣਾ ਤੇ ਇੱਕ ਵਿਆਹ ਕਿ ਸਾਡੀ ਜਿੰਦ ਰੂਪੀ ਵਹੁਟੀ ਨੇ ਮਰਨ ਰੂਪੀ ਵਰ ਦੇ ਲੜ ਲੱਗਣਾ। ਉਹ ਵੀ ਤਰੀਕ, ਉਹ ਵੀ ਸਾਹਾ ਜਿਹੜਾ ਪ੍ਰਮਾਤਮਾ ਨੇ ਲਿਖ ਦਿੱਤਾ, ਭਾਵੇਂ ਆਪਾਂ ਲੱਖਾਂ ਯਤਨ ਕਰੀਏ ਉਹ ਟਲਦਾ ਨਹੀਂ। ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਸਾਹਿਬ ਕਹਿਣ ਲੱਗੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਆਪਣੀ ਜਿੰਦ ਨੂੰ ਸਮਝਾ ਲਿਓ ਕਿ ਲਿਖਿਆ ਆਇਆ ਗੋਵਿੰਦ ਕਾ ਬਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮ ਨਾ ਦੇਵਨੀ ਬਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹੱਥ। ਇਹ ਕਿੱਥੇ ਮੌਤ ਰੂਪੀ ਵਿਆਹ ਹੋਣਾ, ਇਹ ਵੀ ਪ੍ਰਮਾਤਮਾ ਨੇ ਥਾਂ ਜਿਹੜੀ ਆ ਉਹ ਨੀਯਤ ਕਰ ਦਿੱਤੀ ਹੈ। ਕਹਿੰਦੇ ਜਿਵੇਂ ਦੁਨਿਆਵੀ ਤੌਰ ਤੇ ਸਾਹ ਅਟਲ ਤੇ ਸੰਯੋਗ ਪ੍ਰਗਟ ਹੁੰਦੇ ਨੇ ਨਾ, ਇਸੇ ਤਰ੍ਹਾਂ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿੱਤ ਰਸਨਾ ਹਰ ਨਾਮ ਉਚਾਰੇ। ਜਦੋਂ ਗੁਰੂ ਨੂੰ ਮਿਲ ਕੇ ਇਹ ਸੰਯੋਗ ਪ੍ਰਗਟ ਹੁੰਦੇ ਨੇ ਤੇ ਫਿਰ ਉਹ ਸਾਹ ਅਟਲ ਬਣ ਜਾਂਦਾ। ਉਸ ਦਿਨ ਪ੍ਰਮਾਤਮਾ ਜੀਵ ਆਤਮਾ ਨੂੰ ਵਿਆਹੁਣ ਵਾਸਤੇ ਪਰਨਾਉਣ ਵਾਸਤੇ ਜ਼ਰੂਰ ਆਉਂਦਾ ਹੈ।
1: ਸੁਖ ਹੈ ਸਮੂਹ ਪਿਆ ਗਿਆ ਵੇ ਜੋਗੋ ਰਾਮ,
0: ਫਿਰ ਤਾਂ ਸਮੂਹਕ ਰੂਪ ਦੇ ਵਿੱਚ ਸੁੱਖ ਪੈਦਾ ਹੋ ਜਾਂਦਾ। ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਵਿਯੋਗ ਦਾ ਦੁੱਖ ਸੀ ਨਾ, ਕਿਉਂਕਿ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਇਹ ਫਿਰ ਕਹਿੰਦੇ ਗਿਆ ਵੇ ਜੋਗੋ ਰਾਮ, ਇਹ ਵਿਛੋੜਾ ਇਹ ਵਿਯੋਗ ਫਿਰ ਦੂਰ ਹੋ ਜਾਂਦਾ।
1: ਮਿਲ ਸੰਤ ਪਿਆਰੇ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਨੀਆ।
0: ਜਿਹੜੇ ਪ੍ਰਭੂ ਦੇ ਸੰਤ ਜਨ ਸਤ ਸੰਗੀ ਗੁਰਸਿੱਖ ਪਿਆਰੇ ਨੇ ਨਾ, ਉਹ ਮਿਲ ਕੇ ਫਿਰ ਪ੍ਰਭੂ ਦੇ ਨਾਲ ਜਿਵੇਂ ਲਾੜੇ ਦੇ ਨਾਲ ਜਾਨੀ ਬਰਾਤੀ ਆਉਂਦੇ ਨੇ ਨਾ, ਮਾਨੋ ਫਿਰ ਪ੍ਰਭੂ ਕੰਤ ਦੇ ਨਾਲ ਸ਼ੁਭ ਗੁਣਾਂ ਵਾਲੇ ਸਤ ਸੰਗੀ ਜਨ ਜਾਨੀ ਵੜ ਕੇ ਆਉਂਦੇ ਨੇ। ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਵੀ ਜ਼ਿਕਰ ਕੀਤਾ, ਕਹਿਣ ਲੱਗੇ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਬ ਜੰਜ ਬਣਾਈ। ਕਹਿੰਦੇ ਬੜੀਆਂ ਬਰਾਤਾਂ ਵੇਖੀਆਂ ਨੇ, ਪਰ ਜਿਸ ਦਿਨ ਪਰਮਾਤਮਾ ਵਿਆਹੁਣ ਆਇਆ ਇਹੋ ਜੀ ਅਪੂਰਬ ਜੰਜ ਪਹਿਲੀ ਵਾਰ ਵੇਖੀ, ਕਹਿਣ ਲੱਗੇ ਇਹੋ ਜੀ ਜੰਜ ਕਦੇ ਦੁਨਿਆਵੀ ਤੌਰ ਤੇ ਆਪਾਂ ਵੇਖਦੇ ਨਹੀਂ। ਉਹ ਬਰਾਤ ਕਿਹੋ ਜੀ ਸੀ, ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਬ ਜੰਜ ਬਣਾਈ। ਕਹਿਣ ਲੱਗੇ ਇਹੋ ਜੀ ਜੰਜ ਪਹਿਲੀ ਵਾਰ ਵੇਖੀ, ਜਿਵੇਂ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ ਕਿ ਫਿਰ ਮਿਲ ਸੰਤ ਆਏ ਪ੍ਰਭ ਤੇ ਆਏ, ਫਿਰ ਸਾਰੇ ਪ੍ਰਭੂ ਪਿਆਰੇ ਜਿਹੜੇ ਨੇ ਉਹ ਜਾਨੀ ਰੂਪ ਬਣ ਕੇ ਲਾੜੇ ਦੇ ਨਾਲ ਪ੍ਰਮਾਤਮਾ ਦੇ ਨਾਲ ਮਾਨੋ ਬਰਾਤ ਰੂਪ ਵਿੱਚ ਆਏ ਹਨ।

0: ਨਾਲ ਪ੍ਰਭੂ ਦੇ ਸੰਤ ਜਨ ਗੁਰਸਿੱਖ ਪਿਆਰੇ ਬਰਾਤ ਰੂਪ ਵਿੱਚ ਜਾਨੀ ਬਣੇ ਤੇ ਸਾਹਿਬ ਕਹਿਣ ਲੱਗੇ ਜਿਵੇਂ ਕੰਨਿਆਂ ਦੇ ਘਰ ਮਾਨੀ ਮੇਲ ਇਕੱਠਾ ਹੁੰਦਾ ਉਹ ਸਵਾਗਤ ਕਰਦਾ ਤੇ ਹਰ ਪ੍ਰਕਾਰ ਦੇ ਖਾਣ ਵਾਲੇ ਸਵਾਦਲੇ ਪਦਾਰਥਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਮਿਲ ਇਕੱਤਰ ਹੋਏ ਸਹਿਜ ਢੋਏ ਸਤਸੰਗੀ ਜਨਾਂ ਨਾਲ ਢੁਕਾ ਹੋਇਆ ਪਰਮਾਤਮਾ ਰੂਪੀ ਕੰਤ ਘਰ ਆਇਆ ਤੇ ਕਹਿੰਦੇ ਜਿਵੇਂ ਕੰਨਿਆਂ ਦੇ ਘਰ ਮੇਲ ਉਹਦੇ ਅੰਦਰ ਖੁਸ਼ੀ ਹੁੰਦੀ ਨਾ ਕਿ ਬਰਾਤ ਦਾ ਸਮੇਂ ਸਿਰ ਢੁਕਾ ਹੋ ਗਿਆ ਤੇ ਜਦੋਂ ਕਿਤੇ 12 ਵੱਜਣ ਲੱਗਣ ਨਾ ਤੇ ਫਿਰ ਘੜੀ ਵੇਖ ਵੇਖ ਕੇ ਕਈ ਵਾਰ ਤੇ ਖੁਸ਼ੀ ਦੇ ਸਮੇਂ ਲੋਕ ਬਰਾਤੀਆਂ ਬਾਰੇ ਮਾੜੇ ਸ਼ਬਦ ਵੀ ਵਰਤਦੇ ਨੇ ਕਿ ਕਿਹੋ ਜਿਹੇ ਲੱਭ ਲਏ ਨੇ ਉੱਤੋਂ ਅੱਧੀ ਰਾਤ ਹੋਣ ਵਾਲੀ ਤੇ ਅਜੇ ਤੱਕ ਵੀ ਢੁਕਾ ਨਹੀਂ ਹੋਇਆ। ਕਈ ਸ਼ਹਿਰਾਂ ਦੇ ਵਿੱਚ ਤਾਂ ਜੁਰਮਾਨਾ ਤੱਕ ਵੀ ਲਾ ਦਿੰਦੇ ਨੇ। ਇਸ ਕਰਕੇ ਸਿਆਣੇ ਜਾਨੀ ਉਹੀ ਉਹਨੇ ਜਿਹੜੇ ਸਮੇਂ ਸਿਰ ਢੁਕਾ ਕਰਨ। ਕਹਿਣ ਲੱਗੇ ਪ੍ਰੀਤ ਉਪਜੀ ਮਾਨੀਆਂ, ਲੜਕੀ ਵਾਲਿਆਂ ਦੇ ਘਰ ਜਿਹੜਾ ਮੇਲ ਇਕੱਠਾ ਹੋਇਆ ਉਹਦੇ ਘਰ ਵਿੱਚ ਚਾਅ ਪੈਦਾ ਹੋਇਆ। ਜਿਹੜੀ ਜੀਵ ਆਤਮਾ ਨੂੰ ਪਰਮਾਤਮਾ ਕੰਤ ਵਿਆਹੁਣ ਆਇਆ ਮਾਨੋ ਉਸ ਆਤਮਾ ਰੂਪੀ ਕੰਨਿਆਂ ਦੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਉਹਨਾਂ ਦੇ ਅੰਦਰ ਬੜੀ ਖੁਸ਼ੀ ਹੋਈ ਹੈ।
1: ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ।
0: ਜਿਵੇਂ ਲਾਵਾਂ ਫੇਰੇ ਹੋਣ ਤੋਂ ਬਾਅਦ ਵਿਆਹ ਦਾ ਕਾਰਜ ਸੰਪੰਨ ਹੁੰਦਾ ਇਸੇ ਤਰ੍ਹਾਂ ਆਤਮਾ ਦੀ ਜੋਤ ਪ੍ਰਭੂ ਰੂਪੀ ਪਰਮ ਜੋਤ ਵਿੱਚ ਜਦੋਂ ਮਿਲ ਜਾਂਦੀ ਹੈ ਤੇ ਇਹ ਤਾਣੇ ਪੇਟੇ ਦੀ ਤਰ੍ਹਾਂ ਓਤ ਪੋਤ ਹੋ ਕੇ ਫਿਰ ਇੱਕ ਮਿਕਤਾ ਹਾਸਲ ਕਰ ਲੈਂਦੀ ਹੈ।
1: ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ।
0: ਤੀਸਰੇ ਪਦੇ ਦੀ ਸੰਪੂਰਨਤਾ ਕਰ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਕਿ ਪੰਜਵੇਂ ਨਾਨਕ ਬੇਨਤੀ ਕਰਦੇ ਨੇ ਕਿ ਪ੍ਰਭੂ ਜੀ ਜਿਹੜੇ ਸੰਤ ਜਨਾਂ ਦਾ ਮੇਲ ਹੈ ਨਾ ਇਹ ਮਾਨੋ ਇੱਕ ਉਹ ਸ਼ੁਭ ਇਕੱਠ ਹੈ ਜਿਹੜਾ ਵਿਆਹ ਦੇ ਸਮੇਂ ਹੁੰਦਾ ਹੈ। ਭਾਵ ਕਿ ਹੁਣ ਕਰਨ ਕਾਰਨ ਜੋਗੋ ਜਿਹੜਾ ਪ੍ਰਭੂ ਸਭ ਕੁਝ ਕਰਨ ਕਰਾਉਣ ਦੇ ਯੋਗ ਸਮਰੱਥ ਹੈ ਨਾ ਉਹ ਜਦੋਂ ਵਿਆਹੁਣ ਆਇਆ ਤੇ ਸੰਤ ਜਨਾਂ ਦਾ ਇਕੱਠ ਮਾਨੋ ਬਰਾਤ ਰੂਪ ਦੇ ਵਿੱਚ ਹੋਇਆ ਹੈ। ਭਾਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਸੰਤ ਜਨਾਂ ਕਰ ਮੇਲ ਗੁਰਬਾਣੀ ਗਵਾਈਆ ਰਾਮ ਕਿ ਜਿਵੇਂ ਦੁਨਿਆਵੀ ਤੌਰ ਤੇ ਲੋਕ ਮਿਲ ਮਿਲ ਕੇ ਗੀਤ ਗਾਉਂਦੇ ਨੇ ਪ੍ਰਭੂ ਦੇ ਨਾਲ ਵਿਆਹ ਕੀ ਹੈ ਕਿ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਗੁਰੂ ਕੀ ਬਾਣੀ ਨੂੰ ਗਾਓ ਪਰਮੇਸ਼ਰ ਦੇ ਗੀਤ ਅਲਾਪ ਕਰੋ ਸਮਝ ਲਵੋ ਇਹ ਉਸ ਵਿਆਹ ਦੀ ਤਿਆਰੀ ਹੈ। ਤੇ ਸਾਹਿਬ ਕਹਿਣ ਲੱਗੇ ਫਿਰ ਸੰਤ ਜਨ ਗੁਰਸਿੱਖ ਪ੍ਰਭੂ ਭਗਤ ਸਤਸੰਗੀ ਜਨ ਜਿਹੜੇ ਨੇ ਉਹਨਾਂ ਵਿੱਚ ਮਿਲ ਮਿਲ ਕੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ।
1: ਪਵਨ ਸੁਹਾਵੜਾ ਸਰਤ ਸੁਭਾਗੀ ਰਾਮ।
0: ਉਹ ਸਰੀਰ ਰੂਪੀ ਭਵਨ ਉਹ ਇਲਾਕਾ ਰੂਪੀ ਧਰਤੀ ਵੀ ਭਾਗਾਂ ਵਾਲੀ ਸੁਹਾਵਣੀ ਬਣ ਜਾਂਦੀ ਹੈ ਜਿੱਥੇ ਕੰਤ ਪ੍ਰਭੂ ਜੀ ਆ ਕੇ ਪ੍ਰਗਟ ਹੋ ਜਾਂਦੇ ਨੇ। ਤੇ ਦੂਸਰੇ ਪਾਸੇ ਭਾਈ ਗੁਰਦਾਸ ਜੀ ਕਹਿੰਦੇ ਨੇ ਬੜੀ ਸੋਹਣੀ ਸੇਜਾ ਬੜਾ ਸੋਹਣਾ ਭਵਨ ਘਰ ਹੋਵੇ ਪਰ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਉਹ ਤਾਂ ਜਮਦੂਤੀ ਦੀ ਤਰ੍ਹਾਂ ਡਰਾਉਣਾ ਹੀ ਦਿਖਾਈ ਦਿੰਦਾ ਹੈ ਨਾ। ਜਿਵੇਂ ਆਪਾਂ ਸ਼ਬਦ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ ਪਿਰ ਘਰ ਨਹੀਂ ਆਵੇ ਮਰੀਐ ਹਾਵੇ ਦਾਮਨ ਚਮਕ ਡਰਾਏ। ਤੇ ਭਾਈ ਗੁਰਦਾਸ ਜੀ ਜਦੋਂ ਗੱਲ ਕਰਦੇ ਨੇ ਸੋਹਣੇ ਭਵਨਾਂ ਦੀ ਤੇ ਉੱਥੇ ਉਦਾਹਰਣਾਂ ਦਿੱਤੀਆਂ ਕਹਿਣ ਲੱਗੇ ਬਿਨ ਪ੍ਰੇ ਸਿਹਜਾ ਭਵਨ ਅਨ ਰੂਪ ਰੰਗ ਦੇਖੀਐ ਸਕਲ ਜਮ ਦੂਤ ਪੈ ਭਿਆਨ ਹੈ। ਬਿਨ ਪ੍ਰੇ ਪ੍ਰਭੂ ਤੋਂ ਬਿਨਾਂ ਰਾਗ ਨਾਦ ਬਾਦ ਗਿਆਨ ਆਨ ਕਥਾ ਪ੍ਰਭੂ ਦਾ ਮਿਲਾਪ ਨਾ ਹੋਵੇ ਤੇ ਦੁਨੀਆਂ ਦੇ ਗੀਤ ਸੰਗੀਤ ਦੁਨੀਆਂ ਦੀਆਂ ਕਥਾ ਕਹਾਣੀਆਂ ਹੋਣ ਤੇ ਕੀ ਪ੍ਰਭੂ ਪਿਆਰਿਆਂ ਨੂੰ ਉਹ ਉਹਨਾਂ ਦਾ ਮਨੋਰੰਜਨ ਕਰ ਸਕਦੀਆਂ ਨੇ? ਨਹੀਂ, ਉਹ ਸੁਣ ਸੁਣ ਕੇ ਤਾਂ ਸਗੋਂ ਲਾਗੈ ਤਨ ਪੀਸ਼ਣ ਦੁਸੈ ਔਰ ਬਾਨ ਹੈ। ਉਹ ਤਾਂ ਤਿੱਖੇ ਤਿੱਖੇ ਤੀਰ ਹਿਰਦੇ ਵਿੱਚ ਲੱਗਦੇ ਨੇ ਤੇ ਹਿਰਦੇ ਨੂੰ ਹੋਰ ਵੀ ਦੁਖਦਾਈ ਬਣਾ ਦਿੰਦੇ ਨੇ। ਜਿਵੇਂ ਗੁਰੂ ਰਾਮਦਾਸ ਜੀ ਦੇ ਬਚਨ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ। ਕਹਿਣ ਲੱਗੀ ਇਹੋ ਜਿਹੇ ਅਣਿਆਲੇ ਤੀਰ ਲੱਗਦੇ ਨੇ ਆ ਕੇ ਬਿਨ ਪ੍ਰਿਆ ਅਸਨ ਬਸਨ ਕਹਿੰਦੇ ਪਰਮਾਤਮਾ ਤੋਂ ਬਿਨਾਂ ਸੋਹਣਾ ਖਾਣਾ ਸੋਹਣਾ ਪਹਿਨਣਾ ਕਈ ਤਰ੍ਹਾਂ ਦੇ ਘਰ ਵਿੱਚ ਹੋਰ ਰੰਗ ਰਾਗ ਕਈ ਤਰ੍ਹਾਂ ਦੇ ਦੁਨੀਆਂ ਦੇ ਸਾਜੋ ਸਮਾਨ ਹੋਣ ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਵਿਖਿਆ ਵਿਖਮ ਉਹ ਬਸੰਤਰ ਸਮਾਨ ਹੈ ਉਹ ਤਾਂ ਇੱਕ ਜ਼ਹਿਰ ਦੀ ਤਰ੍ਹਾਂ ਤੇ ਬਲਦੀ ਹੋਈ ਅੱਗ ਦੀ ਤਰ੍ਹਾਂ ਨੇ। बिन प्रिया मानो मीन सलल अंतरगत जीवन जतन बिन प्रीतम ना आन है। जिवें मछली पानी विच रह के खुश, पानी तो बाहर ओदा जीवन नहीं। प्रभु प्यारे भी कहिंदे ने कि उही ओ भवन सुहावड़े ने, उही ओ धरती सुहावड़ी जिथे मेरा मालक प्रगट हो जांदा है, चाहे ओ हिरदे रूपी सेजा होवे ते चाहे ओ किसे थां दी गल होवे। धन सो थान बसंत धन, जिथे भी परमेश्वर दा नाम जपया जावे साहब कहिंदे ओ थावां सुहावड़ियां हो जांदियां हन।
1: रब घर आए अड़ा गुर चरणी लागी राम,
0: क्योंकि जदों गुरु चरणा दे नाल जीव आत्मा जुड़ गई ते फिर प्रभु हिरदे घर विच प्रगट हो गए।
1: गुर चरण लागी सहज जागी सगल इच्छा पुनिया,
0: गुरु दे चरणा नाल लग के जदों आत्मक डोलता पैदा होगी ते फिर सुते सिद्ध अंदर सुचेतता आ गई। वकारां दे हल्लियां वाली नींद तो जीव रूपी आत्मा फिर जाग पई, इनू समझ आ गई जागो जागो सुत्यो चलिया वणजारा। फिर ये इन्नी सुचेत हो गई मन अन दिन जाग हर चेत, अपनी खेती राख लै कूंज पड़ेगी खेत। आपां कहांगे जी शरीरक तौर ते आपां सौने आ ते शरीरक तौर ते जागदे आ, पर आत्मक तौर ते जन्म जन्म की सोई जागी दा की भाव है। साहब कहिंदे आत्मक तौर ते सौना की है, नैनो नींद पर दृष्ट विकार। ये अखां जिहड़ियां ने ये विकारां दी सेजा ते सुतियां पईयां ने। श्रवण सोए सुन निंद विचार, कन्न सुते ने निंदिया ते चुगली दी सेजा ते। इसे तरह रसना सोई लोभ मीठा साध, साडी जुबान साडी रसना दुनिया दे स्वादां दी सेजा ते सुती पई है। मन सोया माया बिसमाद, मन जेड़ा माया दे कौतकां दे सुता पिया। इस गिरे में कोई जागत रहे साबत वस्तु अपनी ले, इस शरीर रूपी घर विच कोई ना कोई ते जागदा रवे जेड़ा अपनी वस्तु नू प्राप्त कर लवे। कहन लगे सगर सहेरी अपने रस माती, गिरे अपने की खबर ना जाती। फिर तां मूसन हार पंच बटवारे, शून्य नगर पए ठगहारे। जदों वेख्या कि शरीर रूपी महल दे पहरेदार, अखां ज्ञान इंद्रे कर्म इंद्रे कन मन सब कुछ सुता पिया, ते फिर पंज वकार जेड़े ने ना वो इहदे उपर आ के हल्ला बोलदे ने, इहदे विचों शुभ गुणा नूं चोरी करदे ने। पर जदों गुरु कृपा करदा ना फिर जन्म जन्म की सोई जागी। कहिंदे फिर जन्मां जन्मांतरां दा सुता होया मन जाग पैंदा। सिमर सिमर हो सतगुर अपना सोया मन जगाई, परमात्मा नू सिमर सिमर के सुता होया मन जगा लईदा।
1: मेरी आस पूरी संत पूरी हर मिले कंत विशुन्या।
0: सब कहिंदे जदों प्रभु प्यारियां दे चरणां दी धूड़ी मिली, भाव निम्रता सहित जदों सत संग विच मिल के असीं प्रभु दे गुण गाए, ते फिर लम्मे समय तो परमात्मा नालों विछड़े हुए सां, ओ विछड़िया होया प्रभु आके सानू मिल गया, साडी आस पूरी हो गई। देखो कई बार आपां कहिंदे कि असीं गुरुद्वारे धर्म मंदरां विच आउने आ ते सानू परमात्मा क्यों नहीं मिलदा। पहली गल ते इह कि साडे मन विच इह कदे आस ही नहीं हुंदी कि आपां प्रभु नूं मिलणा। आपां अरदास करने आ जी दुध मिले, पुत मिले, धन मिले, सब कुछ मिलदा। माण मांगो, ताण मांगो, धन लक्ष्मी सुत दे। पर जिस दिन आके कहांगे मांगना मांगन नीका, हर जस गुर ते मांगना, मैं क्या मांगो किस थिर ना रहाई, हर बीजा नाम प्यारी जीव। जिस दिन ये मंगांगे कि प्रभु जी तुसी मिलो, ते फिर सच है भी जो मंगांगे उही मिलना है ना। पर अज तक असी मंगदे नहीं, कदे गुरु चरणा विच आके कोई अरदास करे सच्चे मन नाल, प्रभु जी मैनू सिक्खी दान दिओ, मेनू अमृत की दात दो, मेरे ते कृपा करो, मैं नशियां तो बच जावा, मैं औगणा तो बच जावा। प्रभु जी बचाउंदे ने, पर इस तरह की अरदास कोई करदा नहीं। आपां केवल दुनियावी अरदासां करदे हां, वह भी करनिया चाहीदियां ने, मालक वह भी सब कुछ दिंदा है। पर साहब कहिंदे मेरी आस पूरी संत धूरी मिले कंत विछुन्या। बहुत लंबे समय तो जिस प्रभु तो विछड़े हुए सन, भगत रविदास की तरह बहुत जन्म बिछड़े थे माधो, ये जन्म तुम्हारे लेखे, बुढ़ापा ओदे लेखे नहीं। ਵੀ ਬਚਪਨ ਖੇਡ ਮਲ ਕੇ ਤੇ ਜਵਾਨੀ ਦੁਨੀਆਂ ਦੇ ਭੋਗ ਰਸ ਮਾਣ ਕੇ ਤੇ ਬੁਢਾਪਾ ਆਪਾਂ ਕਹੀਏ ਜੀ ਅੰਮ੍ਰਿਤ ਛਕ ਲਵਾਂਗੇ ਪ੍ਰਭੂ ਦੇ ਹਵਾਲੇ, 84 ਲੱਖ ਜੂਨਾਂ ਵਿੱਚੋਂ ਜਾਂ ਬਹੁਤ ਜਨਮ ਵਿਛੜੇ ਤੇ ਵਾਧੋ, ਕਈ ਜਨਮ ਪਏ ਪੀਤ ਪਤੰਗਾਂ ਤੋਂ ਬਾਅਦ ਇਹ ਜਨਮ ਤੁਹਾਰੇ ਲੇਖੇ, ਇਹ ਸਾਰਾ ਜਨਮ ਜਿਹੜਾ ਹੈ ਇਹ ਪਰਮਾਤਮਾ ਦੇ ਲੇਖੇ ਹੈ। ਇਹ ਜਨਮ ਜੂਆ ਖੇਡਣ ਲਈ ਨਹੀਂ, ਇਹ ਸ਼ਰਾਬਾਂ ਨਸ਼ੇ ਪੀਣ ਲਈ ਨਹੀਂ, ਇਹ ਦੁਨੀਆਂ ਦੇ ਕੇਵਲ ਰਸ ਭੋਗਣ ਵਾਸਤੇ ਨਹੀਂ, ਇਹ ਜਨਮ ਤੁਹਾਰੇ ਲੇਖੇ। ਕਹਿਣ ਲੱਗੇ ਇਹ ਪੂਰਾ ਜਨਮ ਤੁਹਾਡੇ ਲੇਖੇ ਹੈ, ਕਿਉਂਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਵਾਰੀ ਹੈ ਪਰਮਾਤਮਾ।

0: ਸੱਜਣ ਅੰਦਰੋਂ ਹੰਕਾਰ ਰੂਪੀ ਮੱਤ ਤਿਆਗ ਦਿੱਤੀ ਤੇ ਫਿਰ ਲਗਾਤਾਰ ਜਿਹੜੇ ਅਨਹਤ ਇੱਕ ਰਸ ਵੱਜਣ ਵਾਲੇ ਵਾਜੇ ਸੀ ਉਹ ਅੰਦਰ ਵੱਜਣ ਲੱਗ ਪਏ। ਸੰਗੀਤਮਈ ਅਵਸਥਾ ਅੰਦਰ ਬਣ ਗਈ, ਭਾਵ ਫਿਰ ਕਿਸੇ ਪ੍ਰਕਾਰ ਦਾ ਵੀ ਕੋਈ ਅੰਦਰ ਜਿਹੜਾ ਦੁੱਖ ਸੀ, ਸੋਗ ਸੀ, ਉਹਦੀ ਹੁਣ ਕੋਈ ਥਾਂ ਨਹੀਂ ਰਹਿ ਗਈ। ਦੁੱਖ ਅੰਦੋ ਨਹੀਂ ਤੇ ਠਾਉ, ਉੱਥੇ ਤੇ ਫਿਰ ਖੈਰ ਹੀ ਖੈਰ, ਸੁੱਖ ਹੀ ਸੁੱਖ, ਦਿਨੇ ਰਾਤ ਮਾਨੋ ਅੰਦਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਉੱਥੋਂ ਤਾਂ ਕਾਲ ਰੂਪੀ ਕੰਡਾ ਵੀ ਮਰ ਜਾਂਦਾ, ਪੰਜ ਦੂਤ ਵੀ ਵਸ ਹੋ ਜਾਂਦੇ ਨੇ ਤੇ ਇੱਕ ਰਸ ਲਗਾਤਾਰ ਅੰਦਰ ਸੰਗੀਤਮਈ ਅਵਸਥਾ। ਆ ਦੁਨਿਆਵੀ ਤੌਰ ਤੇ ਲੋਕੀ ਕਹਿੰਦੇ ਨੇ ਮਨੋਰੰਜਨ, ਜਦੋਂ ਤੱਕ ਸੰਗੀਤ ਵੱਜ ਰਿਹਾ ਹੋਵੇ ਮਨੋਰੰਜਨ ਹੁੰਦਾ, ਬਾਅਦ ਵਿੱਚ ਫਿਰ ਲੋਕ ਕਹਿੰਦੇ ਨੇ ਬੜੇ ਬੋਰ ਹੋਏ ਆ। ਪਰ ਪਰਮਾਤਮਾ ਦਾ ਜਿਹੜਾ ਮਲਾਪ ਰੂਪੀ ਅਵਸਥਾ ਦਾ ਇੱਕ ਰਸ ਅਨਹਦ ਸੰਗੀਤ ਹੈ, ਸਾਹਿਬ ਕਹਿੰਦੇ ਉਹ ਤਾਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਫਿਰ ਤੇ ਇੱਥੋਂ ਹੀ ਸ਼ੁਰੂ ਹੋਵੇਗਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਉੱਥੇ ਫਿਰ ਆਨੰਦ ਹੀ ਆਨੰਦ, ਮੰਗਲ ਹੀ ਮੰਗਲ। ਵੇਖੋ ਮੰਗਲ ਸਾਜ ਭਇਆ ਤੋਂ ਸ਼ੁਰੂ ਕੀਤਾ ਤੇ ਸੰਪੂਰਨਤਾ ਕਿੱਥੇ ਕਰ ਰਹੇ ਨੇ, ਆਨੰਦ ਆਨੰਦ ਅਣ ਦਿਨ ਵੱਜੇ ਵਾਜੇ ਕਹਿੰਦੇ ਉੱਥੇ ਆਨੰਦਮਈ ਲਗਾਤਾਰ ਵਾਜੇ ਵੱਜਦੇ ਹਨ।
1: ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ,
0: ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੂੰ ਮੂਰਤ ਪੰਚ ਪ੍ਰਮਾਣਵੀ ਗੁਰ ਅਰਜਨ ਸੱਚ ਸਿਰਜਣਹਾਰਾ ਵੀ ਆਪਾਂ ਕਹਿੰਦੇ ਹਾਂ। ਗੁਰੂ ਜੋਤ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ। ਧੰਨ ਗੁਰੂ ਅਰਜਨ ਦੇਵ ਸਾਹਿਬ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਰਹੇ ਨੇ, ਬਿਨਵੰਤ ਨਾਨਕ ਭਾਵ ਨਾਨਕ ਦੀ ਬੇਨਤੀ ਕਰਦੇ ਨੇ, ਸ਼ਰਨ ਸੁਆਮੀ ਹੇ ਮੇਰੇ ਮਾਲਕ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸੰਤ ਸੰਗ ਲਿਵ ਲਾਗੀ, ਗੁਰੂ ਕੀ ਸੰਗਤ ਵਿੱਚ ਆ ਕੇ ਗੁਰਸਿੱਖ ਪਿਆਰਿਆਂ ਦੀ, ਸੰਤ ਜਨਾ ਪ੍ਰਭੂ ਪਿਆਰਿਆਂ ਦੀ ਸ਼ੋਭਤ ਵਿੱਚ ਬੈਠ ਕੇ ਸਾਡੀ ਲਿਵ ਜਿਹੜੀ ਹੈ ਉਹ ਤੁਹਾਡੇ ਨਾਲ ਜੁੜ ਜਾਂਦੀ ਹੈ। ਲਿਵ ਦਾ ਅਰਥ ਧਿਆਨ ਵੀ ਹੈ ਤੇ ਲਿਵ ਦਾ ਅਰਥ ਲਗਨ ਵੀ ਹੈ, ਪਰਮਾਤਮਾ ਨਾਲ ਲਗਨ ਵੀ ਜੁੜਦੀ ਹੈ ਤੇ ਟੁੱਟਿਆ ਹੋਇਆ ਜਨਮਾਂ ਜਨਮਾਂਤਰਾਂ ਦਾ ਜਿਹੜਾ ਧਿਆਨ ਹੈ ਉਹ ਵੀ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਦੁਨਿਆਵੀ ਵਿਆਹ ਦਾ ਅਲੰਕਾਰ ਬਣ ਕੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਕੀਤੀ ਹੈ। ਹਰ ਇੱਕ ਪ੍ਰਾਣੀ ਨੂੰ ਆਪਣੀ ਸਲਾਨਾ ਮੈਰਿਜ ਐਨਵਰਸਰੀ ਵਾਲੇ ਦਿਨ ਵੀ ਅਜਿਹੇ ਸ਼ਬਦਾਂ ਨੂੰ ਵਿਚਾਰ ਸਹਿਤ ਪੜ੍ਹ ਕੇ ਆਤਮਕ ਆਨੰਦ ਲੈਣ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ। ਹਰ ਸਾਲ ਜਦੋਂ ਮੈਰਿਜ ਐਨਵਰਸਰੀ ਦਾ ਦਿਨ ਹੋਵੇ ਚਾਰ ਲਾਵਾਂ ਦੇ ਪਾਠ ਦਾ ਅਰਥ ਪੜ੍ਹ ਕੇ ਹੋਰ ਵੀ ਜੀਵਨ ਨੂੰ ਆਨੰਦਮਈ ਬਣਾਇਆ ਜਾ ਸਕਦਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਤਿਗੁਰੂ ਜੀ ਕਿਰਪਾ ਕਰਨ।
1: ਆਨੰਦ ਅਨ ਦਿਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।